ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦੇ ਵਿੱਚ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਵਿਚਾਰਾਂ ਸਰਵਣ ਕਰ ਰਹੇ ਸੀ ਤੇ ਅੱਜ ਵਿਚਾਰ ਤੇ ਆਪਾਂ ਗੁਰੂ ਨਾਨਕ ਪਾਤਸ਼ਾਹ ਤੇ ਅਕਾਲ ਪੁਰਖ ਦੇ ਸੰਕਲਪ ਦੀ ਗੱਲ ਕਰਨੀ ਸੀ, ਪਰ ਕਿਉਂਕਿ ਦਿਨ ਦੇ ਸਮੇਂ ਕਿਸੇ ਵੀਰ ਦੇ ਨਾਲ ਗੱਲਬਾਤ ਹੋਈ ਤਾਂ ਸਵਾਲ ਉਹਨੇ ਪੁੱਛਿਆ ਨਾਮ ਕੀ ਹੈ ਤੇ ਉਸੇ ਵੀਰ ਦੇ ਸਵਾਲ ਦਾ ਜਵਾਬ ਆਪਾਂ ਸੋਚਿਆ ਕਿ ਉੱਥੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਸ ਨੂੰ ਸਾਰਿਆਂ ਦੇ ਵਾਸਤੇ ਇੱਕ ਸਮੂਹ ਤੌਰ ਤੇ ਆਪਣਾ ਜਿਹੜੀ ਮੇਰੀ ਜਿਹੜੀ ਅੰਡਰਸਟੈਂਡਿੰਗ ਹੈ ਉਸ ਨੂੰ ਬਿਆਨ ਕਰਨਾ। ਅੱਜ ਤੋਂ ਕੁਝ ਸਾਲ ਪਹਿਲਾਂ ਕਿਸੇ ਹੋਰ ਪਲੇਟਫਾਰਮ ਤੇ ਕਿਸੇ ਨੌਜਵਾਨ ਨੇ ਫੋਨ ਕਰਕੇ, ਆਪਾਂ ਸਭ ਰੰਗ ਰੇਡੀਓ ਤੇ ਪ੍ਰੋਗਰਾਮ ਦਿੰਦੇ ਹੁੰਦੇ ਸੀ 10-12 ਸਾਲ ਪਹਿਲਾਂ ਦੀ ਗੱਲ, ਇੱਕ ਨੌਜਵਾਨ ਨੇ ਸਵਾਲ ਪੁੱਛਿਆ ਫਿਰ ਜਪੀਏ ਕੀ, ਕੀ ਜਪੀਏ, ਜਪਣਾ ਕੀ ਚਾਹੀਦਾ, ਕਿਉਂਕਿ ਨਾਮ ਜਪਣ ਦੀ ਗੱਲ ਸੀ, ਨਾਮ ਤਾਂ ਹੈ ਪਰ ਕਿਹੜਾ ਸ਼ਬਦ ਜਪੀਏ। ਤਾਂ ਦਾਸ ਨੇ ਇਕਦਮ ਖਿਆਲ ਆਇਆ ਤਾਂ ਦਾਸ ਨੇ ਉਹਨੂੰ ਕਿਹਾ ਕਿ ਮੇਰੇ ਕੋਲੋਂ ਪੁੱਛਣ ਨਾਲੋਂ ਆਓ ਗੁਰੂ ਪਾਤਸ਼ਾਹ ਤੋਂ ਪੁੱਛਦੇ ਹਾਂ ਜਪਣਾ ਕੀ ਚਾਹੀਦਾ, ਵਿਸ਼ੇਸ਼ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ। ਤੇ ਵਿਚਾਰ ਇਹੀ ਹੋਈ ਕਿ ਜਪਜੀ ਸਾਹਿਬ ਦੇ ਵਿੱਚ ਜਿਹੜੀ ਜਪ ਬਾਣੀ ਇਹਦਾ ਨਾਂ ਵੀ ਇਸੇ ਸ਼ਬਦ ਤੋਂ ਬਣਿਆ, ਉਸ ਤਰ੍ਹਾਂ ਕਿਸੇ ਵਿਸ਼ੇਸ਼ ਅਲੱਗ ਅਲੱਗ ਬਾਣੀਆਂ ਦਾ ਸੰਗ੍ਰਹਿ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਇੱਕ ਸਮੂਹ ਸੰਗ੍ਰਹਿ ਹੈ, ਪਰ ਉਸਤੇ ਪਹਿਲੀ ਬਾਣੀ ਜਿਸ ਨੂੰ ਅਸੀਂ ਨਿਤਨੇਮ ਦੀ ਬਾਣੀ ਕਹਿੰਦੇ ਹਾਂ ਤੇ ਨਾਲ ਦੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਪਹਿਲੇ ਸ਼ਬਦ ਹੀ ਅੰਕਿਤ ਨੇ ਮੂਲ ਮੰਤਰ ਤੋਂ ਬਾਅਦ ਉਹ ਇਹੀ ਆ ਕਿ ਜਦੋਂ ਅਸੀਂ ਤਤਕਰੇ ਤੋਂ ਬਾਅਦ ਬਾਣੀ ਦਾ ਆਰੰਭ ਹੁੰਦਾ ਸਭ ਤੋਂ ਪਹਿਲਾਂ ਮੂਲ ਮੰਤਰ ਜਿਸਨੂੰ ਮੰਗਲਾ ਚਰਨ ਕਿਹਾ ਗਿਆ ਔਰ ਜਿਹੜਾ ਬਾਰ ਬਾਰ 33 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਿਪੀਟ ਕੀਤਾ ਗਿਆ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ। ਇੱਥੇ ਤੱਕ ਅਕਾਲ ਪੁਰਖ ਦੇ ਸਨਮੁੱਖ ਜਿਹੜਾ ਮੰਗਲਾ ਚਰਨ ਹੈ ਉਸ ਨੂੰ ਉਹ ਅਕਾਲ ਪੁਰਖ ਦੇ ਸਰੂਪ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਇਸ ਦਾਇਰੇ ਨੂੰ ਪੈਰਾਮੀਟਰ ਨੂੰ ਬਿਆਨ ਕਰਦੀ ਹੈ ਤੇ ਉਸ ਤੋਂ ਬਾਅਦ ਪਹਿਲਾ ਸ਼ਬਦ ਹੀ ਆਉਂਦਾ ਹੈ ਜਪ, ਜਿਸ ਤੋਂ ਆਪਾਂ ਜਿਸ ਨੂੰ ਸਤਿਕਾਰ ਨਾਲ ਅਸੀਂ ਕਿਹਾ ਜੀ ਜਪ ਜੀ, ਤੇ ਫਿਰ ਜਦੋਂ ਉਸਨੂੰ ਅਲੱਗ ਲਿਖਿਆ ਗਿਆ ਗੁਟਕਾ ਬਣਾਇਆ ਗਿਆ ਪੋਥੀ ਬਣਾਈ ਗਈ ਉਸ ਬਾਣੀ ਨੂੰ ਜਿਸ ਦੀਆਂ 38 ਪੌੜੀਆਂ ਤੇ 2 ਸਲੋਕ ਨੇ ਉਸਨੂੰ ਜਪ ਜੀ ਸਾਹਿਬ ਕਰਕੇ ਬਾਣੀ ਦਾ ਨਾਮ ਜਪ ਜੀ ਸਾਹਿਬ ਰੱਖਿਆ ਗਿਆ। ਤੇ ਇੱਥੇ ਸ਼ਬਦ ਹੀ ਜਪ ਹੈ, ਜਪ ਦਾ ਭਾਵ ਇਹ ਆ ਕਿ ਜਪਣਾ, ਪਾਓ ਕੀ ਜਪਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਵਿੱਚ ਜੋ ਦਰਜ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਪਾਇਆ ਨਿਦਾਨਾ, ਇਹ ਨਾਮ ਹੈ। ਨਾਮ ਦੀ ਥੋੜ੍ਹੀ ਜਿਹੀ ਡੈਫੀਨੇਸ਼ਨ ਲੈ ਲੈਂਦੇ ਹਾਂ, ਗੁਰਬਾਣੀ ਚ ਆਉਂਦਾ ਹੈ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਆਕਾਸ਼ ਪਤਾਲ। ਨਾਮ ਦੀ ਜਦੋਂ ਵਿਆਖਿਆ ਹੈ ਤਾਂ ਸਮੁੱਚੇ ਬ੍ਰਹਿਮੰਡ ਦਾ ਜ਼ਿਕਰ ਆਉਂਦਾ, ਪਾਉ ਪੂਰੇ ਬ੍ਰਹਿਮੰਡ ਦਾ ਜ਼ਿਕਰ ਹੈ ਉਹਦੇ ਵਿੱਚ ਆ ਗਿਆ, ਇਹ ਸਾਰਾ ਕੁਝ ਨਾਮ ਦੇ ਆਸਰੇ ਚੱਲ ਗਿਆ, ਉਹ ਸਿਧਾਂਤ ਦੇ ਆਸਰੇ ਚੱਲ ਰਿਹਾ, ਇੱਕ ਪ੍ਰਿੰਸੀਪਲ ਦੇ ਧਰਮ ਦੇ ਆਸਰੇ ਚੱਲ ਰਿਹਾ। ਨਾਲ ਹੀ ਜਪੋ ਤਾਂ ਏਕੋ ਨਾਮਾ, और निराफल कामा। जे जपना है तो केवल एकदम इको नाम ही जपो, बाकी जड़े कर्मकांड ने पाठ पढ़ियो और वेद विचारियो निवल भयंगम साधे पंच जना से संग ना छुट गया आदे कौन बुद्ध बाधे, बाकी नहीं नाम ही। यानी भाव होर जिन्ने भी कर्मकांड ने आसन लगा लेने उंज गिनतियां दे विच पाठ करने ये सारा निराफल है। एक लोकां नूं दिखाण वास्ते लोकां लोकपति ने कछु ना होवे ना ही राम आना, पर जिहड़ा हुण नाम एको नाम धर्म है या गुरु ज्ञान पदार्थ नाम है, हर नाम है दिया दृढ़ाई। ते हुण जदों आपां बाणी का जिक्र करते हैं, बाणी दे विच जदों साडे कोल गल नाम दी आंदी है तां असीं क्योंकि नाम शब्द का असीं प्रमाण वास्ते भी बड़ा प्रयोग करते हैं। अजकल बहुता सुखमणी साहब दे विच एक पंक्ति जिहड़ी है जिसका प्रचार करके जिसने लोगों नूं वो कहिंदे जी सर्व रोग का औखद नाम। नाम तो है हर एक रोग का औखद, खास तौर पर मानसिक रोगों का, पर पहला वो नाम की है। एक होर थां ते यही गल आती है, उत्थे नाम भी स्पष्ट हो जाता है। पंचम पातशाह माझ राग दे विच फरमाउंदे ने दुख भंजन तेरा नाम जी, दुख भंजन तेरा नाम। ऐ अकाल पुरख या ऐ नाम, इस सृष्टि के सृजनहार तेरा नाम ही जड़ा है, जो नाम है वो ही दुखां नूं दूर करन वाला। एक यानी के दुखां नूं दूर करन वाला एक संकल्प है। एक फोन आया, आपां इन्हां नूं भी लै लैंदे हां। हां जी वीर जी, वाहे खालसा वाहे गुरु जी की फतेह जी। हां जी ठीक ठीक अपनी गल तुसीं करो। जी ठीक है, आपां इस ते भी ठीक है जी। जी मैं उससे ते ही गल कर रहा और यह जरा तुसी जरा जरा कॉन्सेप्ट दिता इस ते भी आपां बार किसे दिन विचार करते हैं। हाँ जी, इस वक्त आपां सिर्फ नाम की गल कर रहे सी ते मेरे ख्याल च इस नूं आपां जे तुसी नाम बारे कुछ कहना ठीक है, नहीं तो फिर आपां इस नूं विचार दें, फिर आपां किसे दिन तुहाडे नाल भी गल कर।
1: ओके जी,
0: थैंक यू जी। अच्छा भाई जी, सो आपां जपजी साहब की गल कर रहे सी जिहड़ा पहला मूल मंत्र जिसनों कहते हैं, मगला चरण जिसनों कहते हैं, उसकी गल कर रहे थे क्योंकि वह अकाल पुरख की एक परिभाषा है। पर अपना जो सब्जेक्ट है उस वाल आते हैं, दुख भंजन तेरा नाम जी, दुख भंजन तेरा नाम। तेरा नाम जरा है दुखा खत्म करने वाला है, डिस्ट्रॉय करने वाला है। अगे नाम की है, आठ पहर आराधिया पूर्ण सतगुर ज्ञान। वो ये नहीं है कि किसे समय किते बैठ के वो आठे पहर चौबी घंटे मसलसल ऑल द टाइम्स उसनू आराधना पाओ, अपने चिंतन विच रखना, उसनू समर्पित होना, ਕਿਸ ਨੂੰ? ਪੂਰਨ ਸਤਿਗੁਰ ਗਿਆਨ। ਹੁਣ ਨਾਮ ਕੀ ਹੈ? ਗਿਆਨ ਹੈ। ਭਾਵ ਬਾਣੀ ਜਿਹੜੀ ਹੈ, ਬਾਣੀ ਵੀ ਗਿਆਨ ਹੈ। ਇਸੇ ਕਰਕੇ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਤੇ ਇੱਥੋਂ ਤੱਕ ਵੀ ਕਹਿੰਦੇ ਆ ਕਿ ਵੀ ਜਿਸ ਕੱਟ, ਜਿਸ ਹਿਰਦੇ ਦੇ ਵਿੱਚ ਜਿਟ ਕੱਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਂ। ਅਸਲ ਜਗ੍ਹਾ ਹੀ ਭਾਵ ਤੁਹਾਡੇ ਹਿਰਦੇ ਦੇ ਅੰਦਰ ਵੀ ਉਹੀ ਸੁਹਾਵੀ, ਉਹੀ ਸੋਹਣੀ ਥਾਂ ਹੈ ਜਿੱਥੇ ਅਕਾਲ ਪੁਰਖ ਦਾ ਵਾਸ ਹੈ। ਪਰ ਅਕਾਲ ਪੁਰਖ ਦਾ ਵਾਸਾ ਉੱਥੇ ਹੀ ਹਰ ਥਾਂ ਤੇ ਆ, ਪਰ ਮਹਿਸੂਸ ਉੱਥੇ ਹੀ ਹੋਏਗਾ ਜਿੱਥੇ ਗੁਣ ਹੋਣਗੇ। ਜਮ ਕੰਕਰ ਨੇੜ ਨਾ ਆਵੇ ਰਸਨਾ ਹਰ ਗੁਣ, ਕਿਉਂਕਿ ਜਦੋਂ ਤੁਸੀਂ ਹਰੀ ਦੇ ਗੁਣਾਂ ਨੂੰ ਰਸਨਾ ਦੇ ਨਾਲ ਗਾਉਂਦੇ ਰਹੋਗੇ, ਉਚਾਰਦੇ ਰਹੋਗੇ, ਕੰਸਨਟ੍ਰੇਟ ਕਰਦੇ ਰਹੋਗੇ ਤੇ ਕੋਈ ਵੀ ਉਲਝਣ ਜਿਹੜੀ ਆ, ਭਾਵ ਜਮ ਕੰਕਰ ਜਿਹੜਾ ਮੈਸੰਜਰ ਆਫ ਡੈਥ, ਕੋਈ ਭੈ ਉਹ ਤੁਹਾਡੇ ਨੇੜੇ ਹੀ ਨਹੀਂ ਆ ਸਕਦਾ। ਕੋਈ ਡਰ ਹੈ, ਜਿਹੜਾ ਡਰ ਹੈ ਨਾ, ਬੰਦਾ ਨਿਰਭਉ ਹੋ ਗਿਆ। ਇਸੇ ਤਰ੍ਹਾਂ ਅਗਲੇ ਆਪਾਂ ਜਦੋਂ ਵਿਚਾਰ ਕਰਦੇ ਹਾਂ ਕਿ ਨਾਮ ਦੀ ਦੇ ਬਾਰੇ, ਨਾਮ ਕੀ ਹੈ, ਗੁਰੂ ਸਾਹਿਬ ਇੱਕ ਹੋਰ ਥਾਂ ਤੇ ਕਹਿੰਦੇ ਆ, ਕਿਉਂਕਿ ਆਪਾਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਗੱਲ ਕਰ ਰਹੇ ਸਨ ਨਾ, ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ। ਹੁਣ ਇੱਥੇ ਉੱਥੇ ਵੀ ਤੀਰਥਾਂ ਦੀ ਗੱਲ ਹੈ, ਜੇ ਸੁੱਚਮ ਕਰਨੀ ਹੈ ਜਾ ਕੇ, ਜੇ ਸਰੀਰ ਨੂੰ ਸੁੱਚਾ ਕਰਨਾ ਹੈ ਤੀਰਥਾਂ ਤੇ ਇਸ਼ਨਾਨ ਕਰ ਕਰਕੇ ਪਵਿੱਤਰ ਕਰਨਾ ਹੈ, ਉਹ ਪਵਿੱਤਰ ਨਹੀਂ ਹੋ ਸਕਦਾ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਬਾਣੀ ਕਹਿ ਰਹੀ, ਮੈਂ ਨਹੀਂ ਕਹਿੰਦਾ। ਸੋ ਗੁਰੂ ਸਾਹਿਬ ਵੀ ਕਹਿੰਦੇ, ਤੀਰਥ ਨਾਵਣ ਜਾਉ ਤੀਰਥ ਨਾਮ ਹੈ। ਹੁਣ ਜਿਹੜਾ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਆ ਸੁੱਚਾ ਹੋਣ ਵਾਸਤੇ, ਗੁਰੂ ਸਾਹਿਬ ਕਹਿੰਦੇ ਆ ਤੀਰਥ ਜਿਹੜਾ ਹੈ ਅਸਲ ਚ ਜਿਹੜਾ ਨਾਮ ਹੈ, ਜਿਹੜਾ ਗਿਆਨ ਹੈ, ਕਿਉਂਕਿ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੈ ਦੀ ਅਦੜਾ ਹੈ, ਜਿਹੜਾ ਉਹ ਗਿਆਨ ਹੈ ਉਹੀ ਤੀਰਥ ਹੈ। ਇਸ ਤਰ੍ਹਾਂ ਜਿੱਥੇ ਨਾਮ ਜਪਣ ਦੀ ਤਾਕੀਦ ਹੈ ਉੱਥੇ ਗਿਆਨ ਨੂੰ ਵੀ ਕਈ ਥਾਂ ਤੇ ਜਪਣ ਦੀ ਗੱਲ ਆ ਗਈ। ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ। ਐ ਮੇਰੇ ਮਨ ਅਜਿਹਾ ਨਾਮ ਜਪ ਗਿਆਨ, ਐਸਾ ਗਿਆਨ ਜਪੋ ਮਨ ਮੇਰੇ, ਅਜਿਹੇ ਗਿਆਨ ਨੂੰ ਜਪ ਪਾਓ। ਜਪਣਾ ਕੀ ਹੈ? ਅਜਿਹੇ ਗਿਆਨ ਨੂੰ ਪ੍ਰਾਪਤ ਕਰ ਤਾਂ ਕਿ ਉਸ ਸੱਚੇ ਦਾ, ਉਸ ਅਕਾਲ ਪੁਰਖ ਦਾ ਚਾਕਰ ਬਣ ਜਾਵੇ, ਨਿੱਜੀ ਨੌਕਰ ਬਣ ਜਾਵੇ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਅੱਗੇ ਕੀ ਕਹਿੰਦੇ? ਤੀਰਥ ਸ਼ਬਦ ਵਿਚਾਰ। ਹੁਣ ਕਿਹੜਾ ਤੀਰਥ ਕੌਣ ਹੈ, ਕਿਹੜੀ ਥਾਂ ਹੈ? ਤੀਰਥ ਸ਼ਬਦ ਵਿਚਾਰ ਅੰਤਰ ਗਿਆਨ, ਜਿਹੜਾ ਅੰਦਰ ਹਿਰਦੇ ਦੇ ਅੰਦਰ। ਇੱਥੇ ਵੀ ਗੁਰੂ ਸਾਹਿਬ ਸਪਸ਼ਟ ਕਰਦੇ ਕਿ ਜਿਹੜਾ ਹਿਰਦੇ ਦੇ ਅੰਦਰ ਗਿਆਨ ਹੈ ਉਹੀ ਅਸਲ ਦੇ ਵਿੱਚ ਜਿਹੜੀ ਸ਼ਬਦ ਦੀ ਵਿਚਾਰ ਹੈ, ਉਹ ਜਿਹੜਾ ਗਿਆਨ ਹੈ ਉਹੀ ਤੀਰਥ ਹੈ, ਤੇ ਉਹ ਤੀਰਥ ਜਿਹੜਾ ਹੈ ਉਹ ਨਾਮ ਹੈ। ਭਾਵ ਨਾਮ ਹੀ ਗਿਆਨ ਹੈ, ਗਿਆਨ ਹੀ ਨਾਮ ਹੈ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੂਰਵ ਸਦਾ ਦਸਾ ਰਹਾ ਹਉ ਨਾਮ ਹਰ ਕਾ ਸਦਾ ਜਾਚੋ ਦੇ ਪ੍ਰਭ ਧਰਣੀ ਪੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਗੁਰ ਵਾਕ ਨਿਰਮਲ ਸਦਾ ਜਾਣ ਚਾਨਣ, नित साच तीर्थ मंजना। वो जड़ा तीर्थां दा इशनान है, वो सच नाल भी कीता जगता, जड़ा तीर्थ नाम है, क्योंकि बाणी च गुरु साहब जिक्र करते हैं, भाइया हाथ पैर तन दे पानी धोता है उतरस के, जपची साहब दे विच मूत पलीती कपड़ होए दे साबुन लईओ, हथा पैरां नूं शरीर नूं मैल लग जांदी है, पानी दे नाल धो लैने आ, वो मैल उतर जांदी है, उस तो वध मैल कपड़े नूं अगर लग जांदी है कोई जिहड़ी चिकनाई वाली है, भरिया हथ पैर तंदे पानी धोता उतरस के, मूत पलीती कपड़ होए दे साबुन लईओ। कोई गलाजत वाला, कोई चिकनाई वाला जेड़ा जेड़ा कपड़ा है जिसनों पानी ना सीधा नहीं धोतिया जा सकता, उसनों साबुन दे नाल साफ किया जाता। पर अगे गुरु साहब कहिंदे भरिया मत पापा के संग, जे किसी की सोच ही मलीन हो गई, पाप गंदी सोच नू कहिंदे आ, भरिया मत पापा के संग, जे किसी की सोच ही मलीन हो गई, वह तोपा नावे कर उसनू फिर नाम दे रंग नाल, क्योंकि तीर्थ नावन जाइए, तीर्थ नाम है, तीर्थ नाम जाओ, तीर्थ नाम है, तीर्थ शब्द विचार अंतर ज्ञान है, इसे ज्ञान दे से नाम दे नाल रंग विच रंगिया, जड़ी माड़े विचारां वाली मत ते सोचे उसनु शुद्ध किया जा सकता। हुण अगे आपां होर विचार करदे हां, अपा ज्ञान की गल की सी ना, ऐसा ज्ञान जपो मन मेरे, एक होर थां ते गुरु साहब कहिंदे आ ऐसा ज्ञान जपो मेरे मीता। हुण ज्ञान दे जपण की गल है ना, नाम दे भी जपण की गल है, नाम ते ज्ञान इको ने। सो इसे करके ऐसा ज्ञान जपो मन मेरे, होवो चाकर साचे की, क्योंकि जे आपां इको शब्द नूं सिर्फ अखां बंद करके या बिना किसे शब्द दे, जिस तरह आपां कहंदे आ कि भाई समाधि ला ली, कई लोग ये भी कहंदे आ, मेरे कई परम मित्र मेरे वीर भी कहंदे आ, निर्विचार निराकार, नहीं निर्विचार तो हो ही नहीं सकता कोई। ये ठीक है कि बौद्ध धर्म की जिहड़ी ओरिजिनल फिलासफी है उहदे विच निर्विचार की गल नहीं है, बाद विच इस चीज़ नूं जिहड़े जोगी सी उन्होंने होर तरह नाल इस नूं टाल लिया कि निर्विचार हो जाना पाओ निरकर्म हो जाना, वह हो ही नहीं सकता, क्योंकि गुरमत उस कर्मां दे आधार ते आवागमन की गल कर रहे हैं, कर्म को गुरमत उसनों नहीं मानते हो, ऐसे जन्म दे विच ही गुरमत कहती है कि जिहा बीजे सो लुणे कर्मा संधड़ा खेत, इत्थे ही जिहो जिहा बीजोगे उहो जिहा कटोगे, ओह नहीं कहती कि अगले जन्म में जाके तुहानू उहनां दा फल मिलेगा, नहीं। सो इसे करके एक रेपीटेशन की गल जिहड़ी आ, या निर्विचार या निराकार, क्योंकि गुरबाणी गुरु ग्रंथ साहब की दूजी पंक्ति, जपजी साहब की पहली पौड़ी की दूजी पंक्ति ही इस गल तो, जिथे पहली पंक्ति सानू सुचम तो तीर्थां तो इशनान तो कहती है भी उहदे नाल कुछ प्राप्त नहीं होना, दूजी पंक्ति ही यह गल कह रही है चुप्पा चुप ना हो गई जे लाए रहा लिखता, जे समाधि ला के बैठ जाइए लगातार अंदरों चुप नहीं होएगी, क्यों? गुरबाणी का सिद्धांत है पर तन पर तन पर ती निंदा पर उपवाद ना छूटा, ਆਵਾਜ਼ ਹੁਣ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਛੂਟੇ। ਮਨੁੱਖ ਬੈਠਿਆ ਬਿਠਾਇਆ ਹੀ, ਭਾਵੇਂ ਉਹ ਚੁੱਪ ਬੈਠਾ ਹੈ, ਭਾਵੇਂ ਕੁਛ ਕਰ ਰਿਹਾ ਹੈ, ਉਹ ਵਿਚਾਰਾਂ ਦੇ ਤਲ ਤੇ, ਸਟਰੀਮ ਆਫ ਕੰਸ਼ੀਅਸਨੈਸ ਤੇ, ਚੇਤਨਤਾ ਦੇ ਤਲ ਤੇ, ਚੇਤਨਤਾ ਪ੍ਰਵਾਹ ਦੇ ਵਿੱਚ ਹਮੇਸ਼ਾ ਹੀ ਰਹਿੰਦਾ ਹੈ। ਸਟਰੀਮ ਆਫ ਕੰਸ਼ੀਅਸਨੈਸ ਹਮੇਸ਼ਾ ਹੀ ਖਿਆਲ ਬਦਲਦੇ ਰਹਿੰਦੇ, ਉਡਾਰੀਆਂ ਚਲਦੀਆਂ ਰਹਿੰਦੀਆਂ ਨੇ, ਬਲਕਿ ਉਹ ਉਸੇ ਹਿਸਾਬ ਨਾਲ ਜਿਹੋ ਜਿਹੀ ਸੋਚ ਜੀ ਉਹਦੀ ਚੱਲ ਰਹੀ ਹੈ, ਜਿਹੋ ਜਿਹੀ ਵਿਚਾਰ ਚੱਲ ਰਹੇ ਆ, ਉਹ ਬਾਰ ਬਾਰ ਪਲ ਪਲ ਉਹ ਜੂਨਾਂ ਦੇ ਵਿੱਚ, ਉਹ ਆਵਾਗਾਉਣ ਦੇ ਵਿੱਚ ਪਿਆ ਹੋਇਆ। ਉਸੇ ਤਰ੍ਹਾਂ ਨਾ ਜਿਸ ਤਰ੍ਹਾਂ ਭਗਤ ਤਰਲੋਚਨ ਜੀ ਕਹਿੰਦੇ ਆ, ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ, ਸਰਪ ਜੋਨ ਵਲ ਵਾਲੇ ਉਤਰੇ। ਇਸੇ ਤਰ੍ਹਾਂ ਹਰ ਇੱਕ ਸਟੈਪ, ਹਰ ਇੱਕ ਸਟੇਜ ਦੇ ਵਿੱਚ ਉਹ ਜਿਹੋ ਜਿਹਾ ਸੋਚ ਰਿਹਾ ਹੈ, ਕਿਉਂਕਿ ਪਲ ਪਲ ਉਹਦਾ ਅੰਤਕਾਲ ਹੋ ਰਿਹਾ, ਪਲ ਪਲ ਉਹ ਦੂਜਾ ਜਨਮ ਲੈ ਰਿਹਾ ਦੂਜੀ ਸੋਚ ਦੇ ਨਾਲ, ਤੇ ਉਹ ਜਿਹਾ ਜੀਵਨ ਹੰਢਾ ਰਿਹਾ। ਵਧਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੇ ਵਸੇ, ਕਿਉਂਕਿ ਗੁਰਬਾਣੀ ਜੀਵਨ ਮੁਕਤ ਦੀ ਗੱਲ ਕਰ ਰਹੀ ਹੈ ਨਾ। ਉਹ ਕਹਿੰਦੇ ਆ, ਤਰਲੋਚਨ ਜੀ ਕਹਿੰਦੇ ਆ ਕਿ ਉਹੀ ਵਿਅਕਤੀ ਮੁਕਤ ਹੈ ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸ ਹੈ। ਸੋ ਇਸੇ ਤਰ੍ਹਾਂ ਹੀ ਕਿਸੇ ਚੀਜ਼ ਦਾ ਜ਼ਿਕਰ ਕਰਦਿਆਂ ਕਰਦਿਆਂ ਗੁਰਮਤ ਦੇ ਵਿੱਚ ਹੀ, ਕਿਉਂਕਿ ਗੁਰਮਤ ਦੀ ਵਿਚਾਰਧਾਰਾ ਨੂੰ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕਰਦੀ ਹੈ ਭਾਈ ਗੁਰਦਾਸ ਜੀ ਦੀ ਬਾਣੀ, ਜਿਸ ਨੂੰ ਕਈ ਵਿਚਾਰਵਾਨ ਜਿਹੜੇ ਆ ਉਹ ਕੁੰਜੀ ਵੀ ਕਹਿੰਦੇ ਆ। ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਕਿ ਗੁਰੂ ਅਰਜਨ ਪਾਤਸ਼ਾਹ ਨੇ ਵੀ ਕਿਹਾ ਕੁੰਜੀ ਆ, ਪਰ ਆਮ ਤੌਰ ਤੇ ਭਾਈ ਗੁਰਦਾਸ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਿਬ ਨੇ, ਲਿਖਾਰੀ ਨੇ, ਕਲਮ ਜਿਨ੍ਹਾਂ ਨੇ ਲਿਖਿਆ, ਗੁਰੂ ਅਰਜਨ ਸਾਹਿਬ ਨੇ ਲਿਖਾਇਆ, ਉਹਨਾਂ ਨੇ ਲਿਖਿਆ, ਉਹ ਕਹਿੰਦੇ ਆ, ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠੋ, ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ। ਜੇ ਅੱਗ ਨਹੀਂ ਨਾ ਤਪਤੇ, ਸਿਰਫ ਅੱਗ ਅਗਨ ਮੂੰਹ ਤੋਂ ਕਹਿ ਰਹੇ ਹਾਂ ਤੇ ਠੰਡ ਦੂਰ ਨਹੀਂ ਹੁੰਦੀ, ਇਸੇ ਤਰ੍ਹਾਂ ਖੰਡ ਦਾ ਨਾਂ ਲੈ ਲੈ ਕੇ ਜੇਬਾ ਨੂੰ ਮਿੱਠਾ ਸਵਾਦ ਨਹੀਂ ਆਉਂਦਾ, ਜਿੰਨਾ ਚਿਰ ਅੱਗ ਨਾ ਤਪੀਏ ਸੀਤ ਨਹੀਂ ਜਾਂਦਾ, ਜਿੰਨਾ ਚਿਰ ਖੰਡ ਨਾ ਖਾਈਏ, ਮਿੱਠੀ ਚੀਜ਼ ਮੂੰਹ ਚ ਨਾ ਪਾਈਏ, ਜੇਬ ਨੂੰ ਮਿੱਠਾ ਸਵਾਦ ਨਹੀਂ ਆ ਸਕਦਾ। ਬੈਦ ਬੈਦ ਕਹੇ ਰੋਗ ਨਾ ਮਿਟਤ ਕਾਹੂ ਕੋ, ਜੇ ਸਿਰਫ ਡਾਕਟਰ ਦਾ ਨਾਂ ਲੈ ਲੈ ਕੇ, ਵੈਦ ਦਾ ਨਾਂ ਲੈ ਲੈ ਕੇ ਹੋਈਏ ਕਵੇ, ਉਹਦੇ ਨਾਲ ਕਿਸੇ ਦੀ ਬਿਮਾਰੀ ਦੂਰ ਨਹੀਂ ਹੁੰਦੀ। ਦਰਬ ਦਰਬ ਕਹੇ ਕੋ ਦਰਬੇ ਨਾ ਬਿਨਾ ਬਿਲਾਸ ਹੈ, ਆਓ ਕਿਸੇ ਨੂੰ ਦੌਲਤ ਜਾਂ ਪੈਸਾ, ਪੈਸੇ ਦਾ ਨਾਂ ਲੈ ਲੈ ਕੇ ਉਹ ਹਾਸਲ ਨਹੀਂ ਕਰ ਸਕਦਾ, ਜਿੰਨਾ ਚਿਰ ਉਹ ਅਮਲੀ ਤੌਰ ਤੇ ਜਾ ਕੇ ਕਮਾਈ ਨਹੀਂ ਕਰੇਗਾ। ਕਹਿੰਦੇ ਨਾ ਪੱਗੇ ਪੱਖੇ ਅੱਗੇ, ਉਦਮ ਅੱਗੇ ਲੱਛਮੀ, ਪੱਖੇ ਅੱਗੇ ਪਾਉਣ। ਸੋ ਮਿਹਨਤ ਕਰਾਂਗੇ ਤੇ ਦੌਲਤ ਆਏਗੀ, ਕਮਾਈ ਹੋਏਗੀ। ਗੁਰੂ ਸਾਹਿਬ ਇਹ ਵੀ ਕਹਿ ਰਿਹਾ ਨਾ ਸਾਨੂੰ ਕਿ ਉਦਮ ਕਰੇਂਦਿਆਂ ਜੀ ਤੂੰ, ਕਮਾਉਂਦਿਆਂ ਸੁੱਖ ਪਹੁੰਚ। ਸੋ ਇਸੇ ਤਰ੍ਹਾਂ ਇਸੇ ਇਸ ਦੇ ਵਿੱਚ ਭਾਈ ਸਾਹਿਬ ਕਹਿੰਦੇ ਆ, ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਭਾਸ ਬਾਸ, ਚੰਦਲ ਚੰਦਰ ਕਹੇ ਉਜਿਆਰੋ ਨਾ ਪ੍ਰਗਾਸ ਹੈ। ਜੇ ਸਿਰਫ ਚੰਦਨ ਦਾ ਨਾਂ ਲਈਏ ਤੇ ਉਹਦੇ ਨਾਲ ਵਧੀਆ ਸੁਗੰਧੀ ਨਹੀਂ ਆਉਂਦੀ, ਤੇ ਜੇ ਸਿਰਫ ਚੰਨ ਚੰਨ ਕਰੀ ਜਾਈਏ ਉਹਦੇ ਨਾਲ ਹਨੇਰੇ ਵਿੱਚ ਚਾਨਣ ਨਹੀਂ ਹੁੰਦਾ। ਪੈਸੋ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਪਾਨ ਉਦਤ ਆਕਾਸ਼ ਹੈ। ਸਿਰਫ ਕੋਈ ਬੰਦਾ ਗਿਆਨ ਗਿਆਨ ਹੀ ਕਰਦਾ ਰਹੇ, ਗਿਆਨ ਪ੍ਰਾਪਤ ਨਾ ਕਰੇ, ਉਸ ਨੂੰ ਕੁਛ ਪ੍ਰਾਪਤੀ ਨਹੀਂ ਹੋ ਸਕਦੀ। ਜਿਨ੍ਹਾਂ ਚਿਰ ਅਮਲੀ ਤੌਰ ਤੇ ਕੰਮ ਨਹੀਂ ਕਰੇਗਾ, ਅਮਲੀ ਤੌਰ ਤੇ ਕੰਮ ਕਰੇਗਾ ਤੇ ਬੰਦਾ ਆਕਾਸ਼ ਵੀ ਉਡਾਰੀ ਮਾਰ ਸਕਦਾ। ਸੋ ਕਿਵੇਂ ਜਪੀਏ? ਬੇਸ਼ੱਕ ਇਹ ਵਿਚਾਰ ਜਿਹੜੀ ਆ ਉਹ ਸੰਪੂਰਨ ਨਹੀਂ ਹੋਈ, ਕਿਉਂਕਿ ਛੋਟਾ ਜਿਹਾ ਅੱਧੇ ਘੰਟੇ ਦੇ ਵਿੱਚ ਕਈ ਵਾਰੀ ਇਸ ਵਿਸ਼ੇ ਨੂੰ ਆਪਾਂ ਪੂਰਾ ਨਹੀਂ ਕਰ ਸਕਦੇ, ਪਰ ਇੰਨਾ ਜ਼ਰੂਰ ਹੈ ਕਿ ਨਾਮ ਦਾ ਮਤਲਬ ਜਿਹੜਾ ਹੈ ਉਹ ਗਿਆਨ ਹੈ। ਨਾਮ ਦਾ ਮਤਲਬ ਜਿਹੜਾ ਸਮੁੱਚੇ ਬ੍ਰਹਿਮੰਡ ਦਾ ਗਿਆਨ ਹੈ, ਪਰ ਅਮਲੀ ਤੌਰ ਤੇ ਗਿਆਨ ਦੇ ਮੁਤਾਬਕ ਹੀ, ਕਿਉਂਕਿ ਗੁਰੂ ਸਾਹਿਬ ਸਵਾਲ ਇਹ ਕਰਦੇ ਨਾ ਕਿ ਸਚਿਆਰਾ ਹੋਈਏ, ਸੱਚਾ ਕਿਵੇਂ ਬਣਨਾ ਹੈ, ਕਿਵ ਕੂੜੇ ਟੁੱਟੇ ਪਾਲੇ, ਕੂੜ ਦੀ ਦੀਵਾਰ, ਭਰਮ ਦੀ ਦੀਵਾਰ, ਭੁਲੇਖਾ ਕਿਵੇਂ, ਦੁਬਿਧਾ ਕਿਵੇਂ ਦੂਰ ਹੋਏਗੀ। ਕਹਿੰਦੇ ਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਪਰ ਉਸ ਹੁਕਮ ਦੇ ਨਾਲ ਉਸ ਕਰਤੇ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦੇ ਲਈ ਵੀ ਉੱਦਮ ਕਰਨ ਦੀ ਲੋੜ। ਇਸੇ ਕਰਕੇ ਬਾਣੀ ਕਹਿੰਦੇ ਉੱਦਮ ਕਰੇਂਦਿਆਂ ਜੀਵ ਤੂੰ, ਕਮਾਉਂਦਿਆਂ ਸੁਖ ਪੁੰਜ, ਧਿਆਉਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ। ਧਿਆਉਣਾ ਕੀ ਹੈ? ਉਸਨੂੰ ਚੇਤੇ ਰੱਖਣਾ। ਜੇ ਚੇਤੇ ਆ ਤੇ ਫਿਰ ਸਾਡੇ ਕੋਲੋਂ ਕੁਛ ਮਾੜਾ ਨਹੀਂ ਹੋਏਗਾ। ਆਓ ਅੱਜ ਦੀ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ, ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तो दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी। प्रोग्राम दा ए हिस्सा तुहाडे तक फर्स्ट चॉइस लाइटिंग, प्लंबिंग ते इलेक्ट्रिकल दे सहयोग नाल पहुंचाया जा रहा है। फर्स्ट चॉइस लाइटिंग एंड प्लंबिंग दा फोन नंबर 403-457-1457 यानी 403-457-1457। इना दे शोरूम दा पता है, यूनिट नंबर 2121-3961 52 एवेन्यू नॉर्थ ईस्ट, कैलगरी, कॉमनवेल्थ हाल दे बिल्कुल नेड़े।
1: प्रोग्राम दा ए हिस्सा तुहाडे तक पाठ पूजा वालियां दे सहयोग नाल पहुंचाया जा रहा है। इना कोल धार्मिक ऑडियो अते वीडियो, रेडियो, धार्मिक वॉल हैंगिंग्स, शस्त्र, ककार, म्यूजिक इंस्ट्रूमेंट्स जिवें ढोल, हारमोनियम, तबला, तुम्बी अते हर तरह दे पूजा दे समान दी जानकारी ले कॉल करो 403-768-1681 403-768-1681। इना दा पता नोट करो, यूनिट नंबर 1120 4150 109th एवेन्यू नॉर्थ ईस्ट, कैलगरी।
0: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लैण लई तुसी पॉल सेखों जी नूं 403-829-5000 या फिर 403-701-4947 ते संपर्क कर सकदे हो। HMP कस्टम कैबिनेट्स लिमिटेड दा पता है, यूनिट नंबर 11-2316 27 एवेन्यू नॉर्थ ईस्ट, कैलगरी। पंजाबी रेडियो 102.7 FM ते प्रसारित होण वाले प्रोग्रामां ते जो भी विचार पेश कीते जांदे ने ओ उना विद्वानां दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: ਜਿਹੜਾ ਮਨੋਵਿਗਿਆਨ ਆ ਉਹ ਵੀ ਇਸ ਗੱਲ ਦੇ ਨਤੀਜੇ ਉੱਤੇ ਪਹੁੰਚ ਗਿਆ ਕਿ ਜਿਹੜੇ ਲੋਕ ਰੱਬ ਤੇ ਵਿਸ਼ਵਾਸ ਰੱਖਦੇ ਨੇ ਤੇ ਇਹ ਚੀਜ਼ ਤੇ ਭਰੋਸਾ ਰੱਖਦੇ ਨੇ ਕਿ ਜੋ ਰੱਬ ਕਰਦਾ ਭਲਾ ਹੀ ਕਰਦਾ ਆ, ਉਹ ਦੂਸਰੇ ਮਨੁੱਖਾਂ ਨਾਲੋਂ ਉਹਨਾਂ ਦਾ ਮਾਨਸਿਕ ਸੰਤੁਲਨ ਬਹੁਤ ਉੱਚਾ ਹੁੰਦਾ, ਵਧੀਆ ਹੁੰਦਾ, ਡਿਪਰੈਸ਼ਨ ਦੇ, ਐਂਗਜ਼ਾਇਟੀ ਦੇ ਇੰਨੇ ਸ਼ਿਕਾਰ ਨਹੀਂ ਹੁੰਦੇ। ਇਹਨੂੰ ਹੋਰ ਸਮਝਣਾ ਹੋਵੇ, ਜਿਵੇਂ ਆਪਾਂ ਗੁਰਦੁਆਰੇ ਵਿੱਚ ਲੰਗਰ ਵਰਤਾਉਂਦੇ ਹਾਂ, ਪ੍ਰਸ਼ਾਦਾ ਵਾਹਿਗੁਰੂ, ਪਾਣੀ ਵਾਹਿਗੁਰੂ, ਉੱਥੇ ਇਹ ਨਹੀਂ ਵੇਖਣਾ ਕਿ ਕੋਈ ਕ੍ਰਿਸਚਨ ਬੈਠਾ, ਕੋਈ ਮੁਸਲਮਾਨ ਬੈਠਾ, ਕੋਈ ਹਿੰਦੂ ਬੈਠਾ, ਉੱਥੇ ਇਹ ਵੇਖਣਾ ਕਿ ਉਹਦੇ ਅੰਦਰ ਮੇਰਾ ਮਾਲਕ ਬੈਠਾ। ਧਰਮਾਂ ਦੇ ਲੇਬਲ ਤੋਂ ਉੱਪਰ ਉੱਠ ਕੇ ਉਹਨੂੰ ਪਿਆਰ ਨਾਲ ਪ੍ਰਸ਼ਾਦਾ ਛਕਾ ਰਹੇ ਹਾਂ, ਉਹਦੇ ਅੰਦਰ ਮਾਲਕ ਦੀ ਜੋਤ ਦੇਖ ਕੇ ਤਾਂ ਤੁਸੀਂ ਰੱਬ ਦੀ ਸੇਵਾ ਕਰ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀ ਵਾਰ ਵਿਚਾਰ ਨੂੰ ਅੱਗੇ ਤੋਰਦਿਆਂ ਹੋਇਆਂ 723 ਅੰਗ 'ਤੇ ਅਖੀਰਲਾ ਸ਼ਬਦ ਜੋ ਤਿਲੰਗ ਰਾਗ ਦੇ ਵਿੱਚ, ਉੱਥੋਂ ਅੱਜ ਦੀ ਵਿਚਾਰ ਆਰੰਭ ਕਰਦੇ ਹਾਂ। ਤਿਲੰਗ ਘਰ ਦੂਜਾ ਮਹਿਲਾ ਪੰਜਵਾਂ, ਤਿਲੰਗ ਰਾਗ ਦੇ ਵਿੱਚ ਸੁਰ ਤਾਲ ਦੇ ਦੂਸਰੇ ਘਰ ਦੇ ਵਿੱਚ ਗਾਉਣ ਦੀ ਹਿਦਾਇਤ ਕਰਕੇ ਪੰਜਵੇਂ ਪਾਤਸ਼ਾਹ ਜੀ ਸ਼ਬਦ ਉਚਾਰਨ ਕਰ ਰਹੇ ਹਨ। ਤੁਦ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰਹਿ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ, ਤੁਧ ਬਿਨ ਦੂਜਾ ਨਾਹੀਂ ਕੋਏ। ਇੱਕ ਵਾਰੀ ਸਾਰੇ ਪੜ੍ਹਿਓ, ਤੁਧ ਬਿਨ ਦੂਜਾ ਨਾਹੀਂ ਕੋਏ। ਕਿਸ ਚੀਜ਼ ਵੱਲ ਇਸ਼ਾਰਾ ਹੈ ਗੁਰੂ ਪਾਤਸ਼ਾਹ ਦਾ? ਅਕਾਲ ਪੁਰਖ ਵੱਲ, ਕਿ ਤੇਰੇ ਤੋਂ ਬਿਨਾਂ ਇਸ ਸੰਸਾਰ ਨੂੰ ਚਲਾਉਣ ਵਾਲੀ ਹੋਰ ਕੋਈ ਦੂਜੀ ਤਾਕਤ ਹੈ ਨਹੀਂ। ਇਸ਼ਾਰਾ ਸਮਝ ਲਿਓ। ਸੋ ਇਨ ਦਿਸ ਲਾਈਨ ਗੁਰੂ ਇਜ਼ ਸੇਇੰਗ, ਵਿਦਾਊਟ ਯੂ ਦੇਰ ਇਜ਼ ਨੋ ਅਦਰ ਪਾਵਰ, ਦੇਰ ਇਜ਼ ਨੋ ਅਦਰ ਐਂਟੀਟੀ ਦੈਟਸ ਐਟ ਵਰਕ ਹੀਅਰ। ਤੂੰ ਕਰਤਾਰ ਕਰਹਿ ਸੋ ਹੋਏ, ਤੂੰ ਹੀ ਕਰਤਾਰ ਹੈ, ਭਾਵ ਤੂੰ ਹੀ ਕ੍ਰੀਏਟਰ ਹੈ। ਦੇਰ ਇਜ਼ ਨੋ ਅਦਰ ਕ੍ਰੀਏਟਰ ਬਿਸਾਈਜ਼ ਦੈਟ ਵਨ ਡਿਵਾਈਨ। ਐਂਡ ਇਨ ਦਿਸ ਸ਼ਬਦ ਯੂ ਆਰ ਟਾਕਿੰਗ ਡਾਇਰੈਕਟਲੀ ਵਿਦ ਗਾਡ। ਥਰੂ ਗੁਰਬਾਣੀ ਯੂ ਕੈਨ ਟਾਕ ਡਾਇਰੈਕਟਲੀ ਟੂ ਗਾਡ। ਗੁਰਬਾਣੀ ਦੇ ਰਾਹੀਂ ਸਿੱਧੀ ਰੱਬ ਨਾਲ ਗੱਲ ਹੋ ਰਹੀ ਹੈ। ਅਸੀਂ ਜਦੋਂ ਪਾਠ ਪੜ੍ਹ ਰਹੇ ਹਾਂ ਤਾਂ ਅਸੀਂ ਰੱਬ ਨਾਲ ਗੱਲ ਕਰ ਰਹੇ ਹਾਂ, ਕਿਵੇਂ ਤੂੰ ਕਰਤਾਰ। ਇੰਝ ਮਹਿਸੂਸ ਕਰਨਾ ਹੈ ਕਿ ਮੇਰਾ ਮਾਲਕ ਮੇਰੇ ਸਾਹਮਣੇ ਬੈਠਾ ਆ ਅਤੇ ਅਸੀਂ ਉਹਦੇ ਨਾਲ ਗੱਲ ਕਰ ਰਹੇ ਹਾਂ ਵੀ ਤੂੰ ਕਰਤਾਰ, ਵੀ ਤੂੰ ਹੀ ਹੈ ਸਭ ਕੁਛ ਬਣਾਉਣ ਵਾਲਾ, ਸਭ ਕੁਛ ਕ੍ਰੀਏਟ ਕਰਨ ਵਾਲਾ। ਕਰ ਨਾਮ ਹੱਥਾਂ ਦਾ ਵੀ ਹੈ, ਵੀ ਆਪਣੇ ਹੱਥਾਂ ਨਾਲ ਸਭ ਕੁਛ ਤੂੰ ਬਣਾਇਆ, ਭਾਵ ਆਪਣੀ ਤਾਕਤ ਨਾਲ। ਕਰਹਿ ਸੋ ਹੋਏ, ਜੋ ਤੂੰ ਕਰਦਾ ਉਹੀ ਹੁੰਦਾ ਆ। ਇੱਥੇ ਹੋਰ ਕੋਈ ਤਾਕਤ ਨਹੀਂ ਚੱਲਦੀ, ਹੋਰ ਕੋਈ ਸ਼ਕਤੀ ਨਹੀਂ ਕੰਮ ਕਰ ਸਕਦੀ, ਜੋ ਤੂੰ ਚਾਹੇਗਾ ਉਹੀ ਹੋਏਗਾ। ਸੋ ਦ ਵਰਡ ਤੂੰ ਕਰਤਾਰ ਕਰੈਂ ਸੋ ਹੋਏ ਆਲਸੋ ਟੀਚਸ ਅਸ ਐਕਸੈਪਟੈਂਸ ਐਂਡ ਸਰੈਂਡਰ। ਸੋ ਇਨ ਮਾਡਰਨ ਸਾਈਕੋਲੋਜੀ ਇਟ ਆਲਸੋ ਸਪੋਰਟਸ ਦਿਸ ਵੈਲਿਊ ਆਫ ਐਕਸੈਪਟੈਂਸ ਆਫ ਅ ਹਾਇਰ ਆਰਡਰ ਇਨ ਰਿਡਿਊਸਿੰਗ ਐਂਗਜ਼ਾਇਟੀ ਐਂਡ ਡਿਪਰੈਸ਼ਨ। Believing that a wise power, which is ultimately in control, can provide comfort in chaotic times. Research on religious coping shows that those who use positive spiritual coping, like trusting in God's plan, tum kare so hoye, often experiences with lower anxiety and decreased depression. ਸੋ ਇੱਥੋਂ ਤੱਕ ਕਿ ਅੱਜ ਦੀ ਜਿਹੜੀ ਸਾਇੰਸ ਆ, ਜਿਹੜੀ ਸਾਈਕੋਲੋਜੀ ਆ, ਜਿਹੜਾ ਮਨੋਵਿਗਿਆਨ ਆ, ਉਹ ਵੀ ਇਸ ਗੱਲ ਦੇ ਨਤੀਜੇ ਉੱਤੇ ਪਹੁੰਚ ਗਿਆ ਕਿ ਜਿਹੜੇ ਲੋਕ ਰੱਬ 'ਤੇ ਵਿਸ਼ਵਾਸ ਰੱਖਦੇ ਨੇ ਅਤੇ ਇਹ ਚੀਜ਼ 'ਤੇ ਭਰੋਸਾ ਰੱਖਦੇ ਨੇ ਕਿ ਜੋ ਰੱਬ ਕਰਦਾ ਭਲਾ ਹੀ ਕਰਦਾ ਆ, ਉਹ ਦੂਸਰੇ ਮਨੁੱਖਾਂ ਨਾਲੋਂ ਉਹਨਾਂ ਦਾ ਮਾਨਸਿਕ ਸੰਤੁਲਨ ਬਹੁਤ ਉੱਚਾ ਹੁੰਦਾ, ਵਧੀਆ ਹੁੰਦਾ, ਡਿਪਰੈਸ਼ਨ ਦੇ, ਐਂਗਜ਼ਾਇਟੀ ਦੇ ਇੰਨੇ ਸ਼ਿਕਾਰ ਨਹੀਂ ਹੁੰਦੇ, ਕਿਉਂਕਿ ਉਹ ਉਹਨਾਂ ਦੀ ਜਿਹੜੀ ਸ਼ਕਤੀ ਆ ਜਿਹਦੇ ਉੱਤੇ ਉਹ ਟੇਕ ਲਾਈ ਬੈਠੇ, ਉਹ ਪਰਮਾਤਮਾ ਦੇ ਉੱਤੇ ਲਾ ਕੇ ਬੈਠੇ ਨੇ। ਸੋ ਸਾਈਕੋਲੋਜੀਕਲੀ ਮਨੋਵਿਗਿਆਨ ਦੇ ਪੱਖੋਂ ਵੀ ਇਹ ਚੀਜ਼ ਬਹੁਤ ਲਾਭਦਾਇਕ ਆ। ਤੂੰ ਕਰਤਾਰ ਕਰੈ ਸੋ ਹੋਏ, ਕਿਉਂਕਿ ਜਿਹੜਾ ਰੱਬ ਨੂੰ ਮੰਨਣ ਵਾਲਾ ਜੇ ਕੁਝ ਉਹਦੀ ਜ਼ਿੰਦਗੀ ਦੇ ਵਿੱਚ ਉਤਾਰ ਚੜ੍ਹਾਅ ਆ ਗਿਆ, ਉਹਨੇ ਸ਼ੁਕਰ ਦੇ ਵਿੱਚ ਕਹਿ ਕੇ ਗਾਹ ਲੰਘ ਜਾਣਾ, ਠੀਕ ਆ ਮਾਲਕ ਆ, ਕੋਈ ਨਹੀਂ, ਅੱਜ ਘੱਟ ਬਣ ਗਏ, ਅੱਜ ਥੋੜ੍ਹਾ ਨੁਕਸਾਨ ਹੋ ਗਿਆ, ਕੋਈ ਗੱਲ ਨਹੀਂ, ਇਹਦੇ ਵਿੱਚ ਵੀ ਤੇਰੀ ਕੋਈ ਰਜ਼ਾ ਹੋਏਗੀ। ਪਰ ਜਿਹੜਾ ਨਹੀਂ ਮੰਨਦਾ ਉਹ ਉਸ ਚੀਜ਼ ਨੂੰ ਫੜ ਕੇ ਬਹਿ ਜਾਂਦਾ, ਡਿਪਰੈਸ਼ਨ ਚਲੇ ਜਾਂਦਾ। ਤੇਰਾ ਜ਼ੋਰ ਤੇਰੀ ਮਨ ਟੇਕ, ਇੱਥੇ ਤੇਰਾ ਹੀ ਜ਼ੋਰ ਚੱਲਦਾ ਆ, ਤੇਰੀ ਤਾਕਤ ਚੱਲਦੀ ਹੈ। ਤੇਰੀ ਮਨ ਟੇਕ, ਅਤੇ ਮੇਰੇ ਮਨ ਦੇ ਵਿੱਚ ਤੇਰੀ ਹੀ ਟੇਕ ਹੈ, ਤੇਰਾ ਹੀ ਆਸਰਾ ਹੈ। ਸੋ ਇਨ ਮਾਈ ਮਾਇੰਡ ਦੀ ਓਨਲੀ ਸਪੋਰਟ ਆਈ ਹੈਵ ਇਜ਼ ਯੋਰਸ, ਆਈ ਡੋਂਟ ਹੈਵ ਐਨੀ ਅਦਰ ਸਪੋਰਟ, ਆਈ ਡੋਂਟ ਕੇਅਰ ਫੋਰ ਐਨੀ ਅਦਰ ਸਪੋਰਟ, ਵਟਐਵਰ ਦੈਰ ਅਦਰ ਸਪੋਰਟ ਮੇ ਬੀ, ਵੈਦਰ ਯੂ ਬਿਲੀਵ ਇਨ ਸਮ ਅਦਰ ਐਂਟੀਟੀ, ਸਮ ਅਦਰ ਪਾਵਰ, ਬਟ ਗੁਰਬਾਣੀ ਸੈਜ਼ ਓਨਲੀ ਦੈਟ ਵਨ ਪਾਵਰ, ਇਫ ਯੂ ਨੀਡ ਟੂ ਟੇਕ ਸਪੋਰਟ ਆਫ ਦੈਟ ਵਨ ਪਾਵਰ ਅਲੋਨ। ਸਦਾ ਸਦਾ ਜਪ ਨਾਨਕ ਏਕ, ਅਤੇ ਸਦਾ ਵਾਸਤੇ ਹਮੇਸ਼ਾ ਹੀ ਹਮੇਸ਼ਾ ਉਸ ਇੱਕ ਨੂੰ ਜਪਣਾ ਆ। ਅੱਜ ਗੱਲ ਇੱਕ ਦੇ ਦੁਆਲੇ ਘੁੰਮਣੀ ਹੈ ਜਿਹੜੇ ਸ਼ਬਦ ਚੱਲ ਰਹੇ ਨੇ। ਗੁਰੂ ਪਾਤਸ਼ਾਹ ਸਾਡਾ ਫੋਕਸ ਜਿਹੜਾ ਦਿਵਾ ਰਹੇ ਨੇ ਕਿ ਇੱਕ ਤੋਂ ਬਿਨਾਂ ਦੂਸਰੇ ਪਾਸੇ ਨਹੀਂ ਜਾਣਾ। ਹਾਲਾਂਕਿ ਸਾਰੀ ਬਾਣੀ ਵਿੱਚ ਹੀ ਇਹੀ ਸਾਨੂੰ ਸਿੱਖਿਆ ਹੈ, ਇਹੀ ਉਪਦੇਸ਼ ਹੈ। ਅੱਗੇ ਗੁਰੂ ਪਾਤਸ਼ਾਹ ਜੀ ਕਹਿੰਦੇ, ਸਭ ਉੱਪਰ ਪਾਰ ਬ੍ਰਹਮ ਦਾ ਤਾਰ, ਸਾਰਿਆਂ ਤੋਂ ਉੱਚਾ ਪਾਰ ਬ੍ਰਹਮ ਹੈ, ਦਾਤਾਰ ਜੋ ਦਾਤਾਂ ਦੇਣ ਵਾਲਾ ਹੈ। ਹੀ ਇਜ਼ ਦਾ ਹਾਈਐਸਟ ਆਫ ਦਾ ਹਾਈਐਸਟ, ਹੀ ਇਜ਼ ਦਾ ਗਿਵਰ ਐਂਡ ਹੀ ਇਜ਼ ਬਿਯੋਂਡ ਕੰਪਰੀਹੈਂਸ਼ਨ। ਤੇਰੀ ਟੇਕ ਤੇਰਾ ਆਧਾਰ ਰਹਾਓ, ਇਸ ਕਰਕੇ ਮੈਨੂੰ ਤੇਰੀ ਹੀ ਟੇਕ ਆ ਅਤੇ ਤੇਰਾ ਹੀ ਆਧਾਰ ਆ, ਤੂੰ ਹੀ ਮੇਰਾ ਆਸਰਾ ਹੈ, ਤੂੰ ਹੀ ਮੇਰੀ ਸਪੋਰਟ ਹੈ। ਹੈ ਤੂੰ ਹੈ ਤੂੰ ਹੋਵਨਹਾਰ, ਤੂੰ ਹੁਣ ਵੀ ਹੈ ਪਹਿਲਾਂ ਵੀ ਸੀ ਅਤੇ ਹੋਵਨਹਾਰ ਗਾਂ ਨੂੰ ਵੀ ਤੂੰ ਹੀ ਰਹੇਗਾ। ਯੂ ਆਲਵੇਜ਼ ਐਗਜ਼ਿਸਟਿਡ ਇਨ ਦਾ ਪਾਸਟ, ਯੂ ਐਗਜ਼ਿਸਟ ਇਨ ਦਾ ਪ੍ਰੈਜ਼ੈਂਟ ਐਂਡ ਯੂ ਵਿਲ ਆਲਵੇਜ਼ ਐਗਜ਼ਿਸਟ ਇਨ ਦਾ ਫਿਊਚਰ ਐਜ਼ ਵੈਲ। ਅਗਮ ਅਗਾਧ ਊਚ ਅਪਾਰ, ਤੂੰ ਅਗਮ ਹੈ, ਅਗਮ ਹੈ ਕਿ ਭਾਵ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਅਗਾਧ ਊਚ ਅਪਾਰ, ਇੱਥੇ ਮਾਲਕ ਦੀ ਮਹਿਮਾ ਕੀਤੀ ਗਈ ਹੈ ਕਿ ਤੇਰਾ ਅੰਤ ਨਹੀਂ ਕੋਈ ਪਾ ਸਕਦਾ, ਤੂੰ ਉੱਚੇ ਤੋਂ ਉੱਚਾ ਆ, ਪਰੇ ਤੋਂ ਪਰੇ ਹੈ। ਜੋ ਤੁਦ ਸੇਵ ਹੈ ਤਿੰਨ ਭਉ ਦੁੱਖ ਨਾ ਹੈ, ਜਿਹੜੇ ਤੇਰੀ ਸੇਵਾ ਕਰਦੇ ਆ ਉਹਨਾਂ ਨੂੰ ਭਉ ਭਾਵ ਡਰ ਅਤੇ ਦੁੱਖ ਨਹੀਂ ਲੱਗਦਾ। ਸੇਵਾ ਤੋਂ ਕੀ ਭਾਵ ਹੈ, ਜਿਹੜੇ ਤੇਰੀ ਸੇਵਾ ਕਰਦੇ ਨੇ, ਦੋਜ਼ ਹੂ ਸਰਵ ਯੂ ਡੂ ਨਾਟ ਫੀਅਰ, ਦੋਜ਼ ਹੂ ਲਿਵ ਦੇਅਰ ਲਾਈਫ ਐਸ ਗਾਡ ਸੈਂਟਰਡ, ਦੇ ਬਿਕਮ ਇਮਿਊਨ ਟੂ ਫੀਅਰ ਐਂਡ ਇਮੋਸ਼ਨਲ ਪੇਨ। ਵੱਖੋ ਵੱਖਰੇ ਅਰਥ ਸੇਵਾ ਦੇ ਬਾਣੀ ਵਿੱਚ ਆਏ ਨੇ। ਇੱਕ ਗੁਰਬਾਣੀ ਵਿੱਚ ਸੇਵਾ ਕਿਵੇਂ ਕਰਨੀ ਹੈ, ਜੋ ਤੁਧ ਸੇਵੈ, ਜਿਹੜੇ ਤੇਰੀ ਸੇਵਾ ਕਰਦੇ ਆ। ਸੇਵਾ ਕਿਵੇਂ ਕਰਨੀ ਹੈ, ਗੁਰੂ ਪਾਤਸ਼ਾਹ ਕਹਿੰਦੇ, ਗੁਰ ਕੀ ਸੇਵਾ ਸ਼ਬਦ ਵਿਚਾਰ, ਜਿਹੜੀ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਨੀ ਹੈ, ਇਹ ਵੀ ਸੇਵਾ ਹੀ ਹੈ ਰੱਬ ਦੀ, ਜੋ ਆਪਾਂ ਹੁਣ ਇੱਥੇ ਬੈਠ ਕੇ ਕਰ ਰਹੇ ਹਾਂ। ਇਹ ਸੇਵਾ ਕਰਦੀ ਕੀ ਹੈ, ਜਦੋਂ ਅਸੀਂ ਗੁਰਬਾਣੀ ਦੇ ਵਿਚਾਰ ਦੀ, ਸ਼ਬਦ ਦੇ ਵਿਚਾਰ ਦੀ ਸੇਵਾ ਕਰੋਗੇ, ਇੰਨੇ ਹੌਲੀ ਹੌਲੀ ਉਸ ਮਾਲਕ ਦੀ ਜਿਹੜੀ ਬੇਅੰਤਤਾ ਆ ਉਹ ਸਾਡੇ ਡੂੰਘੇ ਤਲ ਤੱਕ ਪਹੁੰਚਾ ਦੇਣੀ ਹੈ, ਅਤੇ ਮਨ ਦੇ ਅੰਦਰੋਂ ਹੌਲੀ ਹੌਲੀ ਗੁਰਬਾਣੀ ਦੀ ਵਿਚਾਰ ਨੇ ਹਉਮੇ ਜਿਹੜੀ ਉਹ ਖਤਮ ਕਰ ਦੇਣੀ ਆ। ਦੂਸਰੀ ਗੁਰੂ ਪਾਤਸ਼ਾਹ ਕਹਿੰਦੇ, ਤੂੰ ਵਿਸਰ ਹੈ ਤਾਂ ਸਭ ਕੋ ਲਾਗੂ, ਚੀਤ ਆਵ ਹੈ ਤਾਂ ਸੇਵਾ, ਤੈਨੂੰ ਚੇਤੇ ਕਰਨਾ ਵੀ ਤੇਰੀ ਸੇਵਾ ਆ। ਸੋ ਗੈਨ, ਜੋ ਤੁਧ ਸੇਵੈ, ਜਿਹੜੇ ਤੇਰੀ ਸੇਵਾ ਕਰਦੇ ਆ ਉਹਨਾਂ ਨੂੰ ਦੁੱਖ ਅਤੇ ਡਰ ਨੇੜੇ ਨਹੀਂ ਆਉਂਦਾ। ਸੇਵਾ ਕੀ ਹੈ ਇਹ ਸਮਝ ਰਹੇ ਆਪਾਂ, ਇੱਕ ਤਾਂ ਸ਼ਬਦ ਦੀ ਵਿਚਾਰ ਕਰਨੀ, ਦੂਜੀ ਰੱਬ ਨੂੰ ਯਾਦ ਕਰਨਾ, ਇਹ ਵੀ ਸੇਵਾ 'ਚ ਹੀ ਆਉਂਦਾ ਆ। ਤੀਸਰਾ ਬਾਣੀ 'ਚ ਗੁਰੂ ਪਾਤਸ਼ਾਹ ਕਹਿੰਦੇ, ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ, ਜਿਹੜਾ ਐਡਾ ਵੱਡਾ ਸਤਿਗੁਰ ਹੈ, ਮਾਲਕ ਹੈ, ਉਹਦੀ ਅਸੀਂ ਕੀ ਸੇਵਾ ਕਰ ਸਕਦੇ ਹਾਂ।

ਗੁਰਬਾਣੀ ਨੂੰ ਪਿਆਰ ਕਰਨਾ ਇਹ ਵੀ ਸੇਵਾ ਵਿੱਚ ਆਉਂਦਾ ਆ। ਟੂ ਲਵ ਦ ਵਰਡ ਆਫ ਦ ਗੁਰੂ ਇਜ਼ ਆਲਸੋ ਕੰਸਿਡਰਡ ਸੇਵਾ। ਸਾਹਿਬ ਸੇਵਨੇ ਆਪਣਾ ਪੂਰੇ ਸ਼ਬਦ ਵਿਚਾਰ, ਹਰ ਕੀ ਸੇਵਾ ਚਾਕਰੀ ਸੱਚੇ ਸ਼ਬਦ ਪਿਆਰ। ਸੱਚੇ ਸ਼ਬਦ ਨਾਲ ਭਾਵ ਗੁਰਬਾਣੀ ਨਾਲ ਪਿਆਰ ਕਰਨਾ ਇਹ ਵੀ ਸੇਵਾ ਵਿੱਚ ਹੀ ਆਉਂਦਾ ਹੈ। ਅਤੇ ਇੱਕ ਸੇਵਾ ਜੋ ਆਪਾਂ ਸੰਸਾਰ ਦੇ ਵਿੱਚ ਕਰਦੇ ਹਾਂ, ਲੋਕ ਭਲਾਈ ਦੇ ਕੰਮ, ਕੋਈ ਚੰਗੇ ਕਰਮ ਕਰਨੇ, ਇਹ ਵੀ ਸੇਵਾ ਵਿੱਚ ਆਉਂਦਾ। ਉਹ ਸੇਵਾ ਵਿੱਚ ਕਿਸ ਕੰਸੈਪਟ ਵਿੱਚ ਆਉਂਦਾ? ਅੱਗੇ ਇਸ ਸ਼ਬਦ ਵਿੱਚ ਗੁਰੂ ਪਾਤਸ਼ਾਹ ਨੇ ਫਰਮਾਉਣਾ, ਜੋ ਦਿਸੈ ਸੋ ਤੇਰਾ ਰੂਪ। ਜੋ ਕੁਝ ਵੀ ਨਜ਼ਰ ਆ ਰਿਹਾ ਆ ਉਹ ਸਾਰਾ ਤੇਰਾ ਹੀ ਰੂਪ ਆ। ਵਟਐਵਰ ਆਈ ਸੀ, ਆਲ ਦਾ ਹਿਊਮਨਸ, ਆਲ ਦੀ ਐਨੀਮਲਸ, ਐਵਰੀਵੇਅਰ ਆਈ ਲੁੱਕ ਐਟ ਆਈ ਸੀ ਯੂ, ਉਹ ਤੇਰਾ ਹੀ ਰੂਪ ਆ। ਸੋ ਵੈਨ ਆਈ ਸਰਵ ਦ ਕ੍ਰੀਏਸ਼ਨ ਆਈ ਐਮ ਆਲਸੋ ਸਰਵਿੰਗ ਦ ਕ੍ਰੀਏਟਰ ਵਿਚ ਇਜ਼ ਸਿਟਿੰਗ ਵਿਦ ਇਨ ਦ ਕ੍ਰੀਏਸ਼ਨ। ਸੋ ਜਦੋਂ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ, ਇੱਕ ਦੂਸਰੇ ਦੀ ਸੇਵਾ ਕਰਦੇ ਹਾਂ, ਉਹ ਵੀ ਸੇਵਾ ਹੀ ਆ, ਕਿਉਂਕਿ ਉਹਦੇ ਵਿੱਚ ਵੀ ਤੂੰ ਹੀ ਬੈਠਾ ਆ। ਸੋ ਇਹਨੂੰ ਹੋਰ ਸਮਝਣਾ ਹੋਵੇ, ਜਿਵੇਂ ਆਪਾਂ ਗੁਰਦੁਆਰੇ ਵਿੱਚ ਲੰਗਰ ਵਰਤਾਉਂਦੇ ਹਾਂ, ਪ੍ਰਸ਼ਾਦਾ ਵਾਹਿਗੁਰੂ, ਪਾਣੀ ਵਾਹਿਗੁਰੂ, ਉੱਥੇ ਇਹ ਨਹੀਂ ਵੇਖਣਾ ਕਿ ਕੋਈ ਕ੍ਰਿਸਚਨ ਬੈਠਾ, ਕੋਈ ਮੁਸਲਮਾਨ ਬੈਠਾ, ਕੋਈ ਹਿੰਦੂ ਬੈਠਾ। ਉੱਥੇ ਇਹ ਵੇਖਣਾ ਕਿ ਉਹਦੇ ਅੰਦਰ ਮੇਰਾ ਮਾਲਕ ਬੈਠਾ। ਉਹਨੂੰ ਇਹ ਕਹਿਣਾ ਪ੍ਰਸ਼ਾਦਾ ਵਾਹਿਗੁਰੂ, ਧਰਮਾਂ ਦੇ ਲੇਬਲ ਤੋਂ ਉੱਪਰ ਉੱਠ ਕੇ ਉਹਨੂੰ ਪਿਆਰ ਨਾਲ ਪ੍ਰਸ਼ਾਦਾ ਛਕਾ ਰਹੇ ਹਾਂ, ਉਹਦੇ ਅੰਦਰ ਮਾਲਕ ਦੀ ਜੋਤ ਦੇਖ ਕੇ ਤਾਂ ਤੁਸੀਂ ਰੱਬ ਦੀ ਸੇਵਾ ਕਰ ਰਹੇ ਹੋ। ਹੋਰ ਕਮਿਊਨਿਟੀ ਦੀ ਸੇਵਾ ਕਰਨੀ, ਆਪਣੇ ਬੱਚਿਆਂ ਨੂੰ ਸਭ ਕੁਝ ਚੰਗੀ ਮੱਤ ਦਿੰਦਾ ਸਿਖਾਉਂਦਾ ਆ, ਟਾਈਮ ਕੱਢ ਕੇ ਕਮਿਊਨਿਟੀ ਦੇ ਬੱਚਿਆਂ ਨੂੰ ਕੋਈ ਚੰਗੀ ਗੱਲ ਸਿਖਾਉਣੀ, ਇਹ ਵੀ ਸੇਵਾ ਆ। ਸੋ ਇਸ ਤਰ੍ਹਾਂ ਬੜੀਆਂ ਸੇਵਾ ਦੀਆਂ ਵੱਖ ਵੱਖ ਡੈਫੀਨੇਸ਼ਨਸ ਬਾਣੀ ਨੇ ਦਿੱਤੀਆਂ। ਇਹਨਾਂ ਸਾਰਿਆਂ ਦੇ ਉੱਤੇ ਹੀ ਸਿੱਖ ਨੇ ਧਿਆਨ ਦੇਣਾ, ਜੋ ਤੁਧ ਸੇਵੈ, ਜਿਹੜੇ ਤੇਰੀ ਸੇਵਾ ਕਰਦੇ ਨੇ, ਤਿੰਨ ਭਉ ਦੁੱਖ ਨਾ ਹੈ, ਗੁਰਪ੍ਰਸਾਦ ਨਾਨਕ ਗੁਣ ਗਾਹੈ। ਅਤੇ ਗੁਰੂ ਦੀ ਕਿਰਪਾ ਦੇ ਨਾਲ ਹੇ ਨਾਨਕ, ਉਹ ਗੁਣ ਗਾ ਕੇ ਭਾਵ ਆਨੰਦਮਈ ਜੀਵਨ ਜਿਉਂਦੇ ਨੇ। ਦੋਜ਼ ਹੂ ਪ੍ਰੈਕਟਿਸ ਦਿਸ ਸੇਵਾ, ਆਲ ਦ ਡਿਫਰੈਂਟ ਸੇਵਾਜ਼ ਦੈ ਗੁਰਬਾਣੀ ਹੈਜ਼ ਟੋਲਡ ਅਸ, ਦੇ ਡੋਂਟ ਜਸਟ ਲਿਵ ਦੇਅਰ ਲਾਈਫ, ਦੇ ਇੰਜੋਏ ਦੇਅਰ ਲਾਈਫ, ਦੇ ਸਿੰਗ ਦੇਅਰ ਲਾਈਫ ਵਿਦ ਦ ਬਲੈਸਿੰਗ ਆਫ ਦ ਗੁਰੂ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਕਿਉਂਕਿ ਜੋ ਕੁਝ ਵੀ ਦਿਸ ਰਿਹਾ ਤੇਰਾ ਹੀ ਰੂਪ ਨਜ਼ਰ ਆ ਰਿਹਾ। ਜਿਵੇਂ ਆਪਾਂ ਭਾਈ ਘਨੱਈਆ ਜੀ ਦੀ ਸਾਖੀ ਪੜ੍ਹਦੇ ਹਾਂ, ਜੰਗ ਦੇ ਮੈਦਾਨ ਦੇ ਵਿੱਚ ਉਦੋਂ ਫਰਜ਼ ਸੀ ਜਦੋਂ ਦੁਸ਼ਮਣ ਹਮਲਾ ਕਰ ਰਿਹਾ ਸੀ ਕਿ ਉਦੋਂ ਆਪਣੀ ਰੱਖਿਆ ਕਰਨਾ ਵੀ ਗੁਰੂ ਦਾ ਹੁਕਮ ਆ, ਪਰ ਹੁਣ ਉਹ ਥ੍ਰੈਟ ਖਤਮ ਹੋ ਚੁੱਕੀ ਹੈ, ਹੁਣ ਉਹ ਮਦਦ ਮੰਗ ਰਿਹਾ ਆ। ਉਦੋਂ ਵੀ ਗੁਰੂ ਦਾ ਹੁਕਮ ਆ ਕਿ ਜਿਹੜਾ ਮਦਦ ਮੰਗ ਰਿਹਾ ਉਹਦੀ ਮਦਦ ਕਰਨੀ ਵੀ ਸੇਵਾ ਆ। ਇੱਥੇ ਵੈਰ ਨਹੀਂ ਕੋਈ, ਗੁੱਸਾ ਨਹੀਂ ਕੋਈ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਅਨੂਪ ਦਾ ਅਰਥ ਹੈ ਜਿਹੜੀ ਅਨੂਪ, ਉਪਮਾ ਤੋਂ ਰਹਿਤ ਹੈ। ਉਸ ਮਾਲਕ ਦੀ ਸੰਪੂਰਨ ਰੂਪ ਦੇ ਵਿੱਚ ਅਸੀਂ ਉਪਮਾ ਨਹੀਂ ਕਰ ਸਕਦੇ, ਬਿਆਨ ਨਹੀਂ ਕਰ ਸਕਦੇ। ਸਿਮਰ ਸਿਮਰ ਸਿਮਰ ਜਨ ਸੋਏ, ਨਾਨਕ ਕਰਮ ਪ੍ਰਾਪਤ ਹੋਏ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਯਾਦ ਕਰਿਆ ਕਰ, ਸਿਮਰ ਸਿਮਰ ਸਿਮਰ, ਉਹਨੂੰ ਯਾਦ ਕਰਿਆ ਕਰ। ਤਿੰਨ ਵਾਰੀ ਆਖਿਆ ਰੱਬ ਨੂੰ ਯਾਦ ਕਰਿਆ ਕਰ। ਨਾਨਕ ਕਰਮ ਪ੍ਰਾਪਤ ਹੋਏ, ਜਦੋਂ ਉਸ ਮਾਲਕ ਨੂੰ ਯਾਦ ਕਰਾਂਗੇ ਉਹਦੀ ਕਰਮ ਉਹ ਰੂਪੀ ਭਾਵ ਉਹਦੀ ਬਖਸ਼ਿਸ਼ ਸਾਨੂੰ ਪ੍ਰਾਪਤ ਹੋਵੇਗੀ। ਜਿਨ ਜਪਿਆ ਤਿਸ ਕਉ ਬਲਿਹਾਰ, ਤਿਸ ਕੈ ਸੰਗ ਤਰੈ ਸੰਸਾਰ। ਜਿਹਨੇ ਉਸ ਮਾਲਕ ਨੂੰ ਜਪਿਆ ਹੈ, ਉਹਨੂੰ ਯਾਦ ਕੀਤਾ ਹੈ, ਉਹਦੀ ਸੇਵਾ ਕੀਤੀ ਹੈ, ਤਿਸ ਕਉ ਬਲਿਹਾਰ, ਉਹਨੂੰ ਬਲਿਹਾਰ ਬਲਿਹਾਰ ਜਾਈਏ।
ਤਿਸ ਕੈ ਸੰਗ ਤਰੈ।

ਸੰਸਾਰ। ਹੁਣ ਇੱਥੇ ਭਾਵ ਹੈ ਵੀ ਇੱਥੇ ਗੁਰੂ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ ਕਿ ਆਪਣੀ ਸੰਗਤ ਬਦਲੋ। ਇੱਥੇ ਅਰਥ ਕੇਵਲ ਇਹ ਨਹੀਂ ਕਿ ਜੇ ਕੋਈ ਮਨੁੱਖ ਆ, ਕੋਈ ਸਿੱਖ ਆ, ਤੁਸੀਂ ਉਹਦੇ ਕੋਲ ਬੈਠ ਗਏ ਇੱਕ ਮਿੰਟ 'ਤੇ ਤਰ ਜਾਓਗੇ। ਇੱਥੇ ਕਹਿਣ ਤਾਂ ਭਾਵ ਆ ਵੀ ਸੰਸਾਰ ਦੇ ਵਿੱਚ ਜਿਹੜਾ ਵੀ ਮਨੁੱਖ ਚੰਗੇ ਉਹ ਰੱਬ ਦੇ ਬੰਦਿਆਂ ਦੀ ਸੰਗਤ ਵਿੱਚ ਜੁੜ ਜਾਏਗਾ, ਸੰਗਤ ਵਿੱਚ ਆਉਣਾ ਸ਼ੁਰੂ ਕਰ ਦੇਗਾ, ਜਿਵੇਂ ਆਪਾਂ ਅਰਦਾਸ ਵਿੱਚ ਵੀ ਮੰਗਦੇ ਹਾਂ, ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਕਿਉਂਕਿ ਸੰਗਤ ਵਿੱਚ ਇੱਕ ਦੂਸਰੇ ਦੀ ਬੈਠ ਕੇ ਨਾਮ ਚੇਤੇ ਆਉਣਾ, ਰੱਬ ਨੂੰ ਯਾਦ ਕਰਨਾ ਹੈ। ਸੋ ਇਨ ਦਿਸ ਲਾਈਨ ਦ ਗੁਰੂ ਇਜ਼ ਇੰਸਟਰਕਟਿੰਗ ਅਸ, ਇਫ ਯੂਅਰ ਕੰਪਨੀ ਇਜ਼ ਬੈਡ, ਚੇਂਜ ਦੈਟ ਕੰਪਨੀ ਇਨ ਟੂ ਗੁੱਡ ਕੰਪਨੀ। ਇਫ ਯੂ ਵਾਂਟ ਟੂ ਗੈਟ ਕਲੋਸਰ ਟੂ ਗਾਡ, ਯੂ ਨੀਡ ਟੂ ਸਟਾਰਟ ਐਸੋਸੀਏਟਿੰਗ ਵਿਦ ਪੀਪਲ ਹੂ ਟਾਕ ਅਬਾਊਟ ਗਾਡ, ਹੂ ਲਿਵ ਅਬਾਊਟ ਗਾਡ। Start hanging out with those kind of people. Don't hang out with the people who are going to take you away from him. Because your company matters, your friend circle matters. That's your decision you have to make of what kind of friend circle you want to keep. Tis ka sang tare sansar, fir jadon sangat vich aayega, sangat vich aake, sangat vich baith ke guru naal teri laag lag jayegi. ਤਾਰਨਾ ਗੁਰੂ ਨੇ ਹੀ ਆ, ਬੰਦਾ ਨਹੀਂ ਤਾਰ ਸਕਦਾ। ਇੰਨਾ ਹੈ ਕਿ ਬੰਦਾ ਇੱਕ ਦੂਸਰੇ ਨੂੰ ਪ੍ਰੇਰਨਾ ਦੇ ਸਕਦਾ ਆ। ਅ ਗੁੱਡ ਫਰੈਂਡ ਵਿਲ ਸੁਜੈਸਟ ਹਿਸ ਅਦਰ ਫਰੈਂਡ, ਹੇ ਕਮ ਦਿਸ ਵੇ। ਉੱਥੋਂ ਰਸਤਾ ਨਾ ਪਾਰ ਕਰੀ, ਉੱਥੋਂ ਬ੍ਰਿਜ ਟੁੱਟਾ ਆ, ਡਿੱਗ ਜਾਏਗਾ, ਇੱਥੋਂ ਦੀ ਆ ਜਾ, ਪਰ ਲੰਘਣਾ ਤੈਨੂੰ ਹੀ ਪੈਣਾ ਆ।

ਹੁਣ ਅਰਦਾਸ ਦੇ ਵਿੱਚ ਅਸੀਂ ਬਹੁਤ ਕੁਝ ਮੰਗਦੇ ਹਾਂ ਰੱਬ ਤੋਂ, ਪਰ ਪੰਜਵੇਂ ਪਾਤਸ਼ਾਹ ਜੀ ਕੀ ਮੰਗ ਰਹੇ ਨੇ? ਕਹਿੰਦੇ ਕਹੋ ਨਾਨਕ ਪ੍ਰਭ, ਪ੍ਰਭ ਸੰਬੋਧਨ ਵਾਚ ਕਿੱਥੇ ਆਵਾਜ਼ ਮਾਰੀ ਹੈ ਰੱਬ ਨੂੰ, ਹੈ ਰੱਬਾ, ਪ੍ਰਭੂ ਜੀ ਲੋਚਾ ਪੂਰ, ਇੱਕ ਮੇਰੀ ਲੋਚਾ ਪੂਰੀ ਕਰ ਦੇ, ਕੈਨ ਯੂ ਫੁਲਫਿਲ ਅ ਡਿਜ਼ਾਇਰ ਦੈਟ ਆਈ ਹੈਵ, ਐਂਡ ਵਟ ਇਜ਼ ਦੈਟ ਡਿਜ਼ਾਇਰ, ਉਹ ਲੋਚਾ ਕੀ ਹੈ? ਕਹਿੰਦੇ ਸੰਤ ਜਨਾਕੀ ਬਾਛੋਂ ਧੂੜ, ਜਿਹੜੇ ਤੇਰੇ ਨਾਲ ਜੁੜੇ ਆ। ਅਤੇ ਧੂੜ ਲੈਣ ਦਾ ਅਰਥ ਆਪਾਂ ਬਹੁਤ ਵਾਰੀ ਡਿਸਕਸ ਕੀਤਾ, ਕੀ ਆ ਜੀ? ਹਾਂਜੀ, ਸਿੱਖਿਆ। ਜਿਹੜੇ ਰਾਹ 'ਤੇ ਤੇਰੇ ਪਿਆਰੇ ਤੁਰੇ ਹੋਏ ਆ, ਉਹਨਾਂ ਦੇ ਪਿੱਛੇ ਮੈਂ ਵੀ ਤੁਰਨ ਲੱਗ ਪਾਂ, ਉਸ ਰਾਹ 'ਤੇ ਮੈਂ ਵੀ ਤੁਰਨ ਲੱਗ ਪਾਂ। ਸੋ ਮੰਗਿਆ ਕੀ ਹੈ? ਸੱਚਿਆਂ ਦੀ, ਪਿਆਰਿਆਂ ਦੀ, ਗੁਰਸਿੱਖਾਂ ਦੀ ਸੰਗਤ ਅਤੇ ਗੁਰੂ 'ਤੇ ਰਾਹ 'ਤੇ ਤੁਰਨ ਵਾਲੀ ਦਾਤ, ਇੱਕ ਕਿਣਕਾ ਮਿਲ ਜਾਵੇ। ਤਿਲੰਗ ਮਹਿਲਾ ਪੰਜਵਾਂ ਘਰ ਤੀਜਾ, ਤਿਲੰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸੁਰ ਤਾਲ ਦੇ ਤੀਜੇ ਘਰ ਦੇ ਵਿੱਚ ਸ਼ਬਦ ਨੂੰ ਗਾਉਣ ਦੀ ਹਿਦਾਇਤ ਕਰਦੇ ਹੋਏ ਉਪਦੇਸ਼ ਦਿੰਦੇ ਹਨ।

0: ਕਹਿੰਦੇ ਜਿਹੜਾ ਸਾਹਿਬ ਆ, ਜਿਹੜਾ ਸਾਰਿਆਂ ਦਾ ਮਾਲਕ ਆ, ਉਹ ਬੜਾ ਹੀ ਦਿਆਲੂ ਹੈ, ਬੜਾ ਮਿਹਰ ਵਾਲਾ ਆ। ਦੋ ਵਾਰੀ ਕਹਿੰਦੇ ਨੇ ਮਿਹਰਵਾਨ ਸਾਹਿਬ, ਮਿਹਰਵਾਨ। ਫਿਰ ਕਹਿੰਦੇ ਉਹ ਸਾਹਿਬ ਹੈ ਕਿਹਦਾ? ਕਹਿੰਦੇ ਮੇਰਾ ਆ, ਸਾਹਿਬ ਮੇਰਾ। ਇੱਕ ਪਰਸਨਲ ਕਨੈਕਸ਼ਨ ਬਣਦਾ ਆ ਜਦੋਂ ਆਪਾਂ ਕਹਿੰਦੇ ਵੀ ਆਹ ਚੀਜ਼ ਮੇਰੀ ਆ। ਕਹਿੰਦੇ ਰੱਬ ਹੀ ਮੇਰਾ ਆ। ਆਖੋ ਸਤਨਾਮ ਸ੍ਰੀ, ਇਹ ਸਾਹਿਬ ਮੇਰਾ ਆ, ਸਾਹਿਬ ਮੇਰਾ ਮਿਹਰਬਾਨ। ਮੇਰਾ ਸਾਹਿਬ ਕਿਹੋ ਜਿਹਾ? ਬਹੁਤ ਹੀ ਮਿਹਰ ਕਰਨ ਵਾਲਾ, ਬੜਾ ਹੀ ਦਿਆਲੂ ਆ, ਮਿਹਰਾਂ ਵਾਲਾ ਆ। ਜੀ ਸਗਲ ਕਉ ਦੇ ਦਾਨ ਰਾਉ। ਇੰਨੀ ਮਿਹਰ ਕਰਦਾ ਕਿ ਸਾਰੇ ਜੀਵਾਂ ਨੂੰ ਦਾਨ ਦੇ ਰਿਹਾ। ਹੀ ਗਿਵਸ ਟੂ ਐਵਰੀ ਵਨ, ਨਾਟ ਜਸਟ ਹਿਊਮਨ, ਟੂ ਆਲ ਦ ਸਪੀਸੀਜ਼। ਤੂੰ ਕਾਹੇ ਡੋਲੈ ਪ੍ਰਾਣੀਆਂ, ਦੁੱਧ ਰੱਖੇਗਾ ਸਿਰਜਣਹਾਰ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਕਾਹਤੋਂ ਡੋਲੀ ਜਾਂਦਾ ਪ੍ਰਾਣੀਆਂ? ਰੱਬ 'ਤੇ ਭਰੋਸਾ ਰੱਖ, ਤੁਧ ਰੱਖੇਗਾ ਸਿਰਜਣਹਾਰ। ਜਿਹਨੇ ਤੈਨੂੰ ਸਿਰਜਿਆ, ਜਿਹਨੇ ਤੈਨੂੰ ਬਣਾਇਆ, ਜਿਹਨੇ ਤੈਨੂੰ ਪੈਦਾ ਕੀਤਾ, ਉਹ ਤੇਰੀ ਰੱਖਿਆ ਆਪੇ ਕਰੇਗਾ। ਬਰੀਕੀ ਦੇ ਨਾਲ ਇਹਨਾਂ ਚੀਜ਼ਾਂ ਦੀ ਡੂੰਘਾਈ ਵੀ ਸਮਝੀ ਜਾਇਓ ਵੀ ਸਿਰਜਣਹਾਰ ਕੋਈ ਦੂਜਾ ਨਹੀਂ, ਸਿਰਜਣਹਾਰ ਕੌਣ ਹੈ? ਅਕਾਲ ਪੁਰਖ। ਆਰਾਮ ਸੇ ਸਮਝ ਲਿਓ। ਵਾਈ ਡੂ ਯੂ ਵੇਵਰ ਪੁੱਟ ਯੂਰ ਫੇਥ ਇਨ ਦ ਵਨ ਹੂ ਹੈਜ਼ ਕ੍ਰੀਏਟਿਡ ਯੂ? He will protect you. He will take care of you. But you must put your 100% faith in that one divine being. Don't waver around and go somewhere else believing in some other entity and in other power. Us ek de naal jud ja. Jin paidaish tu kiya soi de aadhar. Jinne tainu paida kita ya, tera aasra vi oh banega. Jinne oh paayi medni soi karda saar. Medni kehnde ne dharti nu. Jinne eh dharti paida kiti hai, oh edi saar, edi rakhya, edi dekhbhal vi aap kar reha hai. ਹੋਰ ਕੋਈ ਨਹੀਂ ਹੈ, ਉਹ ਮਾਲਕ ਹੀ ਕਰ ਰਿਹਾ ਆ। ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਉਹ ਹਰੇਕ ਦਿਲ ਦੇ ਵਿੱਚ ਵਸ ਰਿਹਾ, ਦਿਲਾਂ ਦਾ ਮਾਲਕ ਹੈ, ਅਤੇ ਉਹ ਸੱਚਾ ਪਰਵਦਗਾਰ ਆ, ਸਾਰਿਆਂ ਦੀ ਪਾਲਣ ਪੋਸ਼ਣ ਕਰਨ ਵਾਲਾ ਉਹ ਆਪ ਹੀ ਹੈ। ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹ। ਅਸੀਂ ਤਾਂ ਉਹਦੀ ਕੁਦਰਤ ਦੀ ਕੀਮਤ ਨਹੀਂ ਜਾਣ ਸਕਦੇ, ਮਾਲਕ ਦੀ ਕੀਮਤ ਕਿਵੇਂ ਜਾਣ ਲੈਣੀ ਹੈ? ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪਰਵਾਹ। ਉਹ ਵੇ ਪਰਵਾਹ ਆ, ਉਹਨੂੰ ਚਿੰਤਾ ਨਹੀਂ ਕਿਸੇ ਚੀਜ਼ ਦੀ, ਟੈਨਸ਼ਨ ਨਹੀਂ ਹੈ, ਫਿਕਰ ਨਹੀਂ ਉਹਨੂੰ। ਇੱਕ ਹੁੰਦਾ ਵੇ ਪਰਵਾਹ, ਇੱਕ ਹੁੰਦਾ ਲਾਪਰਵਾਹ। ਲਾਪਰਵਾਹ ਨਹੀਂ, ਉਹ ਵੇ ਪਰਵਾਹ ਆ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹਾ। ਗੁਰੂ ਪਾਤਸ਼ਾਹ ਜੀ ਸਾਨੂੰ ਕਹਿ ਰਹੇ ਨੇ ਇਹ ਬੰਦੇ ਭਾਵ ਇਹ ਮਨੁੱਖ, ਭਾਵੇਂ ਔਰਤ ਹੈ ਭਾਵੇਂ ਮਰਦ ਹੈ, ਕਰ ਬੰਦੇ ਤੂੰ ਬੰਦਗੀ, ਤੂੰ ਬੰਦਗੀ ਕਰਿਆ ਕਰ, ਉਸ ਮਾਲਕ ਨੂੰ ਯਾਦ ਕਰਿਆ ਕਰ, ਉਹਦੇ ਹੁਕਮ 'ਚ ਰਹਿਣਾ ਤੁਰ ਸਿੱਖਿਆ ਕਰ। ਕਰ ਬੰਦੇ ਤੂੰ ਬੰਦਗੀ ਕਿੰਨਾ ਕੁ ਚਿਰ ਕਰਨੀ ਹੈ? ਕਹਿੰਦੇ ਜਿਚਰ ਘੱਟ ਮੈਂ ਸਾਹ। ਘੱਟ ਕਹਿੰਦੇ ਨੇ ਭਾਂਡੇ ਨੂੰ, ਜਿੰਨਾ ਚਿਰ ਸਰੀਰ ਰੂਪੀ ਭਾਂਡੇ ਦੇ ਵਿੱਚ ਸਾਹ ਚੱਲ ਰਹੇ ਨੇ ਉਨਾ ਚਿਰ ਮਾਲਕ ਦੀ ਬੰਦਗੀ ਕਰਿਆ ਕਰ। ਪ੍ਰੇਜ਼ ਦ ਕ੍ਰੀਏਟਰ, ਲਿਵ ਯੋਰ ਲਾਈਫ ਅਕੋਰਡਿੰਗ ਟੂ ਦ ਮੈਸੇਜ, ਟੂ ਦ ਹੁਕਮ ਆਫ ਦ ਗੁਰੂ, ਐਜ਼ ਲੋਂਗ ਐਜ਼ ਯੂ ਹੈਵ ਬ੍ਰੈਥ ਇਨ ਦਿਸ ਬਾਡੀ। ਇੱਥੇ ਕਈ ਵਾਰੀ ਕਈ ਵੀਰ ਇਹਨੂੰ ਪਾਠ ਕਰ ਬੰਦੇ ਤੂੰ ਬੰਦਗੀ ਜਿਚਰ ਘਟਵੇਂ ਸਾਹੋ ਪੜ੍ਹ ਜਾਂਦੇ ਹਨ, ਪਰ ਸਾਹੋ ਉਚਾਰਨ ਨਹੀਂ ਹੈ। ਕਈ ਰਾਗੀਆਂ ਦਾ ਕੀਰਤਨ ਟੇਪਾਂ 'ਚ ਵੀ ਉਹ ਸਾਹੋ ਹੀ ਉਚਾਰਨ ਕਰੀ ਜਾਂਦੇ ਨੇ। ਸਾਹ ਆ, ਆਪਾਂ ਸਾਹ ਲੈਂਦੇ ਹਾਂ, ਸਾਹ ਹੀ ਕਹਿੰਦੇ ਹਾਂ। ਔਂਕੜ ਲੱਗੀ ਹੈ ਕਿਉਂਕਿ ਇੱਕ ਵਚਨ ਪੁਲਿੰਗ ਹੈ, ਇਟਸ ਸਿੰਗੂਲਰ ਨਾਊਨ ਮੈਸਕੁਲਿਨ। ਠੀਕ ਉਸੇ ਤਰ੍ਹਾਂ ਵੇਪਰਵਾਹ ਦੇ ਹਾਹੇ ਨੂੰ ਵੀ ਔਂਕੜ ਲੱਗੀ, ਇਹਨੂੰ ਵੇਪਰਵਾਹੋ ਨਹੀਂ ਪੜ੍ਹਨਾ, ਨਾਉਨ ਹੈ, ਇਹ ਵੇਪਰਵਾਹ ਹੀ ਪੜ੍ਹਨਾ ਹੈ, ਔਂਕੜ ਉਚਾਰਨ ਵਿੱਚ ਨਹੀਂ ਆਏਗੀ। ਕੁਦਰਤ ਕੀ ਮਨਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700।
2: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਹੀਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਕਿਹੋ ਮੰਝ ਮੁਹੱਬਤ ਨੇ, ਬੜੀ ਮੁਹੱਬਤ ਏ, ਬੜਾ ਪਿਆਰ ਆ ਆਪਣੇ ਪਦਾਰਥਾਂ ਦੇ ਨਾਲ, ਆਪਣੀਆਂ ਜ਼ਮੀਨਾਂ ਜਾਇਦਾਦ ਦੇ ਨਾਲ, ਘਰਾਂ ਦੇ ਨਾਲ, ਕੋਠੀਆਂ ਦੇ ਨਾਲ। ਪਰ ਗੁਰੂ ਪਾਤਸ਼ਾਹ ਕਹਿੰਦੇ

0: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੁਸੀਂ ਸ਼ਬਦ ਦੀਆਂ ਕੁਛ ਪੰਕਤੀਆਂ ਸਰਵਣ ਕਰ ਰਹੇ ਸੀ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ, ਹਾਲਾਂਕਿ ਉਸ ਟੌਪਿਕ ਨੂੰ ਆਪਾਂ ਦੁਬਾਰਾ ਉਹਦਾ ਹੋਰ ਐਕਸਟੈਂਸ਼ਨ ਕਰਾਂਗੇ ਕਿ ਜਦੋਂ ਆਪਾਂ ਇਹ ਗੱਲ ਕਰ ਰਹੇ ਸਾਂ, ਤੁਹਾਡੇ ਨਾਲ ਵਿਚਾਰ ਰਹੇ ਸਾਂ ਕਿ ਗੁਰਬਾਣੀ ਵਿੱਚ ਨਾਮ 'ਤੇ ਜਦੋਂ ਗੱਲ ਕਰ ਰਹੇ ਸਾਂ, ਨਾਮ ਕੀ ਹੈ ਅਤੇ ਕਿਵੇਂ ਜਪਣਾ ਹੈ, ਅਤੇ ਉਹਦੇ ਵਿੱਚ ਹੀ ਆਪਾਂ ਕਿਹਾ ਸੀ ਕਿ ਇਸ ਨੂੰ ਆਪਾਂ ਹੁਣ ਪੂਰਾ ਕਰਾਂਗੇ। ਪਰ ਇਹਦੇ ਨਾਲ ਹੀ ਜੁੜਿਆ ਹੋਇਆ ਇੱਕ ਹੋਰ ਟੌਪਿਕ ਹੈ, ਕਿਉਂਕਿ ਆਪਾਂ ਗੱਲ ਕਰਦੇ ਹਾਂ ਜਦੋਂ ਦਿਨੇ ਕੋਈ ਸਵਾਲ ਕਰਦਾ ਹੈ ਕਈ ਵਾਰੀ ਪ੍ਰੋਗਰਾਮਾਂ ਨੂੰ ਸੁਣ ਕੇ, ਅਤੇ ਇੱਕ ਸਵਾਲ ਇਹ ਵੀ ਆਇਆ ਸੀ ਕਿ ਗੁਰਬਾਣੀ ਵਿੱਚ ਕਈ ਜਨਮ ਸ਼ਬਦ ਜਿਹੜਾ ਆਇਆ ਇਹਦੇ ਭਾਵ ਕੀ ਹਨ। ਅਤੇ ਆਓ ਆਪਾਂ ਇਸੇ ਚੀਜ਼ ਨੂੰ ਅੱਜ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਆਮ ਤੌਰ 'ਤੇ ਬਾਣੀ ਦੇ ਵਿੱਚ ਜਨਮਾਂ ਜਨਮਾਂ ਦਾ ਜ਼ਿਕਰ ਆਇਆ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੇ, ਕਾਲਾ ਹੋਆ ਸਿਆ, ਜਾਂ ਇਸੇ ਤਰ੍ਹਾਂ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ। ਇਹ ਵੀ ਬਾਣੀ ਦੇ ਵਿੱਚ ਆਇਆ ਹੈ, ਅਤੇ ਇਸ ਨੂੰ ਵੀ ਆਪਾਂ ਜਦੋਂ ਵਿਆਖਿਆ ਕੀਤੀ ਜਾਂਦੀ ਹੈ ਤਾਂ ਉਹ ਇਸ ਨੂੰ ਆਵਾਗਾਉਣ ਦੇ ਸੰਦਰਭ ਦੇ ਵਿੱਚ ਬਿਆਨ ਕਰਦੇ ਨੇ। ਇੱਕ ਹੋਰ ਸ਼ਬਦ ਹੈ, ਅੰਤਕਾਲ ਜੋ ਲਛਮੀ ਸਿਮਰੈ, ਭਗਤ ਤ੍ਰਿਲੋਚਨ ਜੀ ਦਾ, ਐਸੀ ਚਿੰਤਾ ਮੈਂ ਜੋ ਮਰੈ ਬਦਤ ਤ੍ਰਿਲੋਚਨ ਤੇ ਨਰ ਮੁਕਤਾ, ਐਸੀ ਚਿੰਤਾ ਮੈਂ ਜੋ ਮਰੇ ਵਾਹਿਗੁਰੂ ਸਰਪ ਜੋਨ ਵੱਲ ਵਾਲੇ ਉਤਰੇ। ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ ਵੇਸਵਾ ਜੋਨ ਵੱਲ ਵਾਲੇ ਉਤਰੇ। ਇਸ ਤਰ੍ਹਾਂ ਭਿੰਨ ਭਿੰਨ ਯਾਨੀ ਕਿ ਜੋਨੀਆਂ ਦਾ ਜ਼ਿਕਰ ਹੈ। ਇਸ ਨੂੰ ਵੀ ਜਦੋਂ ਲੋਕ ਬਿਆਨ ਕਰਦੇ ਆ ਤਾਂ ਇਸ ਨੂੰ ਅੰਤਕਾਲ 'ਤੇ ਜਾਂ ਫਿਰ ਜਿਹੜਾ ਅਗਲਾ ਜਨਮ ਉਹਦਾ ਹੋਏਗਾ, ਗੁਰਬਾਣੀ ਪਹਿਲਾਂ ਹੀ ਇਸ ਗੱਲ ਨੂੰ ਰਿਜੈਕਟ ਕਰ ਚੁੱਕੀ ਹੈ। ਗੁਰੂ ਨਾਨਕ ਪਾਤਸ਼ਾਹ ਜਿਹੜੇ ਕਿ ਗੁਰਮਤ ਦੇ ਪ੍ਰਥਮ ਪਹਿਲੇ ਵਿਆਖਿਆਕਾਰ ਨੇ, ਪਹਿਲੇ ਇਸ ਫਿਲੋਸਫੀ ਨੂੰ ਦੇ ਜਨਮਦਾਤਾ ਨੇ, ਸ਼ੁਰੂ ਕਰਨ ਵਾਲੇ ਨੇ, ਉਹੀ ਕਹਿੰਦੇ ਆ ਇੱਕ ਦੱਬੇ ਇੱਕ ਦੱਜੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਲਟੀਏ, ਇੱਕ ਵੀ ਹੱਸਣ ਪਾਏ, ਨਾਨਕ ਇਹ ਨਾ ਜਾਪੇ ਕਿੱਥੇ ਜਾਏ ਸਮਾਏ। ਕਿ ਮਰਨ ਤੋਂ ਬਾਅਦ ਇੱਕ ਵਿਅਕਤੀ ਨੂੰ, ਕੁਝ ਲੋਕਾਂ ਨੂੰ, ਕੁਝ ਜਿਹੜੇ ਜਿਹੜੇ ਜਿਨ੍ਹਾਂ ਦੇ ਵਿਸ਼ਵਾਸ ਨੇ, ਭਾਵ ਜਿਸ ਜਿਸ ਮਜ਼ਹਬ ਨਾਲ ਜਾਂ ਧਰਮ ਨਾਲ ਜਾਂ ਅਕੀਦੇ ਨਾਲ ਲੋਕ ਜੁੜੇ ਹੋਏ ਨੇ, ਕੁਛ ਲੋਕ ਨੇ ਜਿਹੜੇ ਮੁਰਦੇ ਨੂੰ ਜਲਾ ਦਿੰਦੇ ਨੇ, ਕੁਛ ਲੋਕ ਨੇ ਜਿਹੜੇ ਉਸਨੂੰ ਜ਼ਮੀਨ ਦੇ ਵਿੱਚ ਯਾਨੀ ਕਿ ਕੁਛ ਸਪੁਰਦੇ ਆਤਿਸ਼ ਕਰ ਦਿੰਦੇ ਨੇ, ਕੁਛ ਸਪੁਰਦੇ ਖਾਕ ਕਰ ਦਿੰਦੇ ਨੇ, ਕੁਛ ਸਪੁਰਦੇ ਆਪ ਕਰ ਦਿੰਦੇ ਨੇ, ਇੱਕ ਪਾਣੀ ਵਿੱਚ ਉਸਲਟੀਏ ਉਹ ਪਾਣੀ 'ਚ ਵਹਾ ਦਿੰਦੇ ਨੇ, ਅਤੇ ਕੁਛ ਸਪੁਰਦੇ ਹਵਾ, ਮੈਂ ਕਹਾਂਗਾ ਕਿ ਉਹ ਇੱਕ ਵੀ ਹੱਸਣ ਪਾਏ ਉਹ ਖੂਹ ਦੇ ਵਿੱਚ ਲਟਕਾ ਦਿੰਦੇ ਆ ਹਵਾ ਦੇ ਵਿੱਚ, ਤਾਂ ਕਿ ਗਿੱਧਾਂ ਵਗੈਰਾ ਆ ਕੇ ਉਹਨੂੰ ਖਾ ਜਾਣ। ਨਾਨਕ ਇਹ ਨਾ ਜਾਪੇ ਕਿੱਥੇ ਜਾਏ ਸਮਾਂ। ਅਤੇ ਕਈ ਉਹ ਹੁੰਦੇ ਨੇ ਜਿਹੜੇ ਜੰਗਲ ਦੇ ਵਿੱਚ ਕਿਸੇ ਐਸੀ ਗਾਰ ਥਾਂ 'ਤੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਆ, ਜਿਨ੍ਹਾਂ ਨੂੰ ਜਾਨਵਰ ਖਾ ਜਾਂਦੇ ਆ, ਇੱਕ ਨਾ ਕੁੱਤੇ ਖਾਏ। ਅਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਹ ਕੋਈ ਨਹੀਂ ਦੱਸ ਸਕਦਾ, ਨਾਨਕ ਇਹ ਨਾ ਜਾਪੀ, ਇਸ ਗੱਲ ਦਾ ਸਮਝ ਹੀ ਨਹੀਂ ਆਉਂਦੀ, ਇਸ ਗੱਲ ਤੱਕ ਇਹ ਗੱਲ ਕਿਸੇ ਨੂੰ ਸਪਸ਼ਟ ਹੀ ਨਹੀਂ ਆ ਕਿ ਉਹ ਕਿੱਥੇ ਜਾ ਕੇ, ਜੇ ਕੋਈ ਉਹਦੇ ਵਿੱਚੋਂ कोई आत्मा निकलती है या उस आत्मा का आवागमन का वह कितने जाके समा जाते हैं नो बड़ी नो सिट। फिर दूसरी थान पर गुरु अर्जन पातशाह का शब्द है पवने में पवन समाया ज्योति में ज्योत रल जाया माटी माटी हुई एक रौन हारे की कौन टेक कौन मुआ रे कौन मुआ ब्रह्म ज्ञानी मिल करें विचारा ये तो चलत पया। इस शब्द चो कहंदे आ कौ नानक गुर परम चुकाया ना को मरे ना आवे जाया। हुण इसे तरह एक होर पंक्ति आती है जिसका व्याख्या करन लगते हैं कि बड़े जन्मां दे सफर करके आया हों आया दूरों चल के मैं तकी तो सुनाए जियो मैं आसा रखी चित में मेरा सभे दुख लाया। हुण इत्थे वह जन्मां जन्मां की दूरी नहीं आ इत्थे इसे जन्म दे विच जिस तरह बाणी बारह माह दे विच आपां करदे आ किरत कर्म के विछड़े कर कृपा मेलो राम। हुण इत्थे की आ इत्थे किरत कर्म जिहड़ी आ इसे जन्म दे विच अपनी विचारधारा दे कारण अपने कम्मां करके अपने कर्मां करके अपनी सोच करके तेरे तो दूर हाँ तो मैनू कृपा करके मिल रहा है। उही जिहड़े कापी यानी कि जिस तरह आखां जीवां विसरे मर जाऊं आखणे औखा साचा ना जे मैं उहनू चेते रखदा उहदा जिक्र करदा तो मेरा यह जीवन है जे मैनू वह विसर जाता भाव मैं जे शुभ गुणा नालों टुट जाता रब्बी गुणा नाल जुड़दा तो मैं जीवदा हाँ जे रब्बी गुणा नालों टुट जाता हाँ तो मैं मौत के समान हाँ। जिवें कबीर साहब कहिंदे आ नरू मरे नर काम ना आवै पशु मरे दस काज सवारे। जे एक व्यक्ति चों एक बंदे विचों इंसानियत मर गई वह धरती ते पा रहे हो किसी काम का नहीं वह इंसानां दे काम नहीं आ सकता पर जे उंदों उहदे अंदरों हैवानियत मर गई तो वह व्यक्ति संसार दे भले लई मनुखता दे भले लई ब्रह्मांड दे भले लई धरती दे भले लई जीव रहा है सो उस धरती वास्ते फायदेमंद है। हुण इत्थे जिहड़े बार बार जन्म आते हैं इत्थे एक तां जदों आपां इस नूं कहिंदे आ कई जन्म पै कीट पतंगा कई जन्म गजमीन करंगा कई जन्म पंखी सर्प होयो कई जन्म हैवर बिरख जोयो मिल जगदीश मिलन की बरिया चिरंकाल ए दे संजरिया रहाव ए रहाव की पंक्ति है। इतों ही गल स्पष्ट हो जाती है। हुण इस नूं इसे गल नाल जोड़िया जांदा जी पहला कोई किसे जन्म सी फिर कोई किसा होर जन्म लिया फिर आस्ता आस्ता बड़ी देर बाद ये मनुखा जन्म होर कई जूनिया चो ये सच है कि होर कई जूनिया चो निकल के मैं मनुख बनदा पर इसे जन्म दे विच क्योंकि जिहड़ा जीवन का विकास होया है जे आपां कहीए ना कि भी 84 लख जूनां दे सफर चों आए हैं ते फिर जे वो 84 लख जूनां नूं गिणीए फिर तो धरती की जिहड़ी जे धरती ते जिहड़ा जीवन है वह आलमोस्ट जिहड़ा जिहड़ा ते बै जिहड़ा ते मानो सैलूलर जीवन सी यानी कि धरती ते जिहड़ा जीवन है वह 4 अरब साल तो है ते उहदे विच वी 2 अरब साल तक केवल मानो सैल्यूलर जीवन सी एक सैल का जीवन सी उस तो बाद हौली हौली जदों एक एहोजा जीवन आंदा जिसनों जिहड़ा के सूरज दी तो एनर्जी लैके ताकत लैके शक्ति लैके हवा दे नाल संपर्क दे विच फोटोसेंसिस तैयार करता है यानी कि उस दे नाल ऑक्सीजन बनता है। उस तो पहला ऑक्सीजन की मात्रा बहुत घट सी 1% तो भी घट उस नूं कहिंदा सियानो बैक्टीरिया कोई 2 अरब साल पहले। उस तो बाद हौली हौली जदों ਆਕਸੀਜਨ, ਉਸ ਤੋਂ ਪਹਿਲਾਂ ਵੀ ਜਿਹੜਾ ਜੀਵਨ ਸੀ ਉਹ ਆਕਸੀਜਨ 'ਤੇ ਆਧਾਰਿਤ ਨਹੀਂ ਸੀ, ਉਹ ਹੋਰ ਗੈਸਾਂ 'ਤੇ ਆਧਾਰਿਤ ਸੀ। ਅਤੇ ਇਹ ਫਿਰ ਜਿਹੜਾ ਪ੍ਰਾਣ ਪ੍ਰਾਣੀ ਇਸੇ ਕਰਕੇ ਕਹਿੰਦੇ ਨਾ ਕਿ ਜਿਹੜਾ ਪ੍ਰਾਣਾਧਾਰੀ ਹੋ ਗਿਆ, ਜਿਹੜਾ ਸਾਹ ਲੈਣ ਵਾਲਾ ਜੀਵਨ ਹੈ, ਆਸਤਾ ਆਸਤਾ ਜਦੋਂ ਇਹ ਵਿਕਸਿਤ ਹੁੰਦਾ ਹੈ, ਸਭ ਤੋਂ ਪਹਿਲਾਂ ਇਸੇ ਤਰ੍ਹਾਂ ਬ੍ਰਿਕਸ਼ ਹੁੰਦੇ ਨੇ, ਇਨਸਾਨ ਹੁੰਦੇ ਨੇ, ਮਲਟੀਸੈਲੂਲਰ ਜੀਵਨ ਜਿਹੜਾ ਹੈ ਉਹ ਜੀਵਨ ਲਗਭਗ 50 ਕਰੋੜ ਸਾਲ ਤੋਂ ਹੈਗਾ। ਅਤੇ ਫਿਰ ਆਪਾਂ ਇਹ ਦੇਖੀਏ ਕਿ 84 ਲੱਖ ਜੀਵਨ, ਜੇ ਵੱਡੇ ਵੱਡੇ ਜੀਵਨ ਇੱਥੇ, ਅਤੇ ਕਈ ਇਹੋ ਜਿਹੀਆਂ ਪ੍ਰਜਾਤੀਆਂ ਨੇ ਜਿਹੜੀਆਂ ਹੋ ਕੇ ਖਤਮ ਹੋ ਗਈਆਂ। ਸੋ ਵਿਗਿਆਨਿਕ ਤੌਰ 'ਤੇ, ਅਤੇ ਗੁਰੂ ਸਾਹਿਬ ਵੀ ਇਸ ਗੱਲ ਨੂੰ ਨਹੀਂ, ਇਸ ਗੱਲ 'ਤੇ ਮੋਹਰ ਨਹੀਂ ਲਾਉਂਦੇ ਕਿ ਵੀ ਬੰਦਾ ਕਿਸੇ ਹੋਰ, ਕਿਉਂਕਿ ਆਵਾਗਮਨ ਨੂੰ ਤਾਂ ਗੁਰੂ ਸਾਹਿਬ ਨੇ ਪਹਿਲਾਂ ਹੀ ਰੱਦ ਕਰ ਦਿੱਤਾ। ਸੋ ਇਸੇ ਕਰਕੇ ਇੱਥੇ ਉਸੇ ਹੀ ਜੀਵਨ ਪ੍ਰਕਿਰਿਆ ਕਿ ਇਨਸਾਨ ਬਣਨ ਤੱਕ ਬੜਾ ਲੰਬਾ ਸਫ਼ਰ ਇਸ DNA ਨੇ, ਇਸ 'ਤੇ ਇਨਸਾਨ ਜਿਹੜਾ ਇਸ ਦੀ ਆਖਰੀ ਪੌੜੀ ਇਸ ਵਕਤ ਤੱਕ, ਹੋ ਸਕਦਾ ਇਨਸਾਨ ਨਾਲੋਂ ਵੀ ਕੋਈ ਹੋਰ ਜੀਨੀਅਸ ਜੀਵ ਆ ਜਾਏ। ਅਤੇ ਇਸੇ ਕਰਕੇ ਅਤੇ ਇੱਕ ਦੂਸਰੀ ਜਿਹੜੀ ਵਿਚਾਰ ਹੈ, ਉਹ ਇਹ ਕਹਿੰਦਾ ਕਿ ਨਹੀਂ, ਇਸੇ ਜੀਵਨ ਦੇ ਵਿੱਚ ਜਿਵੇਂ ਸੁਖਮਣੀ ਸਾਹਿਬ ਦੇ ਵਿੱਚ ਆਉਂਦਾ ਹੈ, ਕਈ ਕੋਟ ਆਚਾਰ ਵਿਹਾਰੀ, ਕਈ ਕੋਟ ਯਾਨੀ ਕਿ ਕਈ ਕੋਟ ਫੂਫੜੇ ਸ਼ੂਕਰ ਮਿਰਗਾਜ, ਕਈ ਕੋਟ, ਉਹ ਉੱਥੇ ਇਹ ਆ ਕਿ ਇਸੇ ਸੰਸਾਰ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਨੇ, ਜਿਵੇਂ ਜਪਜੀ ਸਾਹਿਬ ਦੇ ਵਿੱਚ ਕਹਿੰਦੇ ਆ ਕਈ ਅਸੰਖ ਜਪ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਸੰਘ ਗੱਲਬਾਤ ਤਿਆਗ ਕਮਾਏ, ਯਾਨੀ ਕਿ ਅਣਗਿਣਤ ਪ੍ਰਕਾਰ ਦੇ ਦਾ ਜੀਵਨ ਹੈ, ਅਣਗਿਣਤ ਪ੍ਰਕਾਰ ਦੀਆਂ ਰੂਹਾਂ ਨੇ, ਅਣਗਿਣਤ ਪ੍ਰਕਾਰ ਦਾ ਜਿਹੜੇ ਲੋਕ ਜੀਵਨ ਜੀ ਰਹੇ ਨੇ। ਇਸੇ ਤਰ੍ਹਾਂ ਹੀ ਉੱਥੇ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਵੇਦ ਕੇ ਸੋਤੇ, ਕਈ ਕੋਟ ਤਪੀਸਰ ਹੋਤੇ, ਇਸ ਤਰ੍ਹਾਂ ਅਣਗਿਣਤ ਤਰ੍ਹਾਂ ਦੇ ਲੋਕਾਂ ਦੀ ਜਿਹੜੀ ਸੋਚ ਹੈ ਉਹ ਸੋਚ ਦੇ ਤਲ 'ਤੇ ਜਿਹੜਾ ਜੀ ਰਹੇ ਨੇ। ਜਾਂ ਜਿਹੜਾ ਆਪਾਂ ਦੂਸਰਾ ਸ਼ਬਦ ਜਿਹੜਾ ਆਪਾਂ ਵਿਚਾਰ ਕੀਤਾ ਸੀ ਕਿ ਜਿਸ ਦੇ ਵਿੱਚ ਕਹਿੰਦਾ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ। ਹੁਣ ਕਿਉਂਕਿ ਇੱਕ ਬਹੁਤ ਵੱਡੀ ਗੱਲ ਜਿਹੜੀ ਕਬੀਰ ਸਾਹਿਬ ਕਹਿ ਰਹੇ ਨੇ, ਕਿਉਂਕਿ ਜਪਜੀ ਸਾਹਿਬ ਦੇ ਵਿੱਚ ਆਪਾਂ ਬੇਸਿਕਲੀ ਪਹਿਲੀ ਜਿਹੜੀ ਪੰਗਤੀ ਹੈ ਪਹਿਲੀ ਪੌੜੀ ਦੀ, ਸੋਚਾ ਸੋਚ ਨਾ ਹੋਵੇ ਹੀ ਜੇ ਸੋਚੇ ਲੱਖ ਵਾਰ, ਆਪਾਂ ਇਸ 'ਤੇ ਕਈ ਵਾਰ ਵਿਚਾਰ ਕਰ ਚੁੱਕੇ ਹਾਂ ਕਿ ਸੁੱਚਮ ਕਰਨ ਦੇ ਨਾਲ, ਤੀਰਥਾਂ 'ਤੇ ਇਸ਼ਨਾਨ ਕਰਨ ਦੇ ਨਾਲ ਕੋਈ ਪਵਿੱਤਰ ਨਹੀਂ ਹੋ ਸਕਦਾ। ਕਿਉਂ? ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਬਰੀਫ ਵਿੱਚ ਆਪਾਂ ਇਹੀ ਕਹਾਂਗੇ। ਪਰ ਜਿਹੜੀ ਦੂਜੀ ਪੌੜੀ ਹੈ, ਦੂਜੀ ਪੰਕਤੀ ਹੈ, ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਫਤਾਰ। ਜੇ ਮਨੁੱਖ ਸਮਾਧੀ ਲਾ ਕੇ ਸੋਚੇ ਕਿ ਮੈਂ ਲਗਾਤਾਰ ਸਮਾਧੀ ਲਾ ਕੇ ਬਹਿ ਜਾਏ ਕਿ ਮੇਰਾ ਅੰਦਰ ਖਾਮੋਸ਼ ਹੋ ਜਾਏਗਾ, ਪੀਸ ਆਫ ਮਾਇੰਡ ਉਹਨੂੰ ਨਹੀਂ ਮਿਲਣਾ, ਅਤੇ ਉਹਦਾ ਅੰਦਰ ਚੁੱਪ ਨਹੀਂ ਹੋਏਗਾ, ਉਹਦੇ ਅੰਦਰ ਇੱਕ ਸਿਲਸਿਲਾ ਲਗਾਤਾਰ ਚੱਲ ਰਿਹਾ ਸਟ੍ਰੀਮ ਆਫ ਕਾਨਸ਼ੀਅਸਨੈਸ ਦਾ, ਚੇਤਨਤਾ ਪ੍ਰਵਾਹ ਦਾ, ਉਹ ਸੋਚੀ ਜਾ ਰਿਹਾ, ਅਣਗਿਣਤ ਜੂਨਾ ਭੋਗ ਰਿਹਾ, ਪਰ ਤਨ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੇ। ਹੁਣ ਇਸ ਜਿਸ ਸ਼ਬਦ 'ਚੋਂ ਇਹ ਪੰਕਤੀ ਹੈ ਉਹਦੇ ਵਿੱਚ ਹੀ ਆ, ਉਹ ਜ਼ਿਕਰ ਕਰ ਰਹੇ, ਕਹਿੰਦੇ ਨੇ ਕਿ ਹਮ ਐਸੇ ਅਪਰਾਧੀ। ਅਤੇ ਇਹਦੇ ਇਸੇ ਵਿੱਚ ਹੀ, ਇਸੇ ਕਰਕੇ ਉਹਦੇ ਵਿੱਚ ਹੀ ਜ਼ਿਕਰ ਆਉਂਦਾ ਕਿ ਅਸੀਂ ਕਿਹੋ ਜਿਹੇ ਅਪਰਾਧੀ ਹਾਂ ਕਿ ਅਸੀਂ ਇਸ ਜੀਵਨ 'ਚ ਬੈਠੇ ਹੋਏ, ਅਸੀਂ ਪ੍ਰਾਏ ਧਨ, ਪ੍ਰਾਈ ਔਰਤ, ਔਰਤ ਮਰਦ ਯਾਨੀ ਕਿ ਵਿਸ਼ੇ ਵਿਕਾਰਾਂ ਵੱਲ, ਪਰਤੀ ਨਿੰਦਾ ਚੁਗਲੀ ਬਖੀਲੀ ਇਹਨਾਂ ਚੀਜ਼ਾਂ ਦੇ ਵਿੱਚ ਵਿਚਰ ਰਹੇ ਹਾਂ, ਸੋਚਾਂ ਦੇ ਵਿੱਚ ਹੀ, ਪਰ ਅਪਵਾਦ ਨਾ ਛੁੱਟੇ, ਸਾਡੇ ਕੋਲੋਂ ਕੋਈ ਵੀ ਪਰਾਈ ਗੱਲ ਜਿਹੜੀ ਉਹ ਸਾਡੇ ਕੋਲੋਂ ਛੁੱਟਦੀ ਨਹੀਂ, ਅਸੀਂ ਮੁਸਲਸਲ ਇਸੇ ਵਿੱਚ ਆਵਾਗਾਉਣ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਛੁੱਟੇ। ਅਤੇ ਇਸ ਕਰਕੇ ਅਸੀਂ ਇਸੇ ਹੀ ਜਨਮ ਵਿੱਚ ਬੈਠੇ ਬੈਠੇ ਹੀ ਜਿਹੜੇ ਆਵਾਗਾਉਣ ਦੇ ਵਿੱਚ ਵਿਚਰ ਰਹੇ ਹਾਂ, ਕਈ ਜੂਨੀਆਂ ਭੋਗ ਰਹੇ ਹਾਂ ਇਸੇ ਇਨਸਾਨੀ ਜਨਮ ਦੇ ਵਿੱਚ। ਅਤੇ ਉਸੇ ਹੀ ਆਧਾਰ 'ਤੇ ਇੱਥੇ ਵੀ ਆ ਕਿ ਕਈ ਜਨਮ ਪੈ ਕੀਟ ਪਤੰਗਾ, ਕਈ ਇਹੋ ਜਿਹੇ ਜੀਵਨ ਨੇ ਜਿਹੜੇ ਕਿ ਟਕੀਰ ਪਤੰਗੇ ਵਰਗੇ ਨੇ। ਕਈ ਜਨਮ ਪੈ ਜਲਮੀਨ ਕਰਾਂਗਾ, ਜਿਹੋ ਜਿਹੀ ਸੋਚ ਆ ਉਹੋ ਜਿਹੇ ਨੇ। ਅਤੇ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਆ, ਮਿਲ ਜਗਦੀਸ਼ ਮਿਲਣ ਕੀ ਬਰੀਆ, ਉਸ ਅਕਾਲ ਪੁਰਖ ਨੂੰ ਮਿਲ, ਇਹ ਤੇਰਾ ਸਮਾਂ ਏ ਉਸ ਨੂੰ ਪ੍ਰਾਪਤ ਕਰਨ ਦਾ, ਚਿਰੰਕਾਲ ਇਹ ਦੇਹ ਸੰਜਰੀ ਹੈ, ਕਿਉਂਕਿ ਇਹ ਦੇਹ ਤੈਨੂੰ ਬੜੀ ਦੇਰ ਬਾਅਦ ਪ੍ਰਾਪਤ ਹੋਈ ਹੈ। ਹੁਣ ਉਸੇ ਤਰ੍ਹਾਂ ਹੀ ਉਹ ਕਹਿੰਦੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲਿਖੇ, ਅਬ ਕੀ ਬਾਰ ਬਖਸ਼ ਬੰਦੇ ਕੋ, ਬੋਰ ਨਾ ਹੋਵੋ ਫਿਰ। ਹਾਂ, ਇੱਕ ਹੋਰ ਸ਼ਬਦ ਜਿਸ ਦੇ ਵਿੱਚ ਕਬੀਰ ਸਾਹਿਬ, ਦੇਹੀ ਗਾਵਾਂ ਜਿਉ ਤਨ ਮਹਿਤੋ ਬਸੈ ਪੰਜ ਕਿਰਸਾਨਾ, ਨੈਨੋ ਨਕਟੋਂ ਸ੍ਰੋਵਣ ਰਸਪਦ ਇੰਦਰੀ ਕਿਹਾ ਨਾ ਮਾਨਾ, ਬਾਬਾ ਅਬ ਨਾ ਬਸੋ ਇਹ ਗਾਉਂ, ਘੜੀ ਘੜੀ ਕਾ ਲੇਖਾ ਮੰਗੇ, ਕਾਹਿਤ ਚੇਤੂ ਨਾ। ਹੁਣ ਇੱਥੇ ਵੀ ਇਹੀ ਗੱਲ ਹੈ ਕਿ ਇੱਕ ਸਰੀਰ ਦੇ ਅੰਦਰ ਪੰਜ ਇੰਦਰੀਆਂ ਨੂੰ ਪੰਜ ਕਿਰਸਾਨ ਕਹਿ ਕੇ, ਸਰੀਰ ਨੂੰ ਖੇਤ ਬਣਾ ਕੇ, ਜੀਵ ਨੂੰ ਇਸ ਦਾ ਚੌਧਰੀ ਬਣਾ ਕੇ, ਜਵਾਬਦੇਹ ਉਸਨੇ ਅਮਲਾਂ ਦੀ ਜ਼ਿੰਦਗੀ ਜੀਣੀ ਹੈ, ਅਮਲ ਬੀਜਣਾ ਹੈ ਇਸ ਧਰਤੀ ਦੇ ਵਿੱਚ। ਪਰ ਜੇ ਉਹ ਪੰਜ ਕਿਰਸਾਨਾਂ ਪੰਜ ਇੰਦਰੀਆਂ ਦੇ ਆਖੇ ਮਨ ਲੱਗ ਕੇ ਭਟਕਦਾ ਹੈ, ਮਾੜੇ ਕੰਮ ਕਰਦਾ, ਤਾਂ ਅੰਤ ਜਵਾਬਦੇਹ ਕੌਣ ਹੈ? ਘੜੀ ਘੜੀ ਕਾ ਲੇਖਾ ਮੰਗੇ, ਧਰਮ ਰਾਏ ਜਬ ਲੇਖਾ ਮੰਗੇ। ਇੱਥੇ ਸਾਰੇ ਹੀ ਜਿਹੜੇ ਇਹ ਨੇ, ਇਹ ਅਲੰਕਾਰਿਕ ਪਾਤਰ ਨੇ, ਰੀਅਲ ਦੇ ਵਿੱਚ ਕਿਸੇ ਨੂੰ ਇਹ ਨਹੀਂ ਕਿ ਜੀਵ ਦੇ ਨਾਲ ਹੀ ਸਾਰਾ ਸੰਬੋਧਨ ਹੈ। ਲੇਖਾ ਬਾਕੀ ਨਿਕਸੀ ਭਾਰੀ, ਪੰਜ ਕਿਰਸਾਨ ਵਾ ਪਾ ਗਏ ਲੈ ਬੰਨ੍ਹ ਦਿਓ ਜੀ ਦਰਬਾਰੀ, ਦਰਬਾਰ ਦੇ ਵਿੱਚ ਸਟ੍ਰੀਮ ਜਿਹੜਾ ਸਾਡਾ ਜ਼ਮੀਰ ਦੀ ਕਾਨਸ਼ੀਅਸਨੈਸ ਦੀ ਜਿਹੜੀ ਕੋਰਟ ਆ, ਉਹਦੇ ਵਿੱਚ ਜੀਵ ਹੀ ਜਿਹੜਾ ਹੈ ਉਸਨੇ ਭੁਗਤਣਾ ਹੈ। ਉਹਦੇ ਵਿੱਚ ਡਿਪਰੈਸ਼ਨ ਵੀ ਆਏਗਾ, ਉਹਦੇ 'ਚ ਹੋਰ ਵੀ ਕਈ ਚੀਜ਼ਾਂ ਆਉਣਗੀਆਂ ਜਦੋਂ ਉਹ ਮਾੜਾ ਕਰੇਗਾ, ਜਿਸ ਨੂੰ ਜੰਮ ਵੀ ਕਿਹਾ ਹੈ, ਜੰਮ ਕੀ ਸਰਕਾਰ ਹੈ, ਕਿਉਂਕਿ ਵਿਕਾਰਾਂ ਨੂੰ ਹੀ ਜੰਮ ਗਿਆ। ਅਤੇ ਇਸੇ ਤਰ੍ਹਾਂ ਉਸੇ ਦੇ ਵਿੱਚ ਹੀ ਕਹਿੰਦਾ ਹੈ, ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੇ ਨਵੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ, ਬਾਹਰ ਨਾ ਭੋਜਲ ਫੇਰਾ। ਹੁਣ ਇੱਥੇ ਵੀ ਅਬ ਕੀ ਵਾਰ ਆ, ਇਹ ਵੀ ਉਸੇ ਤਰ੍ਹਾਂ ਹੀ ਹੈ, ਯਾਨੀ ਕਿ ਵਾਰ ਵਾਰ ਸਾਡੇ ਆਪਣੇ ਇਸ ਜੀਵਨ ਦੇ ਵਿੱਚ ਹੀ ਅਸੀਂ ਕਈ ਪ੍ਰਕਾਰ ਦਾ ਜੀਵਨ ਜੀ ਰਹੇ ਹੁੰਦੇ ਹਾਂ, ਕਈ ਪ੍ਰਕਾਰ ਦਾ ਜੀਵਨ ਭੋਗਦੇ ਹਾਂ, ਅਤੇ ਉਸ ਜੀਵਨ ਭੋਗਣ ਨੂੰ ਹੀ, ਕਿਉਂਕਿ ਗੁਰਬਾਣੀ ਦੇ ਵਿੱਚ ਕਈ ਵਾਰ ਜਿਹੜਾ ਜ਼ਿਕਰ ਆਉਂਦਾ ਹੈ, ਹਮੇਸ਼ਾ ਤੁਲਨਾ ਹੁੰਦੀ ਹੈ। ਜਿਸ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਦਾ ਸਲੋਕ ਹੈ, ਗੁਰਮੰਤਰਹੀਣਸ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਿਸ਼ਟਣੇ। ਉਸ ਦਾ ਜਨਮ ਹੀ ਜਿਹੜਾ ਹੈ ਉਹ ਤ੍ਰਿਗ, ਯਾਨੀ ਕਿ ਉਹ ਤ੍ਰਿਗ ਨਿੰਦਣ ਯੋਗ ਹੈ, ਪ੍ਰਿਸ਼ਟ ਜਨਮ ਹੈ ਉਹਦਾ। ਕਿੱਦਾਂ ਦਾ ਹੈ? ਕੂਕਰੇ ਕੂਕਰੈ ਸੂਕਰੈ ਗਰਦਵੈ ਕਾਕੈ ਸਰਪਨੇ ਤੁਲਖਲੇ। ਉਹ ਉਸੇ ਹੀ ਜੀਵਨ ਦੇ ਵਿੱਚ, ਯਾਨੀ ਕਿ ਕੁੱਤੇ ਵਰਗਾ, ਸੂਅਰ ਵਰਗਾ, ਕੂਕਰੈ ਸੂਕਰੈ ਗਰਦ ਬਣੇ, ਗੱਤੇ ਵਰਗਾ, ਕਾਕੇ ਕਾਂ ਵਰਗਾ, ਸਰਪਨੇ ਸਰਪ ਵਰਗਾ, ਯਾਨੀ ਕਿ ਇਹ ਤੁਲਸਮ ਖਲੇ, ਇਹਨਾਂ ਦੇ ਬਰਾਬਰ ਹੈ। ਬਾਣੀ 'ਚ ਇਸੇ ਤਰ੍ਹਾਂ ਹੀ ਜਿਹੜੀਆਂ ਵੀ ਉਦਾਹਰਣਾਂ ਜਾਨਵਰਾਂ ਦੇ ਨਾਲ ਦਿੱਤੀਆਂ ਜਾਂਦੀਆਂ ਨੇ, ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਜਿੰਨੇ ਵੀ ਸਾਡੇ ਪਾਲਤੂ ਜਾਨਵਰ ਵੀ ਹੈਗੇ ਆ ਜਿਹੜੇ ਸਾਡੇ ਕੰਮ ਆਉਂਦੇ ਨੇ, ਕਦੀ ਅਸੀਂ ਗਧੇ ਨੂੰ ਕਹਿੰਦੇ ਹਾਂ ਗਧਾ ਬਣ, ਕਦੀ ਕੁੱਤੇ ਨੂੰ ਕਹਿੰਦੇ ਹਾਂ ਕੁੱਤਾ ਬਣ, ਕਿਉਂਕਿ ਉਹ ਆਪਣੇ ਸੁਭਾਅ ਮੁਤਾਬਕ ਉਹੀ ਕੁਛ ਕਰ ਰਿਹਾ ਹੈ। पर इंसान जड़ा है वो अपने सुभा तो पटक जाता है, वह उसका कोई सुभा ही नहीं है, उसनू जो जी संगत मिलती है वह जी रंगत चढ़ जाती है। इस करके गुरु साहब सानू ये भी इस करके कहते कि मतलब सानू उपदेश दिता जाता है ना, मेरे माधो जी सतसंगत मिले सो तरिया, जे मैं चंगी संगत मिल गई तो मेरा पार उतारा हो जाएगा, मैं तर जाऊंगा, पर जे मैं माड़ी संगत मिली, इस कहें संगत दुर्जन की तैं ते अहनस भागो, गुरु अर्जन गुरु तेग बहादुर पातशाह कहते हैं साधो मन का मान त्यागो। ये ही कहते हैं कि जी दुर्जन की भैड़े लोगों की संगत है उसनों त्यागो, क्योंकि मैन इज नून बाय द सोसायटी ही कीप्स, मनुख जानिया भी जाता है तो प्रभावित भी होंदा है उस ही संगत तो जड़ी उसकी संगत होंदी है, उही उसकी पहचान बन जाती है। ओरिजिनली मनुख जड़ा क्यों कि एक कॉन्शियस जीवे, इसका जन्म तो लैके मनोविग्ञानक तौर पर आप जो गल करते हैं ना, क्यों क्योंकि जड़े जानवर ने उन्हां दी सोचनी जिहड़ी आ, उन्हां दा जिहड़ा थिंकिंग दायरा है, जिहड़ी उन्हां दी इमेजिनेशन है, कई तो यह भी कहिंदे ने वो इमेजिन नहीं करते, पर नहीं वो करते है, उन्हां दे सामने भी वो भी उन्हां दे अंदर भी सवाल हुंदा होना भावे उन्हां दे कोल भाषा ना होवे, पर फिर भी वो एक सवाल उन्हां नूं जरूर हुंदा होना कि भई ये दिन चढ़िया दिन छुप गया, रोशनी सी हनेरा हो गया, खाण दे वास्ते वो भटकते हैं दौड़ते हैं क्योंकि भुख लगती है, उन्हां दी जिहड़ी क्रेविंग आ जिहड़ियां उन्हां दी आकांक्षावां ने वो पर वो सीमित ने, वो साडे वांगों आकांक्षावां विच नहीं जी रहे, वो लोड़ दे मुताबक जी रहे ने, साडा जिहड़ा है विशाल सोचनी होण करके साडे विच वो विकार भी काम क्रोध लोभ मोह हंकार, पर वो अलग अलग जानवरां दे विच उन्हां दी स्थिति के मुताबक भी होंदे आ, जिस तरह गुरबाणी च इन्हां नूं रोग कहा गया, होमै रोग मानुख को दीना, काम रोग मैगल पसलीना। हुण हाथी जिहड़ा है वो काम दे, हुण इत्थे रोग कहा गया उस चशके नूं जिहड़ा जिहड़ा उस ते प्रभावी है, जेबा रोग मीन ग्रसियानो, दिष्ट रोग पचमुआ पतंगा, इसे शब्द दे विच ने, पर वो सारयां दा एक एक है। मनुख नूं कहा तो होमै रोग है, पर मनुख दे विच एक थां ते भगत रविदास जी कहिंदे आ कि जे एक एक रोग दे कारण इहो जे जानवर जिंदगी गवा बैंदे ने ते इंसान दा की होएगा जिस दे विच पंजे ने, काम क्रोध लोभ मोह हंकार, क्योंकि एक कंबीनेशन एक विशाल यहोजा सोचण वाला प्राणी है। सो इस करके वो अपनी सोच दे पद्धर ते इस जीवन दे विच कई जन्मां विच भटकता है, ते इन्हां जन्मां च भटकण करके सोचनी दे करके ही जन्म जन्म की इस मन को मल लागी काला हुआ सिया, जिहो जे तल ते वो सोच रहा, जो दे तल ते वो विचार रहा, जो जो दा व्यवहार है ओहो जिहा जीवन भोग रहा, ते ओहो जे जीवन दी जिहड़ी जिहड़ी मैल है, मैल होर किस दी चढ़नी सी, जदों गुरु साहिब इह कहिंदे ना यानी कि जिहड़े पाप ने तुहाडे तक कैसडी परिया हाथ पैर तंदे पानी धोते उसके मुंह की पहुंचाया जा रहा है, परिया मत किसी भी तरह के पापा के साथ व्हीकल एक्सीडेंट मत पापा इंजरी के बारे कोई भी जानकारी इसे करके कहते ओ तो पहला नाम का ओदा इलाज ही जेड़ा है 403 777 नाम है 1099 अकाल पुरख की याद है ओदे नाल 403 इथे ही पते दी साथ करते हैं वाहेगुरु जी का खालसा 99 ते संपर्क कर सकते हो। कैसडी है इंजरी ला दा पता है यूनिट नंबर 1507 14 एवेन्यू साउथ वेस्ट कैलगरी
1: प्रोग्राम दा ए हिस्सा तुहाडे तक मालवा टायर्स एंड सर्विसेज दे सहयोग नाल पहुंचाया जा रहा है। ए 24 घंटे सत्तों दिन मोबाइल सर्विसेज प्रदान करदे ने। इना तो किसी भी तरह दे नवे ते पुराने ट्रक एंड ट्रेलर टायर्स, व्हील बैलेंस एंड अलाइनमेंट्स, टायर रोटेशन एंड रिपेयर्स दीयां सेवावां लैण लई तुसी मालवा टायर्स नूं 403-899-1985 जां फिर 403-899-1984 ते संपर्क कर सकते हो। मालवा टायर्स एंड सर्विसेज दा पता है, बिल्डिंग नंबर 8616, 44th स्ट्रीट, साउथ ईस्ट, कैलगरी।
2: प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लै के बुजुर्गां तक दी घर विच रह के संभाल करदे ने। इना दे एक्सपीरियंस्ड पंजाबी केयर गिवर्स डेली एक्टिविटीज जिवें नवाउणा, दवाई देना, अपॉइंटमेंट्स ते लै के जाना या सफाई विच मदद करदे ने। तुहानू जेब विचों कोई भी खर्चा नहीं आएगा। ए सिद्धा सरकार नू बिल करदे ने। होर जानकारी लई कॉल करो 825-760-0983, 825-760-0983। प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गैराज मटेरियल दे नाल नाल सीटर ते फेंस दे समान बारे कोई भी जानकारी लैण लई 403-433-5555 यानी 403-433-5555 ते संपर्क कर सकते हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट, कैलगरी।
1: वाहेगुरु जी का खालसा, वाहेगुरु जी की फतेह। कैलगरी च 24 घंटे सत्तों दिन चलन वाले इको एक धार्मिक पंजाबी रेडियो 102.7 FM तो हुण सरवण करो जी आदि गुरु जुगो जुग अटल सत गुरु धन धन साहिब श्री गुरु ग्रंथ साहिब जी दा सच खंड श्री हरमंदर साहिब श्री अमृतसर साहिब जी विखे होया अज अमृत वेले दा मुख वाक ते व्याख्या। वाहेगुरु जी का खालसा, वाहेगुरु जी की फतेह।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰੇ ਕਰ ਰਹੇ ਹੋ। ਇਸ ਪਾਵਨ ਅਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮਨੁੱਖਤਾ ਦੇ ਭਲੇ ਹਿੱਤ ਜੋ ਸ੍ਰੀ ਮੁਖਵਾਕ ਬਖਸ਼ਦੇ ਨੇ, ਉਹਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰਦੇ ਹੋ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ। ਆਓ ਗੁਰ ਸ਼ਬਦ ਵਿਚਾਰ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਦੇ ਹਾਂ।

ਤਿਉਂ ਜਿਹੜੇ ਇਨਸਾਨ ਨੇ ਅਗਰ ਗੁਰੂ ਵੱਲ ਮੁੱਖ ਕਰ ਲੈਂਦੇ ਨੇ ਉਹਨਾਂ ਨੂੰ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ, ਨਾਮ ਜਲ ਪ੍ਰਾਪਤ ਹੁੰਦਾ ਹੈ। ਭਾਏ ਤੋਂ ਭਾਵ ਹੈ ਗੁਰੂ ਨਾਲ ਪ੍ਰੇਮ ਪਾਉਣ, ਤੋ ਗੁਰੂ ਉਹਨਾਂ ਨੂੰ ਸੋ ਭਾਈ ਸ਼ੁਭ ਸਿੱਖਿਆ ਦੇਵੇ, ਗੁਰਾਂ ਪਾਸੋਂ ਸਿੱਖਿਆ ਲੈ ਕੇ ਨਾਮ ਦੀ ਉਹ ਕਮਾਈ ਕਰਨ, ਫਿਰ ਸਹਿਜ ਸ਼ਾਂਤੀ ਗਿਆਨ ਪ੍ਰਾਪਤ ਹੋਵੇਗਾ, ਉਹਨਾਂ ਦੇ ਜੀਵਨ ਵਿੱਚ ਫਿਰ ਸੁੱਖ ਪ੍ਰਾਪਤ

0: ਇਹ ਗੇੜ ਮੁੱਕਿਆ ਨਹੀਂ, ਖੂਹ ਦੀ ਟਿੰਡ ਵਾਂਗ ਫਿਰ ਘੁੰਮਦਾ ਹੈ। ਹੁਣ ਇੱਥੇ ਲਫ਼ਜ਼ ਜੋਨੀ ਹੈ, ਇਹ ਸੰਸਕ੍ਰਿਤ ਦਾ ਲਫ਼ਜ਼ ਹੈ, ਜਨਮ ਲਈ ਆਇਆ ਉਤਪਤੀ ਲਈ। ਹੁਣ ਗੁਰਮੁਖੀ ਚ ਲਿਖਿਆ, ਕਈ ਸਾਡੇ ਪ੍ਰਚਾਰਕ ਪੰਜਾਬੀ ਚ ਇਹਦਾ ਅਰਥ ਕਰਦੇ ਨੇ ਧੱਕੇ ਨਾਲ, ਵੀ ਨਹੀਂ ਜੀ 84 ਲੱਖ ਜੂਨਾਂ ਦੀ ਗੱਲ ਨਹੀਂ, ਇੱਥੇ ਜੂਨਾਂ ਬਦਲਣ ਦਾ ਭਾਵ ਹੈ, ਕਦੇ ਬਿਰਤੀ ਮਨਮੁਖਾਂ ਵਾਲੀ ਹੋ ਗਈ, ਕਦੇ ਗੁਰਮੁਖਾਂ ਵਾਲੀ ਹੋ ਗਈ। ਤੋ 84 ਲੱਖ ਜੂਨਾਂ ਤੋਂ ਉਹ ਮੁਨਕਰ ਨੇ ਲੋਕ। ਮੈਂ ਬੇਨਤੀ ਕਰਾਂ ਵੀ ਪਹਿਲੀ ਗੱਲ ਤੇ ਸਾਡੀ ਪੰਜਾਬੀ ਦਾ ਇਹ ਲਫ਼ਜ਼ ਨਹੀਂ, ਤੇ ਜਿਹੜਾ ਸਾਡੀ ਭਾਸ਼ਾ ਦਾ ਲਫ਼ਜ਼ ਨਹੀਂ, ਉੱਥੇ ਪਹਿਲਾ ਅਰਥ ਸਾਡੀ ਭਾਸ਼ਾ ਦਾ ਕਦੇ ਵੀ ਲੱਗ ਨਹੀਂ ਸਕਦਾ। ਲਫ਼ਜ਼ ਸੰਸਕ੍ਰਿਤ ਦਾ ਹੈ, ਵਰਤਿਆ ਪੰਜਾਬੀ ਗੁਰਮੁਖੀ ਚ ਹੈ, ਪਹਿਲਾ ਅਰਥ ਸੰਸਕ੍ਰਿਤ ਦਾ ਹੀ ਲੱਗਣਾ ਹੈ, ਤੇ ਉਹਦਾ ਮਤਲਬ ਹੈ ਜੂਨਾ ਚ ਆਉਣਾ। ਹੁਣ ਪੰਜਾਬੀ ਚ ਤੁਸੀਂ ਜੋ ਮਰਜ਼ੀ ਅੰਤਰੀ ਵਰਥ ਕਰੀ ਜਾਓ। ਤੋ ਮਹਾਰਾਜਾਂ ਦੇ ਮਨਮੁੱਖ 84 ਲੱਖ ਜੂਨਾਂ ਵਿੱਚ ਪਾਉਂਦਾ ਹੈ, ਹਰੇਕ ਜੂਨ ਭੋਗਣ ਤੋਂ ਬਾਅਦ ਫਿਰ ਕਚਹਿਰੀ ਲੱਗਦੀ ਹੈ, ਜਿਹਨੂੰ ਦਰਗਾਹ ਲਫ਼ਜ਼ ਵਰਤਿਆ ਹੈ। ਹੁਣ ਇੱਥੇ ਲਫ਼ਜ਼ ਫਾਰਸੀ ਦਾ ਹੈ, ਇਸਲਾਮ ਜਗਤ ਇਸ ਲਫ਼ਜ਼ ਨੂੰ ਕਰਤਾਰ ਦੀ ਨਿਆਇ ਸਭਾ ਲਈ ਵਰਤਦਾ, ਦਰਗਾਹ ਲਈ। ਹੁਣ ਇਹਨੂੰ ਪੰਜਾਬੀ ਗੁਰਮੁਖੀ ਚ ਜੇ ਤੁਸੀਂ ਏਦਾਂ ਵਰਤਣਾ ਜੀ, ਤੇ ਸਤ ਸੰਗਤ ਨੂੰ ਆਖਿਆ, ਗੁਰਦੁਆਰੇ ਨੂੰ ਆਖਿਆ, ਇਹ ਅਰਥ ਬਾਦਾਂ ਲੱਗਣੇ ਨੇ, ਪਹਿਲਾਂ ਦਰਗਾਹ ਲਫ਼ਜ਼ ਸੱਚਖੰਡ ਲਈ ਆਉਣਾ ਹੈ। ਪੰਜਾਬੀ ਵਿੱਚ ਵਰਤਿਆ ਹੈ, ਲਫ਼ਜ਼ ਪੰਜਾਬੀ ਦਾ ਨਹੀਂ ਹੈ। ਤੋ ਧੱਕੇ ਨਾਲ ਦੂਸਰੀਆਂ ਲੈਂਗੁਏਜਸ ਦੇ ਲਫ਼ਜ਼ਾਂ ਨੂੰ ਪੰਜਾਬੀ ਵੱਲ ਨਾ ਖਿੱਚਣ ਪਿਆ ਕਰੋ, ਆਪਣੀ ਮਨਮਰਜ਼ੀ ਦੇ ਅਰਥ ਕਰਕੇ ਗੁਰੂ ਆਸ਼ੇ ਤੋਂ ਲੋਕਾਂ ਨੂੰ ਭੜਕਾਉਣਾ, ਅਣਡਿੱਠੀ ਦੁਨੀਆਂ ਦੀ ਹੋਂਦ ਤੋਂ ਮੁਨਕਰ ਹੋਣਾ ਜੀ। ਜੇ ਦਿਖਦਾ ਨਹੀਂ ਸੱਚਖੰਡ, ਜੇ ਦਿਖਦੇ ਨਹੀਂ ਭੂਤ ਪ੍ਰੇਤ, ਜੇ ਦਿਖਦੇ ਨਹੀਂ ਸ਼ਹੀਦ ਸਿੰਘ, ਤਾਂ ਅਸੀਂ ਮੰਨਦੇ ਹੀ ਨਹੀਂ। ਤੇ ਤੁਹਾਡੇ ਅੰਦਰ ਜਿਹੜੀ ਰੂਹ ਹੈ, ਜਿੱਦਣ ਚੋਲਾ ਛੱਡੇਗੀ ਉਹ ਕਿਹੜੀ ਦਿਖਦੀ ਹੈ, ਤੁਹਾਨੂੰ ਵੀ ਤੇ ਉਹਨੇ ਚਲਾਇਆ ਹੀ ਹੈ ਨਾ। ਇੱਦਾਂ ਗੋਚਰ ਹਸਤੀ ਪਰਮੇਸ਼ਵਰ ਦੀ ਦੁਨੀਆਂ ਚਲਾਉਂਦੀ ਹੈ, ਮੰਦੇ ਕਰਮਾਂ ਵਾਲੇ ਭੜਕਦੇ ਨੇ ਭੂਤ ਪ੍ਰੇਤ ਬਣਦੇ ਨੇ, ਨੇਕ ਨਾਮੀ ਸ਼ਹਾਦਤਾਂ ਮੰਨਣ ਵਾਲੇ ਸ਼ਹੀਦ ਰੂਹਾਂ ਖਵਾਉਂਦੇ ਨੇ, ਕੁਝ ਮੁਕਤ ਹੋ ਜਾਂਦੇ ਨੇ, ਨਿਜ਼ਾਤ ਮਿਲਦੀ ਹੈ। ਤੋ ਜਦੋਂ ਇੱਥੇ ਸਰੀਰ ਛੁੱਟਿਆ, ਰੂਹਾਂ ਨੂੰ ਦਰਗਾਹ ਦੇ ਵਿੱਚ ਕਟਹਿਰੇ ਅੰਦਰ ਖਲੋਣਾ ਪਿਆ, ਗੁਰਮੁਖਾਂ ਨੂੰ ਨਿਜ਼ਾਤ ਮਿਲ ਗਈ, ਮਨਮੁੱਖਾਂ ਨੂੰ ਉੱਥੇ ਸਜ਼ਾ ਸੁਣਾਈ ਗਈ। ਹੁਣ ਸਜਾਏ ਲਫ਼ਜ਼ ਜਾਂ ਸਜ਼ਾ ਲਫ਼ਜ਼, ਇਹ ਵੀ ਫਾਰਸੀ ਦਾ ਹੈ, ਤੇ ਇਹਦਾ ਸਿੱਧਾ ਜਿਹਾ ਮਤਲਬ ਹੈ ਦੰਡ ਦੇਣਾ, ਤਾੜਨਾ ਕਰਨੀ, ਡਾਂਗ ਫੇਰਨੀ। ਤੋ ਮਨਮੁੱਖਾਂ ਨੂੰ ਦਰਗਾਹ ਵਿੱਚ ਛਿੱਤਰ ਰੀਝਣਾ ਫਿਰਦਾ ਹੈ, ਲੱਖ ਕੋਈ ਆਖੀ ਜਾਵੇ ਇਹ ਜੱਗ ਮਿੱਠਾ, ਅਗਲਾ ਕਿੰਨੇ ਡਿੱਠਾ ਵਿਖਾ ਦਿੰਦਾ ਹੈ ਰੱਬ, ਅਗਲਾ ਜੱਗ ਵੀ ਥੋੜਾ ਉਡੀਕੋ, ਕਰਮਾਂ ਦੀ ਸਜ਼ਾ ਜ਼ਰੂਰ ਮਿਲਦੀ ਹੈ।
1: ਕਿਰਪਾ ਕਰੇ ਤਾਂ ਹਰ ਗੁਣ ਗਾਵੈ, ਹਰ ਰਸ ਅੰਤਰ ਪਾਈ।
0: ਜੇ ਪ੍ਰਭੂ ਕਿਰਪਾ ਕਰ ਦੇਵੇ, ਜੇ ਗੁਰੂ ਨਾਨਕ ਗੁਰੂ ਅੰਗਦ ਕਿਰਪਾ ਕਰਦੇ ਨੇ, ਕਿਰਪਾ ਸੰਸਕ੍ਰਿਤ ਵਿੱਚ ਮਿਹਰਬਾਨੀ ਨੂੰ ਆਉਂਦੇ ਨੇ, ਨਦਰੇ ਨਿਆਮਤ ਕਰਦੇ ਨੇ, ਜੇ ਸਾਡੇ ਤੇ ਉਹਨਾਂ ਨੂੰ ਤਰਸ ਆ ਜਾਂਦਾ ਹੈ, ਸਾਡੀ ਝੋਲੀ ਨਾਮ ਦਾ ਰਸ ਪਾ ਦਿੰਦੇ ਨੇ, ਸਾਨੂੰ ਚੌਂਕੜੇ ਵਿੱਚ ਆਨੰਦ ਆਉਂਦਾ ਹੈ, ਬੈਠਿਆਂ ਬੈਠਿਆਂ ਰਸ ਚੱਖਦਿਆਂ ਚੱਖਦਿਆਂ ਇੱਕ ਨਾ ਇੱਕ ਦਿਨ ਅੰਤਰ ਆਤਮੇ ਪਰਮੇਸ਼ਵਰ ਦੀ ਪ੍ਰਾਪਤੀ ਬੰਦੇ ਨੂੰ

ਖੀਰ ਤੇ ਫਿਰ ਇਹੀ ਬਚਨ ਗੁਰਦੇਵ ਸਾਨੂੰ ਸਮਝਾਉਂਦੇ ਨੇ, ਕਹਿੰਦੇ ਵੇਖੋ ਪਰਮਾਤਮਾ ਨੂੰ ਗੁਰੂ ਪਰਮੇਸ਼ਰ ਨੂੰ ਤਰਸ ਦਇਆ ਉਸੇ ਤੇ ਆਉਣੀ ਹੈ ਜਿਹੜਾ ਦੀਨ ਹੋਵੇਗਾ। ਦੀਨ ਦਾ ਸਿੱਧਾ ਜਿਹਾ ਭਾਵ ਹੈ, ਜੇ ਅਰਬੀ ਵਿੱਚ ਲੈਣਾ ਹੈ ਧਰਮ, ਜਿਹੜਾ ਧਰਮੀ ਹੋਵੇਗਾ ਉੱਤੇ ਦਇਆ ਆਵੇਗੀ ਰੱਬ ਨੂੰ। ਦੂਸਰਾ ਪੱਖ ਸੰਸਕ੍ਰਿਤ ਵਿੱਚ ਦੀਨ ਦਾ ਮਤਲਬ ਹੁੰਦਾ ਜੇ ਬਹੁਤ ਨਿਰਮਾਣ ਹੋ ਗਿਆ, ਢਹਿ ਹੀ ਗਿਆ, ਗੋਡਿਆਂ ਤੇ ਬਹਿ ਗਿਆ, ਤਰਲੇ ਕੱਢੇ, ਜਾਂ ਆਂਦੇ ਉਸ ਤੇ ਦਇਆ ਕਰਕੇ ਗੁਰੂ ਪਰਮੇਸ਼ਰ ਬਰਕਤਾਂ ਬਖਸ਼।

ਦੇ ਨੇ, ਨਜ਼ਾਤ ਬਖਸ਼ਦੇ ਨੇ, ਰੋਗਾਂ ਸੋਗਾਂ 84 ਲੱਖ ਜੂਨਾਂ ਤੋਂ ਮੁਕਤੀ ਬਖਸ਼ਦੇ ਨੇ। ਨਾਮ ਬਖਸ਼ਿਆ ਗੁਰਾਂ ਨੇ ਤੇ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਉਸ ਨਾਮ ਨਾਲ, ਉਸ ਸ਼ਬਦ ਦੀ ਵਰਖਾ ਦੇ ਨਾਲ ਬੁੱਝ ਗਈ। ਤੋ ਜਦੋਂ ਵੀ ਦਾਤ ਮੰਗਣੀ ਹੈ, ਚਾਹੇ ਤਨ ਦੀ ਝੋਲੀ ਹੈ ਚਾਹੇ ਮਨ ਦੀ ਝੋਲੀ ਹੈ, ਤਨੋ ਅਮੀਰ ਹੋਣਾ ਹੈ ਜਾਂ ਮਨੋ ਅਮੀਰ ਹੋਣਾ ਹੈ, ਨਾਮ ਧਨ ਚਾਹੀਦਾ ਹੈ ਜਾਂ ਪਦਾਰਥ ਚਾਹੀਦੇ ਨੇ, ਰਸਤਾ ਇਹੀ ਹੈ, ਉੱਥੇ ਦੀਨ ਹੋਣਾ ਪਵੇਗਾ। ਗੁਰਤੇ ਸਾਤ ਉਪਜੈ, ਜਿਨ ਤ੍ਰਿਸ਼ਨਾ ਅਗਨ ਬੁਝਾਈ, ਗੁਰਤੇ ਨਾਮ ਪਾਈਐ ਵੱਡੀ ਵਡਿਆਈ। ਜਿਹੜਾ ਫਿਰ ਗੁਰੂ ਪਾਸੋਂ ਦੀਨ ਹੋ ਕੇ ਨਾਮ ਲੈ ਲੈਂਦਾ, ਉਹਨਾਂ ਨੂੰ ਰੱਜ ਆ ਗਿਆ। ਜਦੋਂ ਸੰਸਾਰ ਦੇ ਪਦਾਰਥਾਂ ਦੀ ਪਕੜ ਹੀ ਨਾ ਰਹੀ ਤੇ ਸੰਸਾਰ ਤੋਂ ਉਪਰਾਮ ਹੋਇਆ ਨੂੰ ਮੁਕਤੀ ਮਿਲ ਗਈ, ਦੇ ਵਿਲ ਬੀ ਲਿਬਰੇਟਡ। ਰੋਗਾਂ ਸੋਗਾਂ 84 ਲੱਖ ਜੂਨਾਂ ਤੋਂ ਨਜ਼ਾਤ ਪਾ ਗਏ। ਜਿਨ੍ਹਾਂ ਦਾ ਮੰਗਣਾ ਨਹੀਂ ਮੁੱਕਿਆ, ਸੰਸਾਰ ਦੇ ਰਸ ਵਿੱਚ ਰਹੇ, ਉਧਰੋਂ ਉਮਰ ਮੁੱਕ ਗਈ, ਮੰਗਾਂ ਹਜੇ ਵੀ ਮੌਜੂਦ ਸਨ। ਰੱਬ ਆਂਦਾ ਚੱਲ ਕੋਈ ਨੀ, ਤੂੰ ਮੰਗਾਂ ਆਪਣੀਆਂ ਅਗਲੇ ਜਨਮ 'ਚ ਪੂਰੀਆਂ ਕਰ ਲਈ, ਫਿਰ ਦੁਨੀਆਂ ਤੇ ਘੱਲ ਦਿੰਦਾ। ਆਵਾਗਮਨ 'ਚ ਬੰਦਾ ਪਿਆ ਰਹਿੰਦਾ ਹੈ। ਤੋ ਮਹਾਰਾਜ ਆਂਦੇ ਗੁਰੂ ਪਰਮੇਸ਼ਰ ਅੱਗੇ ਦੀਨ ਹੋ ਜਾਓ ਜੇ ਮੁਕਤੀ ਚਾਹੀਦੀ ਹੈ। ਇੱਥੇ ਦਾਸ ਸ਼੍ਰੀ ਮੁਖ ਵਾਕ ਦੀ ਕਥਾ ਨੂੰ ਵਿਸ਼ਰਾਮ ਦਿੰਦਾ ਹੈ। ਆਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗੰਮੀ ਲੜੀਵਾਰ ਕਥਾ ਦੇ

0: ਦੇ 1099 ਅੰਗ ਤੇ ਅਕਾਲ ਪੁਰਖ ਦੇ ਪਰਮੇਸ਼ਵਰ ਦੇ ਤੀਸਰੇ ਸਰਗੁਣ ਸਰੂਪ ਸ੍ਰੀ ਗੁਰੂ ਅਮਰਦਾਸ ਮਹਾਰਾਜ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ ਮਨੁੱਖਤਾ ਦੇ ਭਲੇ ਹਿੱਤ ਇਹ ਅਗੰਮੀ ਸ੍ਰੀ ਮੁਖਵਾਕ ਪ੍ਰਗਟ ਕਰਦੇ ਨੇ। ਜੋਗੀ ਲਫ਼ਜ਼ ਵਰਤਿਆ ਹੈ, ਜੋਗੀ ਦਾ ਭਾਵ ਜਿਹਦਾ ਰੱਬ ਦੇ ਨਾਲ ਜੋੜ ਆ ਗਿਆ ਹੈ, ਜਿਹੜਾ ਰੱਬ ਤੱਕ ਪਹੁੰਚਿਆ ਹੈ। ਦੂਸਰਾ ਅਰਥ ਗੋਰਖ ਨਾਥ ਦੇ ਮਤ ਅਨੁਸਾਰ ਜੋਗ ਭੇਸ ਨੂੰ ਧਾਰਨੇ ਵਾਲਾ, ਉਹ ਆਪਾਂ ਆਮ ਹੀ ਪਿੰਡਾਂ ਚ ਜੋਗੀ ਫਿਰਦੇ ਵੇਹਨੇ ਆ। ਮਹਾਰਾਜ ਇੱਥੇ ਭੇਖ ਧਾਰਨੇ ਵਾਲੇ ਜੋਗੀ ਦੀ ਬਾਤ ਪਾਉਂਦੇ ਨੇ। ਕਹਿੰਦੇ ਬੰਦਾ ਜੋਗੀ ਹੋ ਗਿਆ, ਆਂਦਾ ਮੇਰਾ ਜੋਗ ਆ ਗਿਆ, ਜੋੜ ਬਣ ਗਿਆ ਰੱਬ ਨਾਲ, ਮੈਂ ਸੰਸਾਰ ਛੱਡ ਦਿੱਤਾ ਹੈ। ਕਹਿੰਦੇ ਜੇ ਤੇਰਾ ਜੋੜ ਆਇਆ ਸੀ ਰੱਬ ਨਾਲ, ਤੇਰਾ ਮੰਗਣਾ ਮੁੱਕ ਜਾਣਾ ਚਾਹੀਦਾ ਸੀ, ਪਰ ਤੂੰ ਤੇ ਘਰ ਘਰ ਜਾ ਕੇ ਭਿੱਖਿਆ ਮੰਗਦਾ ਰਿਹਾ, ਮੰਗਣਾ ਤੇ ਤੇਰਾ ਮੁੱਕਿਆ ਹੀ ਨਾ, ਤੇਰੇ ਮਨ ਦੇ ਫੁਰਨੇ ਖਲੋਤੇ ਨਹੀਂ, ਭੀਖ ਮੰਗੀ, ਐਲਮਸ ਇੰਗਲਿਸ਼ ਚਾਹੁੰਦੇ ਨੇ, ਠੂਠਾ ਲੈ ਕੇ ਉਹਨਾਂ ਗ੍ਰਸਤੀਆਂ ਕੋਲੋਂ ਹੀ ਮੰਗੀ ਜਾਣਾ ਹੈ ਜਿਨ੍ਹਾਂ ਨੂੰ ਆਹਨਾ ਹੈ ਵੀ ਇਹ ਵਿਕਾਰਾਂ ਚ ਫਸੇ ਹੋਏ ਨੇ। ਤੋ ਗੁਰਦੇਵ ਆਂਦੇ ਜਿਹੜੇ ਵਾਕਿਆ ਹੀ ਜੋਗੀ ਨੇ, ਰੱਬ ਨਾਲ ਜੁੜੇ ਹੋਏ ਨੇ, ਉਹਨਾਂ ਦਾ ਮੰਗਣਾ ਮੁੱਕਿਆ ਹੁੰਦਾ ਹੈ।
1: ਦਰਗਹ ਲੇਖਾ ਮੰਗੀਐ ਕਿਸ ਕਿਸ ਉੱਤਰ ਦਿਓ।
0: ਹੁਣ ਮਸਲਾ ਇਹ ਖੜਾ ਹੋ ਗਿਆ, ਦਰਗਾਹ ਚ ਲੇਖਾ ਜੋਖਾ ਹੋਣਾ ਹੈ ਤੇ ਤੈਨੂੰ ਜਵਾਬ ਦੇਣਾ ਪੈਣਾ ਹੈ, ਕਿਉਂਕਿ ਜਿਨ੍ਹਾਂ ਕੋਲੋਂ ਮੰਗਿਆ ਉਹਨਾਂ ਵੀ ਉੱਥੇ ਹੀ ਖਲੋਤੇ ਹੋਣਾ ਹੈ। ਇਹਨੇ ਦੀ ਇੰਨਾ ਖਾਧਾ, ਇਹਨੇ ਦੀ ਇੰਨਾ ਦਿੱਤਾ, ਇਹ ਲੇਖਿਆਂ ਜੋਖਿਆਂ ਵਿੱਚ ਫਿਰ ਆਉਣਾ ਜਾਣਾ ਪਵੇਗਾ। ਕਿਸੇ ਦਾ ਕੁਝ ਦੇਣ ਵਾਲਾ ਰਹਿ ਗਿਆ ਫਿਰ ਆਵਾਂਗੇ ਦੁਨੀਆਂ ਤੇ, ਕੁਝ ਲੈਣ ਵਾਲਾ ਰਹਿ ਗਿਆ ਫਿਰ ਲੈਣ ਆਵਾਂਗੇ। ਦੂਸਰਾ ਦਰਗਾਹ ਦੇ ਵਿੱਚ ਇਹ ਵੀ ਬਚਨ ਬਿਲਾਸ ਹੋਣੇ ਨੇ ਵੀ ਤੂੰ ਤੇ ਜੋਗੀ ਅਖਵਾਇਆ ਵੀ ਰੱਬ ਨਾਲ ਜੋੜ ਸੀ ਤੇਰਾ, ਮੰਗਣਾ ਤੇਰਾ ਮੁੱਕਿਆ ਨਹੀਂ, ਇਹਦਾ ਮਤਲਬ ਭੇਖ ਕਰਕੇ ਹੀ ਜੋਗੀ ਸੀਗਾ, ਅੰਤਰ ਆਤਮੇ ਤੇਰਾ ਜੋੜ ਨਹੀਂ ਸੀ ਆਇਆ। ਤੋ ਮਹਾਰਾਜ ਆਂਦੇ ਸਵਾਲ ਬੜੇ ਉੱਠਣੇ ਨੇ, ਲੋਕਾਂ ਕੋਲੋਂ ਬਚ ਸਕਦਾ ਹੈ ਲਿਬਾਸ ਪਾ ਕੇ, ਰੱਬ ਸੁਰਤ ਪੜਦਾ ਹੈ, ਹਿਰਦਾ ਪੜਦਾ ਹੈ, ਮਨ ਪੜਦਾ ਹੈ, ਰੱਬ ਭੇਖ ਜਾਂ ਚਿਹਰੇ ਪੜਨ ਦੀ ਜ਼ਰੂਰਤ ਨਹੀਂ ਸਮਝਦਾ, ਉਹਦੇ ਪਾਸੋਂ ਕੀ ਲੁਕਿਆ ਹੈ। ਦਰਗਾਹ ਵਿੱਚ ਜਾ ਕੇ ਮਜਲਸ ਵਿੱਚ ਜਾ ਕੇ ਕੀ ਜਵਾਬ ਦੇਵੇਂਗਾ।
1: ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ।
0: ਜਿਹੜੇ ਅਸਲ ਜੋਗੀ ਨੇ ਨਾ, ਜਿਨ੍ਹਾਂ ਦਾ ਰੱਬ ਨਾਲ ਜੋੜ ਆਇਆ ਹੋਇਆ ਹੈ, ਉਹਨਾਂ ਭਿਖਿਆ ਪਤਾ ਕੀ ਲਈ, ਮਨ ਦਾ ਠੂਠਾ ਲੈ ਕੇ ਗੁਰੂ ਨਾਨਕ ਪਾਸੋਂ, ਪੂਰੇ ਗੁਰਾਂ ਪਾਸੋਂ ਸ਼ਬਦ ਲੈਣਾ ਕੀਤਾ। ਔਰ ਜਿਹੜਾ ਇਹ ਜੋਗੀ ਆ ਜਿਹੜੀ ਛੰਨ ਪਾਈ ਬੈਠਾ ਹੈ ਨਾ ਤੂੰ, ਜਿਹੜੇ ਰੱਬ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੇ ਸੰਤੋਖ ਦੀ ਛੰਨ ਪਾਈ ਹੋਈ ਹੈ, ਉਹ ਸਦਾ ਤ੍ਰਿਪਤੀ ਵਿੱਚ ਟਿਕੇ ਹੋਏ ਨੇ। ਨਿਵਾਸ ਸਥਾਨ ਕਾਹਦੇ ਲਈ ਹੁੰਦਾ ਵੀ ਟਿਕਾ ਜਾਵੇ, ਆਂਦੇ ਛੰਨ ਤੇ ਪਾ ਲਈ, ਟਿਕਿਆ ਤੇ ਹੈ ਹੀ ਨਾ, ਫਿਰ ਮੰਗਦਾ ਫਿਰਦਾ ਹੈ। ਸਾਧੂ ਆਨੰਦ ਵਿੱਚ ਟਿਕੇ ਰਹਿੰਦੇ ਨੇ, ਸਦਾ ਪ੍ਰਭੂ ਦੇ ਗੀਤ ਗਾਉਂਦੇ ਨੇ, ਉਸ ਸੱਚੇ ਵਾਹਿਗੁਰੂ ਨੂੰ ਸਦਾ ਹੀ ਧਿਆਉਂਦੇ ਹਨ।
1: ਭੇਖੀ ਹਾਥ ਨਾ ਲੱਦੀਆ ਸਭ ਬੰਦੀ ਜਮਕਾਲ।
0: ਦੇਖ ਇਹ ਜਿਹੜਾ ਧਰਮ ਦਾ ਲਿਬਾਸ ਹੈ, ਲਿਬਾਸ ਨੂੰ ਮਾੜਾ ਨਹੀਂ ਆਖਿਆ ਭਾਈ, ਕਈ ਇਹਨਾਂ ਪੰਕਤੀਆਂ ਨੂੰ ਲੈ ਕੇ ਸਾਧੂਆਂ ਸੰਤਾਂ ਨੂੰ, ਪੂਰਨ ਪੁਰਸ਼ਾਂ ਨੂੰ ਭੰਡਣ ਲੱਗ ਪੈਂਦੇ ਨੇ। ਇੱਥੇ ਭੇਖੀ ਨੂੰ ਬੁਰਾ ਆਖਿਆ ਹੈ ਜਿਹਨੇ ਲਿਬਾਸ ਪਾਇਆ ਬੜਾ ਨਿਰਮਲ ਤੇ ਕਰਤੂਤ ਬੜੀ ਭੱਦੀ ਹੈ, ਜਿਨ੍ਹਾਂ ਨੂੰ ਕਬੀਰ ਜੀ ਮਹਾਰਾਜ ਨੇ ਬਨਾਰਸ ਦੇ ਠੱਗ ਆਖਿਆ, ਵੀ ਇਹ ਪੰਡਿਤ ਸਾਧੂ ਦਾ ਲਿਬਾਸ ਅਦਬ ਸਤਿਕਾਰ ਵਾਲਾ ਹੈ, ਉਹ ਤੂੰ ਲਿਬਾਸ ਹੰਸ ਵਾਲਾ ਪਾ ਲਿਆ, ਕਰਤੂਤ ਬਗਲੇ ਵਾਲੀ ਤੇਰੀ, ਦਿਖਾਵਾ ਹੋਰ ਕਰਨਾ ਤੇ ਹੋਣਾ ਕੁਝ ਹੋਰ, ਉਹਨੂੰ ਭੇਖੀ ਆਖਿਆ ਜਾਂਦਾ। ਤੂੰ ਐਵੇਂ ਕਿਸੇ ਦੇ ਭੇਖ ਨੂੰ ਨਾ ਭੰਡਣ ਲੱਗ ਪਿਆ ਕਰੋ, ਕਿਸੇ ਦੇ ਲਿਬਾਸ ਨੂੰ ਨਾ ਭੰਡਣ ਲੱਗ ਪਿਆ ਕਰੋ। ਇੱਕ ਉਂਗਲ ਕਿਸੇ ਵੱਲ ਕਰੋਗੇ ਤੁਹਾਡੇ ਵੱਲ ਵੀ ਬਥੇਰੀਆਂ ਹੋ ਜਾਣੀਆਂ ਨੇ। ਤੋ ਮਹਾਰਾਜ ਗੁਰੂ ਅਮਰਦਾਸ ਆਂਦੇ ਨੇ ਭਾਈ, ਨਿਰਾ ਭੇਖ ਦੇ ਨਾਲ ਹਾਥ ਨਾ ਲੱਦੀਆ, ਲੱਦੀਆ ਦਾ ਭਾਵ ਥਾਂ ਨਹੀਂ ਆਉਣਾ, ਪਰਮਾਤਮਾ ਦਾ ਅੰਤ ਨਹੀਂ ਪੈਣਾ, ਪਰਮਾਰਥ ਦਾ ਰਾਹ ਨਹੀਂ ਲੱਭਣਾ। ਜੇ ਵਿਖਾਵੇ ਮਾਤਰ ਭੇਖ ਧਾਰਿਆ ਹੈ, ਬੰਦਗੀ ਨਾ ਕੀਤੀ, ਜਮਾਂ ਦੀ ਮਾਰ ਤੋਂ ਤੈਨੂੰ ਭੇਖ ਨੇ ਥੋੜ੍ਹਾ ਬਚਾਉਣਾ ਹੈ, ਤੈਨੂੰ ਤ੍ਰਿਪਤੀ ਨਹੀਂ ਆਉਣੀ, ਤੈਨੂੰ 84 ਲੱਖ ਜੂਨਾਂ ਵਿੱਚ ਪਾਉਣਾ ਪਵੇਗਾ, ਕੋਰੀਅਰ ਆਫ ਡੈਥ, ਜਮਕਾਲ ਜਿਹੜਾ ਹੈ, ਜਮ ਜਿਹੜਾ ਹੈ, ਇਹਨੇ ਤੈਨੂੰ ਡਾਂਗ ਰੀਜ ਨਾ ਫੇਰਨੀ। ਉਹ ਜੇ ਬਾਹਰੋਂ ਜੋਗੀ ਹੈ ਤੇ ਅੰਦਰੋਂ ਵੀ ਜੋਗੀ ਬਣਨਾ ਕਰ।
1: ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ,
0: ਵਾਧੂ ਦੀਆਂ ਬਾਤਾਂ ਛੱਡ, ਪਰਮਾਤਮਾ ਦਾ ਨਾਮ ਸਦਾ ਸੱਚ ਹੈ, ਉਹਦਾ ਅਭਿਆਸ ਕਰਿਆ ਕਰ, ਸਦਾ ਚੌਂਕੜੇ ਵਿੱਚ ਬੈਠ ਕੇ ਆਨੰਦ ਲਿਆ ਕਰ। ਸਮਾਲ ਦਾ ਮਤਲਬ ਬਹੁਤ ਸਾਂਭ ਕੇ ਰੱਖਣਾ, ਹਿਰਦੇ ਚ ਉਹਨੂੰ ਸਾਂਭ ਕੇ ਰੱਖ, ਉਹਦੇ ਸਦਾ ਗੀਤ ਗਾਇਆ।

0: ਹੁਣ ਮਸਲਾ ਇਹ ਹੈ ਵੀ ਆਪਾਂ ਦਰ ਦਰ ਤੇ ਕਈ ਵਾਰ ਸਹਿਜਤਾ ਪ੍ਰਾਪਤ ਕਰਨ ਲਈ ਜਾਂਦੇ ਹਾਂ, ਮਨ ਨੂੰ ਸ਼ਾਂਤੀ ਆਵੇ। ਕੋਈ ਮਨ ਦੀਆਂ ਮੁਰਾਦਾਂ ਲਈ ਜਾਂਦਾ ਹੈ, ਕੋਈ ਪਰਮਾਰਥ ਦੇ ਰਸਤੇ ਲਈ, ਕੋਈ ਤਨ ਦੀ ਝੋਲੀ ਪਦਾਰਥ ਚਾਹੁੰਦਾ ਹੈ, ਕੋਈ ਮਨ ਦੀ ਝੋਲੀ ਨਾਮ ਚਾਹੁੰਦਾ ਹੈ, ਕੋਈ ਕਬਰਾਂ ਤੇ ਜਾਂਦਾ, ਮੂਰਤਾਂ ਵੱਲ ਜਾਂਦਾ। ਇੱਕ ਗੱਲ ਤੈਅ ਹੈ ਵੀ ਇਹ ਪੀਰ ਫਕੀਰ ਤਨ ਦੀ ਝੋਲੀ ਕੁਝ ਨਾ ਕੁਝ ਪਾ ਸਕਦੇ ਨੇ, ਕੋਈ ਦੋ ਰਾਏ ਨਹੀਂ, ਛੋਟੀ ਮੋਟੀ ਰਿੱਧੀ ਸਿੱਧੀ ਹੁੰਦੀ ਹੈ, ਪਰ ਮਨ ਨੂੰ ਸ਼ਾਂਤ ਨਹੀਂ ਕਰ ਸਕਦੇ, ਮੰਗਣਾ ਨਹੀਂ ਮੁਕਾ ਸਕਦੇ, ਰੱਜ ਨਹੀਂ ਬਖਸ਼ ਸਕਦੇ, 84 ਲੱਖ ਜੂਨਾਂ ਤੋਂ ਮੁਕਤੀ ਨਹੀਂ ਦੇ ਸਕਦੇ। ਏਕਾਂ ਦਾ ਜੀ ਕੋਈ ਗੱਲ ਨਹੀਂ, ਪਦਾਰਥ ਤੇ ਮਿਲ ਹੀ ਜਾਣੇ ਨੇ। ਜੇ ਪਦਾਰਥਾਂ ਵਿੱਚ ਮਟੀਰੀਅਲਿਸਟਿਕ ਵਰਲਡ ਵਿੱਚ ਸੁੱਖ ਹੁੰਦਾ, ਅੱਜ ਆਪਣਾ ਅੱਧਾ ਪੰਜਾਬ, ਪੰਜਾਬ ਨੂੰ ਛੱਡ ਕੇ ਅਮੈਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਉਹ ਸੁੱਖ ਲੱਭਣ ਗਏ ਨੇ ਵੀ ਪੈਸਾ ਕਮਾ ਲਈਏ ਤੇ ਸੁੱਖ ਮਿਲੇ। ਇਹ ਸੱਚਾਈ ਹੈ, ਕਦੇ ਗੂਗਲ ਕਰਕੇ ਵੇਖ ਲਿਓ। ਆਪਣੇ ਪੰਜਾਬ ਵਿੱਚ ਮਾਇਆ ਓਨੀ ਨਹੀਂ, ਕੋਈ ਦੋ ਰਾਏ ਨਹੀਂ, ਇਹ ਗੱਲ ਠੀਕ ਹੈ, ਪਰ ਡਿਪਰੈਸ਼ਨ ਨਹੀਂ ਮਿਲੇਗਾ ਤੁਹਾਨੂੰ ਇੱਥੇ। ਦੁਨੀਆ ਦੀ ਸਭ ਤੋਂ ਭੈੜੀ ਬਿਮਾਰੀ ਹੈ ਚਿੰਤਾ, ਡਿਪਰੈਸ਼ਨ। ਐਸਾ ਬੰਦੇ ਨੂੰ ਖਾਂਦੀ ਹੈ ਜਿਵੇਂ ਸਿਉਂਖ ਚਗਾਠਾਂ ਗਾਲ ਦਿੰਦੀ ਹੈ ਨਾ, ਇੱਦਾਂ ਗਾਲਦੀ ਹੈ। 70% ਤੋਂ ਉੱਪਰ ਲੋਕ USA, ਕੈਨੇਡਾ, ਯੂਰਪ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਡਿਪਰੈਸਡ ਨੇ। ਤੋ ਕੀ ਸਮਝ ਪਈ, ਡਾਲਰਾਂ ਦੁੱਖ ਨਹੀਂ ਵੰਡਾਇਆ, ਡਾਲਰਾਂ ਸਹਿਜਤਾ ਨਹੀਂ ਦਿੱਤੀ, 4-5 ਸਾਲ ਚਮਕ ਦਮਕ ਰਹੀ, ਹੌਲੀ ਹੌਲੀ ਬੰਦਾ ਉੱਥੇ ਵੀ ਬੋਰ ਹੋ ਗਿਆ। ਭਾਈ ਜੀ, ਸੁੱਖ ਨਾਮ ਦਾ ਹੈ, ਚੌਂਕੜਾ ਲਾ ਲਾ, ਜੇ ਕੁੱਲੀ 'ਚ ਹੋਇਆ ਤਾਂ ਵੀ ਹੱਸੇਗਾ, ਤੇ ਜੇ ਮਹਿਲ ਮਿਲ ਗਏ ਤੇ ਤਾਂ ਵੀ ਹੱਸੇਗਾ। ਤੋ ਜਿਵੇਂ ਤਨ ਦੀ ਖੁਰਾਕ ਡਾਲਰ ਨੇ ਮਾਇਆ ਹੈ, ਗੁਜ਼ਰਾਨ ਲਈ ਪੈਸਾ ਬੜਾ ਜ਼ਰੂਰੀ ਹੈ, ਕੋਈ ਦੋ ਰਾਏ ਨਹੀਂ। ਮਨ ਨੂੰ ਜੇ ਹਟੇ ਘਟੇ ਰੱਖਣਾ ਹੈ, ਹਰਿਆ ਭਰਿਆ ਰੱਖਣਾ ਹੈ, ਉਹਦੇ ਲਈ ਕਰੰਸੀ ਨਾਮ ਦੀ ਵਰਤੀ ਦੀ ਹੈ। ਨਾਮ ਦੀ ਖੁਰਾਕ ਨਾਲ ਉਹ ਪ੍ਰਫੁੱਲਤ ਰਹਿੰਦਾ ਹੈ। ਹੁਣ ਇੱਥੇ ਪ੍ਰੋਬਲਮ ਇਹ ਹੈ, ਦਰ ਦਰ ਤੇ ਗਏ, ਸ਼ਾਂਤੀ ਨਹੀਂ ਮਿਲੀ, ਸਹਿਜਤਾ ਨਹੀਂ ਮਿਲੀ, ਲੇਖਾ ਨਹੀਂ ਨਿਬੜਿਆ। ਕਹਿੰਦੇ ਫਿਰ ਮੂਰਖੀ ਹੈ ਨਾ, ਜਦੋਂ ਤੈਨੂੰ ਪਤਾ ਹੈ ਵੀ ਉਸ ਦਰ ਤੇ ਜਾਇਆ ਲੇਖਾ ਜੋਖਾ ਨਿਬੜਨਾ ਹੀ ਨਹੀਂ, ਸ਼ਾਂਤੀ ਮਿਲਣੀ ਨਹੀਂ, ਤੇ ਕਿਉਂ ਫਜ਼ੂਲ ਸਮਾਂ ਲੰਘਾ ਰਿਹਾ ਹੈ, ਕਿਉਂ ਅਜਾਈ ਉੱਥੇ ਜਾ ਰਿਹਾ ਹੈ, ਕੀ ਫਾਇਦਾ ਹੈ, ਨਫ਼ਾ ਕੀ ਹੈ ਉੱਥੇ ਜਾ ਕੇ ਸੇਵਾ ਕਰਨ ਦਾ, ਜੇ ਉਹ ਗੁਰੂ ਪੀਰ ਤੈਨੂੰ ਮੁਕਤੀ ਦਿਵਾਉਣ ਜੋਗਾ ਨਹੀਂ, ਨਿਜ਼ਾਤ ਦਿਵਾਉਣ ਜੋਗਾ ਨਹੀਂ ਹੈ।
1: ਐਸਾ ਸਤਿਗੁਰ ਲੋੜ ਲਹੋ, ਜਿਸ ਜੇਵਡ ਅਵਰ ਨਾ ਕੋਏ।
0: ਸਤ ਸਰੂਪ ਅਕਾਲ ਪੁਰਖ ਦਾ ਸਰਗੁਣ ਜਾਮਾ, ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚਾ ਪਾਤਸ਼ਾਹ। ਲੋੜ ਦਾ ਭਾਵ ਹੈ ਤਾਂਗ ਰੱਖ ਉਹਦੇ ਪ੍ਰਤੀ, ਉਹਦੀ ਪ੍ਰਾਪਤੀ ਲਈ ਦੀਨ ਹੋ, ਇੱਛਾ ਜ਼ਾਹਰ ਕਰ, ਤੇ ਜੇ ਕਿਧਰੇ ਤੈਨੂੰ ਮਿਲ ਗਿਆ ਨਾ, ਲੇਖੇ ਸਾਰੇ ਤੇਰੇ ਪਾਟ ਜਾਣੇ ਨੇ, ਲੇਖਾ ਕਦੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ ਲੈ, ਨਾਨਕ ਬਾਰ ਉਤਾਰ। ਗੁਰੂ ਨਾਨਕ ਗ੍ਰਹਿਣ ਸਿਮੈਸੀ ਪੇਸ਼ਣ, ਗੁਰੂ ਨਾਨਕ ਮੁਕਤੀ ਦਾ ਬੇੜਾ ਹੈ, ਸਹਿਜਤਾ ਬਖਸ਼ਦਾ ਹੈ। ਜਿਹੜਾ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਚਰਨ ਫੜ ਲਵੇਗਾ, ਉਹਦੇ ਲਈ ਤੱਤੀਆਂ ਤਵੀਆਂ ਵੀ ਸੀਤ, ਉਹਦੇ ਲਈ ਮਾਛੀਵਾੜੇ ਦੇ ਕੰਡੇ ਮਖਮਲੀ ਸੇਜਾਂ ਬਣ ਜਾਂਦੇ ਨੇ। ਆ ਜਿਨ੍ਹਾਂ ਦੇਹਧਾਰੀਆਂ ਨੂੰ ਤੁਸੀਂ ਗੁਰੂ ਮੰਨੀ ਬੈਠੇ ਹੋ, ਇਹਨਾਂ ਨੂੰ ਆਖੋ ਖਾਂ ਮਾੜਾ ਜਿਹਾ ਹੱਥ ਤੱਤੇ ਤਵੇ ਦੇ ਰੱਖ ਕੇ ਵਿਖਾਉਣ, ਇਹਨਾਂ ਨੂੰ ਆਖੋ ਖਾਂ ਲੋਕਾਈ ਦੇ ਦੀਵੇ ਨੂੰ ਬਲਦਾ ਰੱਖਣ ਲਈ ਆਪਣੇ ਲਾਲ ਨੀਆਂ 'ਚ ਚਿਣਵਾਉਣ। ਇਹ ਰੋਗਾਂ ਸੋਗਾਂ 'ਚ ਜਕੜੇ ਹੋਏ ਮਲ ਮੂਤਰ ਦੇ ਲਿਫਾਫੇ ਨੇ, ਠੀਕ ਹੈ, ਕੋਈ ਸਾਧੂ ਹੈ, ਕੋਈ ਸੰਤ ਹੈ, ਰੱਬ ਨਾਲ ਜੋੜਦਾ ਉਹਦੇ ਅੱਗੇ ਸਿਰ ਝੁਕਦਾ ਹੈ, ਪਰ ਜੇ ਸਿੱਖਾਂ ਦੇ ਜ਼ਿਹਨ ਵਿੱਚ ਇਹ ਖਿਆਲਾਤ ਲੈ ਆਵੇ ਵੀ ਇਹ ਸਿੱਖਾਂ ਦਾ 12ਵਾਂ 14ਵਾਂ 16ਵਾਂ ਗੁਰੂ ਹੈ, ਰੱਬ ਦਾ ਵਾਸਤਾ ਜੇ ਸਾਗਰ ਨੂੰ ਛੱਡ ਕੇ ਬੁਲਬਲਿਆਂ ਪਿੱਛੇ ਸਮਾਂ ਬਰਬਾਦ ਨਾ ਕਰੋ, गुरु नानक वर्गा ना रूहे जमीन ते कोई आया, ना गुरु अर्जन किसे कोलों बन होना है, ना तिना लोकां दा खसम कोई गोबिंद राय वर्गा हो सकता है। इको फुरमान बाणी दा पत्थर ते लकीर है, ज्ञान ध्यान किस कर्म ना जाना, सार ना जाना तेरी, सब ते वड्डा सतगुरु नानक जिन कल राखी। मेरी द ग्रेटेस्ट ऑफ ऑल इज गुरु नानक। देर इज नन टू कंपेयर विद गुरु नानक। गुरु नानक वर्गा ना कोई है, आंदे ओ पूरा गुरु लोड़ला जे तेनू शांति सहजता मुक्ति चाहिदी है।
1: तिस शरणाई छुटिया लेखा मंगा ना कोई।
0: गुरु नानक दी जेड़ा शरण जांदा है, गुरु नानक परमेश्वर दा रूप है। रब दी दरगाह विच जदों लेखा जोखा होवेगा ते जेदे हक विच रब ने ही गवाही दे दिती, गुरु नानक ने ही गवाही दे दिती, उहदा ते लेखा निबड़ गया। तो आंदे गुरु नानक ने ही निजात दवाउणी है, मुक्ति दवाउणी है। चो नानक बिता बीद मेहरे हकीकत, बर आलम दामीद गोयद बंता सिंह गुफत, ओ खुदा सूरत खुर्शीदे जान पावीद। गुरु नानक खुदा दी मूरत है, गुरु नानक खुदा दा शीशा है, गुरु नानक विच ते खुदा विच सिर्फ इस खलड़ी दा फासला है। गुरु साकार है, परमेश्वर निराकार है। जेड़ा ओदी शरण आ जावेगा ओही छुटेगा, ओदे लेखे जोखे पाड़ दते जानगे।
1: सच दृढ़ाए सच दृढ़ सच्चा ओ शब्द दे।
0: जेड़ा गुरु है ना, उन्हें अपने सच स्वरूप परमेश्वर दे नाम दा शब्द तैनू देना है, सच तैनू दृढ़ करवाना है, सच्चे दे नाम नाल तैनू जोड़ना है। ते जेड़ा जोड़ी गया उते सचे दा ही रूप हो गया, उन्हें कादा लेखा देना है, वो प्रभु च एक मिक हो जांदा है।
1: हिरदा जिस दा सच है तन मन भी सच्चा होए।
0: जेदे जहन विच प्रभु दा नाम टिकिया होया है, ओदा तन भी सच्चा भाव सफला, ते ओदा मन भी निर्मल हो जांदा है, मुक्ति मिल जांदी है।
1: नानक सच्चा हुकम मन्या सच्ची वडियाई दे।
0: सच्चे गुरु परमेश्वर दा हुकम मन्नो, ओदे अनुसार जीवन बशर करो गुजारो, एक दिन तुहाडी वडियाई भी सच्चे गुरु वर्गी हो जावेगी। जेड़ा सागर च मिल गया उहदी शोभा सागर वर्गी हो गई, जेड़ी नदी गुरु नानक विच भेद हो गई वह गुरु नानक दा रूप हो गई, वह बाबा बुढ़ा साहब बन गए, वह भाई बाला साहब बन गए, वह भाई मरदाना री बन गए, वह बाबा जेठा बनया, बाबा विधि चंद साहब बन गए। ये बरकतां उन्हां नूं हासिल हुंदियां ने, महिमा उन्हां दी प्रफुल्लत रहिंदी है।
1: सच्चे माहे समावसी जिसनो नदर करे।
0: वेखो गुरु परमेश्वर की नदर होवे, किरपा होवे, फिर नाम दा रस आउंदा है, फिर सच्चे विच इकमिक होईदा है। बिना किरपा तो संसार दे रस विच ही रहीदा है, निरंकार दा रस आउंदा नहीं है।
1: पौड़ी सूरे ए ना आखिया अहंकार मरे दुख पावे।
0: कहिंदे इह कादा सूरा होया जेड़ा विकारां नूं ना जित सकिया, काम क्रोध लोह मोह हंकार नू ना जित सकिया, जिनू अंत समय का ही दुख सताई गया, मौत का ही डर सताई गया। तो कहिंदे सूरमा वह हुंदा है जेड़ा कदे भी झुकदा नहीं, भाव विकारा अगे गोडे नहीं टेकदा। सूरबीर बचन के बली बाणी च साधुआं नूं सूरबीर आख्या, जिन्हां मन साध्या बचन दे जिहड़े पूरे ने, जिहड़े विकारां दे अगे तृष्णा दे अगे कदे झुके नहीं, दुश्मणां दे अगे कदे झुके नहीं, ਤੋ ਮਹਾਰਾਜਾਂ ਦੇ ਉਹ ਸੂਰਾ ਕਾਹਦਾ ਹੋਇਆ ਜਿਹੜਾ ਖੌਫ ਦੇ ਵਿੱਚ ਜੀਵਨ ਗੁਜ਼ਾਰ ਜਾਂਦਾ ਹੈ।
1: ਅੰਧੇ ਆਪ ਨਾ ਪਛਾਣਨੀ ਦੂਜੇ ਪਾਚ ਜਾਵਹੇ।
0: ਕਈ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਨੇ, ਆਪ ਵਿਚਾਰ ਦੇ ਨੇਤਰਾਂ ਤੋਂ ਅੰਨੇ ਨੇ, ਪਰਮਾਰਥ ਦੇ ਰਸਤੇ ਦਾ ਕੋਈ ਗਿਆਨ ਨਹੀਂ। ਤੇ ਜੇ ਆਗੂ ਹੀ ਅੰਨਾ ਹੋਇਆ ਭਾਊ ਤੈਨੂੰ ਕਿੱਥੋਂ ਪਾਰ ਲੈ ਜਾਵੇਗਾ। ਲਾਠੀ ਦੇ ਹੁੰਦੀ ਹੈ ਟੋਣ ਲਈ, ਟੋਂਦੇ ਟੋਂਦੇ ਗੁਜ਼ਰ ਜਾਓ, ਰਸਤਾ ਮਿਲ ਜਾਵੇ। ਤੇ ਜੇ ਲਾਠੀ ਟੁੱਟੀ ਹੋਵੇ ਤੇ ਕਿੱਥੋਂ ਗਾਂ ਜਾਵੇਗਾ। ਤੋ ਕਹਿੰਦੇ ਇਹਨਾਂ ਆਪ ਡੁੱਬਣਾ, ਤੇ ਤੁਸੀਂ ਵੀ ਦਵੈਸ਼ ਦੇ ਵਿੱਚ ਡੁੱਬ ਜਾਓਗੇ। ਜਦੋਂ ਇੱਕ ਪਰਮੇਸ਼ਵਰ ਨੂੰ ਛੱਡ ਕੇ ਦੂਸਰੇ ਵੱਲ ਜਾਂਦੇ ਹੋ, ਦੋਵਾਂ ਬੇੜੀਆਂ ਚ ਪੈਰ ਪਾਉਂਦੇ ਹੋ, ਤੇ ਕਹਿੰਦੇ ਤੁਹਾਡਾ ਡੁੱਬਣਾ ਤੈਅ ਹੈ।
1: ਆਤ ਕ੍ਰੋਧ ਸਿਉਂ ਲੂਜਦੇ ਅੱਗੇ ਪਿੱਛੇ ਦੁੱਖ ਪਾਵਹੇ।
0: ਵੇਖੋ ਸਾਰਾ ਜੀਵਨ ਆਂਦੇ ਇਹ ਕ੍ਰੋਧ ਨੂੰ ਨਹੀਂ ਜਿੱਤ ਸਕੇ। ਇਹਨਾਂ ਦੇ ਅੰਦਰ ਐਂਗਰ, ਇਹਨਾਂ ਦੇ ਅੰਦਰ ਗੁੱਸਾ ਰਿਹਾ। ਲੂਜਦੇ ਦਾ ਭਾਵ ਹੁੰਦਾ ਹੈ ਝਗੜਦਿਆਂ ਹੀ ਗੁਜ਼ਰ ਗਈ, ਕਦੇ ਵਿਕਾਰਾਂ ਨਾਲ ਝਗੜਾ, ਕਦੇ ਸੰਸਾਰੀਆਂ ਨਾਲ ਝਗੜਾ। ਤੋ ਇਹ ਵਿਕਾਰਾਂ ਤੇ ਕਾਬੂ ਨਹੀਂ ਪਾ ਸਕੇ, ਇਹਨਾਂ ਨੇ ਦਰਗਾਹ ਦੀ ਕੁਰਸੀ ਕਿੱਥੋਂ ਜਿੱਤਣੀ ਹੈ, ਦਰਗਾਹ ਚ ਜਗ੍ਹਾ ਕਿੱਥੋਂ ਹਾਸਲ ਹੋਵੇਗੀ। ਵਿਕਾਰਾਂ ਨੂੰ ਜਿੱਤਣ ਜੋਗੇ ਹੁੰਦੇ ਤੇ ਦਰਗਾਹ ਵਿੱਚ ਜਗ੍ਹਾ ਜਿੱਤ ਪਾਉਂਦੇ, ਪਰ ਇਹ ਆਵਾਗਮਨ ਵਿੱਚ ਪੈਂਦੇ ਹਨ।
1: ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੈ।
0: The dear Lord is not pleased with egotism. ਰੱਬ ਨੂੰ ਹੰਕਾਰ ਨਹੀਂ ਜੇ ਚੰਗਾ ਲੱਗਦਾ, ਹੰਕਾਰੀ ਨੂੰ ਸ਼ਰੀਕਾ ਸਮਝਦਾ ਰੱਬ। ਸਾਰੇ ਵਿਕਾਰਾਂ ਦੀ ਮਾਫੀ ਦੇ ਦਿੰਦਾ, ਹੰਕਾਰੀ ਨੂੰ ਮਾਫ ਨਹੀਂ ਕਰਦਾ। ਕਹਿੰਦਾ ਤੂੰ ਸ਼ਰੀਕਾ ਬਣਦਾ, ਮੈਂ ਕਰਤਾ ਹਾਂ, ਮੈਂ ਕੀਤਾ ਹੈ, ਮੈਂ ਕਰਾਂਗਾ। ਆ ਜਿਹੜੀ ਮੈਂ ਹੈ ਨਾ, ਜਿਹੜਾ ਧੌਣ ਚ ਸਰੀਆ, ਇਹਨਾਂ ਦਾ ਮਰੋੜ ਕੇ ਸੁੱਟ ਦਿੰਦਾ। ਉਹ ਜਦੋਂ ਵੀ ਆਉਣਾ ਗੁਰੂ ਘਰ, ਮੈਂ ਘਰ ਛੱਡ ਕੇ ਆਇਆ ਕਰੋ, ਇੱਥੇ ਕੁਝ ਸਿੱਖਣ ਆਇਆ ਕਰੋ ਸਿੱਖ ਬਣ ਕੇ। ਹੰਕਾਰੀ ਬੰਦਾ ਰੱਬ ਦੇ ਨੇੜੇ ਨਹੀਂ ਜਾ ਸਕਦਾ। ਹਰ ਕਿਹੇ ਮਗਰੂਰ ਸ਼ੁੱਧ ਗੋਇਦ ਬੰਤਾ ਸਿੰਘ ਗੁਫਤ ਅਜ ਦੀਦਾ ਏ ਖੁਦਾ ਦੂਰ ਸ਼ੁੱਧ। ਏਦਾਂ ਸਮਝ ਲਾ ਹੰਕਾਰੀ ਰੱਬ ਦੀ ਨਿਗਾਹ ਤੋਂ ਦੂਰ ਹੀ ਰਹਿੰਦਾ ਹੈ, ਕਦੇ ਰੱਬ ਦੇ ਨੇੜੇ ਨਹੀਂ ਆ ਸਕਦਾ। ਰੱਬ ਦੀ ਰਹਿਮਤ ਤੋਂ ਸੱਖਣਾ ਰਹਿ ਜਾਂਦਾ ਹੈ। ਕੂਕ ਕੂਕ ਕੇ ਧਾਰਮਿਕ ਗ੍ਰੰਥਾਂ ਨੇ, ਵਿਦਵਾਨਾਂ ਨੇ, ਵੇਦਾਂ ਨੇ ਇਹ ਗੱਲ ਦੱਸੀ ਹੋਈ ਹੈ, ਪਰ ਬੰਦਾ ਫਿਰ ਸਮਝਦਾ ਨਹੀਂ ਹੈ।
1: ਅਹੰਕਾਰ ਮੋਏ ਸੇਵ ਗਤੀ ਗਏ ਮਰ ਜਨਮੇ ਫਿਰ ਆਵਹਿ।
0: ਇੱਥੇ ਇਹਨੂੰ ਪਦਛੇਦ ਕਰੋ, ਵੇਗ ਗਤੀ। ਉਹਨਾਂ ਨੂੰ ਗਤ ਨਹੀਂ ਮਿਲੀ, ਬਿਨਾਂ ਗਤ ਤੋਂ ਆਵਾਗਮਨ ਵਿੱਚ ਪੈ ਗਏ, ਵਿਦਆਊਟ ਸੈਲਵੇਸ਼ਨ। ਹੰਕਾਰੀ ਨੂੰ ਰੱਬ ਮੁਕਤ ਨਹੀਂ ਕਰਦਾ। ਮੁਕਤ ਕੌਣ ਹੈ? ਜਿਹੜਾ ਰੱਬ ਦੇ ਚਰਨਾਂ ਚ ਜਾਵੇ। ਉਹ ਜਿਹੜਾ ਹੰਕਾਰੀ ਸੀ ਉਹ ਤੇ ਰੱਬ ਦੇ ਬਰਾਬਰ ਕੁਰਸੀ ਲਾਉਣ ਨੂੰ ਫਿਰਦਾ ਸੀ। ਉਹ ਰੱਬਾਂ ਦਾ ਇਹਨੂੰ ਦਰਗਾਹ ਚ ਜਗ੍ਹਾ ਨਹੀਂ ਦੇਣੀ। ਇਹਨੂੰ ਭੇਜੋ 84 ਜੂਨ ਭਰਮਾਇਆ, ਦੇਰ ਆਰ ਮਿਲੀਅਨਸ ਆਫ ਰੀਇਨਕਾਰਨੇਸ਼ਨ, 84 ਜੂਨਾਂ ਵਿੱਚ ਤੋਰ ਦਿੱਤਾ ਜਾਂਦਾ ਹੈ। ਉਹਨੂੰ ਦਰਗਾਹ ਦੇ ਵਿੱਚ ਜਗ੍ਹਾ ਨਹੀਂ ਮਿਲਦੀ। ਅੱਛਾ ਆਮ ਬੰਦੇ ਦੀ ਤਾਂ ਗੱਲ ਛੱਡੋ, ਆਂਦੇ ਕਿਧਰੇ ਸ਼ੁਭ ਗੁਣਾਂ ਦਾ ਵੀ ਹੰਕਾਰ ਹੋ ਜਾਵੇ ਤੇ ਫਿਰ ਵੀ ਮੁਕਤੀ ਨਹੀਂ ਮਿਲਦੀ, ਸੱਚਖੰਡ ਨਹੀਂ ਮਿਲਦਾ। ਹਾਂ ਚੰਗੇ ਕਰਮ ਹੋਏ ਸਵਰਗ ਮਿਲ ਜਾਵੇਗਾ, ਜਿਹਨੇ ਮਾੜੇ ਕੀਤੇ ਨਰਕ ਮਿਲ ਜਾਵੇਗਾ। ਜਿਹਦਾ ਬੈਲੈਂਸ ਜਿਹਾ ਬਣ ਗਿਆ, ਹੋ ਸਕਦਾ ਫਿਰ ਮਨੁੱਖਾ ਜਾਮਾ ਮਿਲ ਜਾਵੇ, ਪਰ ਮੁਕਤੀ ਨਹੀਂ ਮਿਲਦੀ। ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ। ਆਂਦੇ ਤਪੱਸਿਆ ਦਾ ਵੀ ਮਾਣ ਹੋ ਜਾਵੇ ਨਾ ਤੇ ਫਿਰ ਵੀ ਨਰਕ ਤੇ ਸੁਰਗ ਵਿੱਚ ਵਾਰ ਵਾਰ ਆਵਾ ਗਮਨ ਝੱਲਣਾ ਪੈਂਦਾ ਹੈ। ਹੀ ਸ਼ੈਲ ਬੀ ਰੀਇਨਕਾਰਨੇਟਿਡ ਇਨ ਟੂ ਹੈਵਨ ਐਂਡ ਹੈਲ ਓਵਰ ਐਂਡ ਓਵਰ ਅਗੇਨ। ਨਰਕ ਸਵਰਗ ਦੇ ਪੈਂਡੇ ਵਿੱਚ ਹੀ ਰਹੇਗਾ ਉਹ, ਤੋ ਉਹਨੂੰ ਲਿਬਰੇਸ਼ਨ ਨਹੀਂ ਮਿਲਦੀ, ਉਹਨੂੰ ਮੁਕਤੀ ਨਹੀਂ ਮਿਲ ਸਕਦੀ। ਮੁਕਤੀ ਦਾ ਦਾਤਾ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਹੈ, ਸਤਿਗੁਰ ਦਾਤਾ ਮੁਕਤ ਕਰਾਏ, ਅਬ ਰੋਗ ਗਵਾਏ ਅੰਮ੍ਰਿਤ ਰਸ ਪਾਏ। ਤੋ ਆਓ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ, ਉਹਨਾਂ ਦੀ ਸ਼ਰਨ ਦੇ ਵਿੱਚ ਫਿਰ ਨਿਜਾਤ ਮਿਲਦੀ ਹੈ। ਮੈਂ ਇੱਕ ਬੇਨਤੀ ਕਰਾਂ, ਇੱਥੇ ਸ੍ਰੀ ਮੁਖਵਾਕ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਗੰਮੀ ਬਾਣੀ ਦੀ ਵਿਚਾਰ ਨੂੰ ਸੰਕੋਚਦਾ ਹਾਂ। ਅੱਜ ਕੱਲ੍ਹ ਇੱਕ ਬਹੁਤ ਮਸਲਾ ਸਿੱਖ ਜਗਤ ਦੇ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ 2026 ਲਿਆਂਦਾ ਗਿਆ। ਹੁਣ ਵੇਖੋ, 2015 ਤੋਂ ਚੱਲ ਪਓ ਅੱਜ ਤੱਕ, ਪੰਜਾਬ ਅੰਦਰ ਜਾਂ ਆਊਟ ਆਫ ਪੰਜਾਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਂਕੜੇ ਸਰੂਪਾਂ ਦੀਆਂ ਬੇਅਦਬੀਆਂ ਹੋਈਆਂ ਨੇ ਔਰ ਨਿਰੰਤਰ ਜਾਰੀ ਨੇ। ਕਿਹੜੀਆਂ ਏਜੰਸੀਆਂ ਇਹਦੇ ਪਿੱਛੇ ਵਰਕ ਕਰ ਰਹੀਆਂ ਨੇ, ਸਮਾਂ ਆਉਣ ਤੇ ਸਾਰਾ ਕੁਝ ਨੰਗਾ ਹੋ ਜਾਂਦਾ ਹੁੰਦਾ ਹੈ। ਔਰ ਇਹ ਬੇਅਦਬੀਆਂ ਜੇ ਪਹਿਲੇ ਗੁਰੂ ਸਾਹਿਬਾਨਾਂ ਵੱਲ ਤੱਕੀਏ ਤੇ ਉਦੋਂ ਵੀ ਹੋਈਆਂ। ਗੁਰੂ ਅਰਜਨ ਸਾਹਿਬ ਦੀ ਬੇਅਦਬੀ ਹੋਈ, ਸਰਕਾਰ ਨੇ ਕੀਤੀ, ਜਹਾਂਗੀਰ ਦੇ ਹੁਕਮ ਚ ਚੰਦੂ ਤਤੀ ਤਵੀ ਭਾਉਂਦਾ ਹੈ, ਤੁਜ਼ਕੇ ਜਹਾਂਗੀਰੀ ਕਦੇ ਪੜਿਓ ਚ ਜਹਾਂਗੀਰ ਨੇ ਲਿਖਿਆ ਹੈ, ਫਰਮੂਦਮ ਕੇ ਊਰਾ ਬਾ ਸਿਆਸ ਤੋਂ ਯਸਾ ਰਸਾ ਨੰਦ, ਮੈਂ ਫੁਰਮਾਨ ਜਾਰੀ ਕੀਤਾ ਸਿਆਸਤ ਬਾ ਯਾਸਾ ਦੀ ਧਾਰਾ ਦੇ ਸਹਿਤ ਗੁਰੂ ਅਰਜਨ ਦਾ ਕਤਲ ਹੋਵੇ। ਸਿਆਸਤ ਬਾ ਯਾਸਾ ਦੀ ਧਾਰਾ ਚੰਗੇਜ਼ ਖਾਂ ਨੇ ਬਣਾਈ ਸੀ ਵੀ ਜਦੋਂ ਕਿਸੇ ਮਹਾਂਪੁਰਸ਼ ਨੂੰ ਮਾਰਨਾ ਉਹਦਾ ਲਹੂ ਸਾੜੋ, ਕਿਧਰੇ ਉਹਦੇ ਲਹੂ ਦਾ ਤੁਪਕਾ ਧਰਤੀ ਤੇ ਡੁੱਲਿਆ ਉਹਦੇ ਚੋਂ ਰੂਹਾਂ ਉੱਠ ਕੇ ਕਾਤਲ ਨੂੰ ਸਜ਼ਾ ਦੇਣਗੀਆਂ, ਇਹ ਉਹਨਾਂ ਦੀ ਸੋਚ ਸੀ। ਖੈਰ, ਗੁਰੂ ਤੇਗ ਬਹਾਦਰ ਸਾਹਿਬ ਦੀ ਬੇਅਦਬੀ ਦਿੱਲੀ ਦੇ ਚਾਂਦਨੀ ਚੌਂਕ ਔਰੰਗਜ਼ੇਬ ਦੇ ਹੁਕਮ ਵਿੱਚ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੰਦੇੜ ਵਿਸ਼ਰਾਮ ਕਕਸ਼ ਵਿੱਚ ਨੇ, ਦੋ ਸਰਹੱਦੀ ਪਠਾਣ ਨਾਜ਼ਮ ਵਜ਼ੀਰ ਖਾਂ ਦੇ ਭੇਜੇ ਆਏ, ਗੁਰਾਂ ਦੀ ਵੱਖੀ 'ਚ ਖੰਜਰ ਮਾਰ ਕੇ ਬੇਅਦਬੀ ਕੀਤੀ, ਕੱਢ ਕੇ ਚੰਡੀ ਬਾਪੂ ਸਾਡੇ ਨੇ ਸਿਰ ਝਟਕਾ ਦਿੱਤਾ ਇੱਕ ਸਰਹੱਦੀ ਪਠਾਣ ਦਾ। ਦੂਜਾ ਪਠਾਣ ਦੌੜਿਆ, ਜਿਹੜੇ ਪਹਿਰੇ ਤੇ ਸਿੱਖ ਸਨ ਨੀਂਦਰੇ ਕਰਕੇ ਊਂਘ ਰਹੇ ਸਨ, ਜਦੋਂ ਪਠਾਣ ਦੀ ਚੀਕ ਸੁਣੀ ਦੂਜੇ ਨੂੰ ਪਾਰ ਉਹਨਾਂ ਨੇ ਬੁਲਾ ਦਿੱਤਾ। ਦਰਦ ਗੁਰੂ ਪ੍ਰਤੀ ਸਿੱਖ ਰੱਖਦੇ ਨੇ, ਸਰਕਾਰਾਂ ਨਹੀਂ ਰੱਖਦੀਆਂ। ਕਿਧਰੇ ਭੁਲੇਖਾ ਨਾ ਪਾ ਲਿਓ ਵੀ ਸਰਕਾਰ ਤੁਹਾਡੇ ਭਲੇ ਲਈ ਕਾਨੂੰਨ ਲੈ ਆਵੇਗੀ। ਚਲੋ, ਅੱਜ ਜੇ ਤੁਸੀਂ ਇਹ ਤਰਕ ਦੇ ਵੀ ਦਿਓ ਵੀ ਉਦੋਂ ਮੁਗਲਾਂ ਦਾ ਰਾਜ ਸੀ, ਡਿਕਟੇਟਰਸ਼ਿਪ ਸੀ, ਅੱਜ ਡੈਮੋਕ੍ਰੇਸੀ ਹੈ, ਅੱਜ ਸਿੱਖਾਂ ਦੇ ਕਾਕੇ ਹੀ ਸਰਕਾਰਾਂ ਚਲਾ ਰਹੇ ਨੇ, ਮੁੱਖ ਮੰਤਰੀ ਬਣ ਰਹੇ ਨੇ, ਫਿਰ ਵੀ ਮੇਰੀ ਗੱਲ ਧਿਆਨ ਨਾਲ ਸੁਣੋ। ਇਹ ਜਿਹੜਾ ਪੰਜਾਬ ਸਰਕਾਰ ਨੇ ਐਕਟ ਲਿਆਂਦਾ ਹੈ, ਇਹਦੇ ਪਿੱਛੇ ਆਪਣੇ ਸਿੱਖਾਂ ਦੀ ਵੀ ਇੱਕ ਪੁਕਾਰ ਰਹੀ ਹੈ। ਸਿੱਖਾਂ ਦੇ ਹਿਰਦੇ ਬੜੇ ਲੰਮੇ ਸਮੇਂ ਤੋਂ ਵਲੂੰਦਰੇ ਜਾ ਰਹੇ ਸਨ। ਸਿੱਖਾਂ ਨੇ ਵਾਰ ਵਾਰ ਯਤਨ ਕੀਤੇ ਵੀ ਸਰਕਾਰ ਕੋਈ ਸਖ਼ਤ ਕਾਨੂੰਨ ਲਾਗੂ ਕਰੇ, ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਪਰ ਜਦੋਂ ਇਸ ਐਕਟ ਨੂੰ ਮੈਂ ਧਿਆਨ ਨਾਲ ਪੜ੍ਹਦਾ ਹਾਂ ਤੇ ਮੈਨੂੰ ਸਿੱਖਾਂ ਦੇ ਜ਼ਖਮਾਂ ਤੇ ਮੱਲਮ ਘੱਟ ਜਾਪਦੀ ਹੈ, ਤੇ ਇਹ ਇਉਂ ਜਾਪਦਾ ਹੈ ਜਿਵੇਂ ਸਾਡੇ ਜ਼ਖਮਾਂ ਨੂੰ ਹੋਰ ਛਿੱਲਿਆ ਜਾ ਰਿਹਾ ਹੈ। ਉਹਦਾ ਸੈਕਸ਼ਨ 3A ਪੜ੍ਹਿਓ, ਜਿੱਥੇ ਕਸਟੋਡੀਅਨ ਦੀ ਗੱਲ ਹੈ, ਬੇਅਦਬੀ ਦੇ ਦੋਸ਼ੀ ਦੀ ਗੱਲ ਹੈ, ਦੋਨਾਂ ਧਿਰਾਂ ਨੂੰ ਸਜ਼ਾ ਦਿੱਤੀ ਜਾਣੀ ਹੈ। ਮੈਨੂੰ ਤੁਸੀਂ ਦੱਸੋ ਵੀ ਕਸਟੋਡੀਅਨ ਨੂੰ, ਗ੍ਰੰਥੀ ਸਿੰਘ ਨੂੰ ਕਾਹਦੀ ਸਜ਼ਾ ਪਾਈ? ਉਹ ਤੇ ਗੁਰੂ ਦੀ ਸੇਵਾ 'ਚ ਨੇ, ਤੇ ਮੰਨ ਲਓ ਕਿਧਰੇ ਘਰ ਨੂੰ ਤਾਲਾ ਲਾ ਕੇ ਗੁਰੂ ਘਰ ਤੋਂ ਬਾਹਰ ਜਾਣਾ ਪੈ ਜਾਵੇ ਕਿਸੇ ਨੂੰ, ਕੋਈ ਬੇਅਦਬੀ ਕਰਕੇ ਦੌੜ ਜਾਵੇ, ਪੁਲਿਸ ਦੇ ਕਾਬੂ ਬੇਅਦਬੀ ਕਰਨ ਵਾਲਾ ਨਾ ਆਵੇ, ਤੇ ਤੁਸੀਂ ਕਸਟੋਡੀਅਨ ਨੂੰ, ਗ੍ਰੰਥੀ ਸਿੰਘ ਨੂੰ ਟੰਗ ਦਿਓ ਵੀ ਤੁਹਾਡੇ ਕੋਲੋਂ ਸਾਂਭ ਸੰਭਾਲ ਨਹੀਂ ਹੋਈ, ਬੇਅਦਬੀ ਹੋ ਗਈ, ਤੁਸੀਂ ਦੋਸ਼ੀ ਹੋ, ਜ਼ਮਾਨਤ ਹੀ ਨਾ ਹੋਵੇ ਉਹਨਾਂ ਵਿਚਾਰਿਆਂ ਦੀ, ਇਹ ਕਿੱਥੋਂ ਦਾ ਨਿਆਂ? ਸੌਖੀ ਉਦਾਹਰਣ ਦਵਾਂ, ਆਪਾਂ ਵਿਆਹ ਸ਼ਾਦੀ ਤੇ ਗਏ ਹੋਈਏ, ਸਾਡਾ ਬਾਪੂ ਹੋਵੇ ਘਰ, ਤੇ ਕਿਧਰੇ ਕੋਈ ਆ ਕੇ ਉਹਦਾ ਕਰ ਦੇਵੇ ਕਤਲ, ਮੈਨੂੰ ਦੱਸੋ ਵੀ ਉਹਦੀ ਔਲਾਦ ਦਾ ਕੀ ਕਸੂਰ ਹੈ ਜੇ ਉਹਦੇ ਬਾਪੂ ਦਾ ਕਤਲ ਹੋ ਗਿਆ। ਤੇ ਹੁਣ ਕਾਨੂੰਨ ਦਾ ਫਰਜ਼ ਤੇ ਇਹ ਹੈ ਵੀ ਕਾਤਲ ਨੂੰ ਫੜ ਕੇ ਸਜ਼ਾ ਦੇਣੀ ਕਿ ਉਹਦੇ ਕਾਕੇ ਨੂੰ ਹੀ ਫਾਂਸੀ ਚੜਾਉਣਗੇ ਵੀ ਭਾਊ ਤੇਰੇ ਬਾਪੂ ਦਾ ਕਤਲ ਹੋ ਗਿਆ ਤੇ ਇਥੋਂ ਬਚਾ ਨਹੀਂ ਹੋਇਆ। ਕੁਝ ਐਸੀਆਂ ਘਟਨਾਵਾਂ ਹੁੰਦੀਆਂ ਨੇ ਜੋ ਵਾਪਰ ਜਾਂਦੀਆਂ ਨੇ, ਸਾਡਾ ਜ਼ੋਰ ਨਹੀਂ ਚੱਲਦਾ। ਤੋ ਇਹਦੇ ਵਿੱਚ ਕਸਟੋਡੀਅਨਸ ਦਾ, ਗ੍ਰੰਥੀ ਸਿੰਘਾਂ ਦਾ ਕੋਈ ਕਸੂਰ ਨਹੀਂ ਹੈ। ਅਗਰ ਸਰਕਾਰ ਨਾਕਾਮ ਹੈ, ਬੇਅਦਬੀ ਕਰਨ ਵਾਲੇ ਨੂੰ ਨਹੀਂ ਫੜ ਸਕਦੀ ਤੇ ਸੇਵਾਦਾਰਾਂ ਨੂੰ ਹੀ ਟੰਗਣ ਲੱਗ ਪਾਓਗੇ ਤੁਸੀਂ ਵੀ ਕੱਲ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਲਈ ਤਿਆਰ ਨਾ ਹੋਵੇ ਜਾਂ ਗੁਰਾਂ ਦਾ ਘਰ ਪ੍ਰਕਾਸ਼ ਕਰਨ ਲਈ ਤਿਆਰ ਨਾ ਹੋਵੇ। ਸਾਡੀ ਸਿੱਖੀ ਦਾ ਸਿਧਾਂਤ ਹੈ ਭਾਈ ਗੁਰਦਾਸ ਸਿੰਘ ਦੇ, ਹਰੇਕ ਸਿੱਖ ਦਾ ਘਰ ਗੁਰਦੁਆਰਾ ਹੈ, ਘਰ ਘਰ ਅੰਦਰ ਧਰਮ ਸਾਲ ਹੋਵੇ, ਕੀਰਤਨ ਸਦਾ ਵਸੋਆ। ਗੁਰੂ ਨਾਨਕ ਦੇ ਵਕਤ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਹਰ ਸਿੱਖ ਦੇ ਘਰ ਨੂੰ ਧਰਮਸ਼ਾਲਾ ਕਿਹਾ ਗਿਆ। ਤੇ ਜੇ ਤੁਸੀਂ ਕਸਟੋਡੀਅਨਸ ਰਗੜਨੇ ਨੇ, ਹੁਣ ਸਾਡੇ ਸਿੱਖ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਜਾਂਦੇ ਨੇ, ਸਾਰਾ ਪਿੰਡ ਖਾਲੀ ਹੁੰਦਾ। ਹੋਲੇ ਮਹੱਲੇ ਤੇ ਜਾਂਦੇ ਨੇ, ਸਾਰਾ ਪਿੰਡ ਖਾਲੀ ਹੁੰਦਾ। ਕਈ ਐਸੇ ਗੁਰਮੁਖ ਪਿਆਰੇ ਨੇ ਜਿਨ੍ਹਾਂ ਦੇ ਘਰ ਪੋਥੀਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ। ਸਰਕਾਰ ਕਹਿ ਰਹੀ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਰਕਿੰਗ ਕਰੇ ਜਿੰਨੇ ਵੀ ਸਰੂਪ ਨੇ ਦੁਨੀਆ 'ਚ, ਉਹਦਾ ਰੈਕਡ ਵੈਬਸਾਈਟ ਦੇ ਉੱਤੇ ਡਿਸਪਲੇ ਕਰੇ। ਭਾਈ ਸਾਡਾ ਦਿਮਾਗ ਪਾਉਂ ਗਿਆ, ਅਸੀਂ ਰੈਕਡ ਦੇ ਦਈਏ ਵੈਬਸਾਈਟ ਤੇ, ਕੋਈ ਪੰਥ ਦਾ ਦੋਸ਼ੀ ਉੱਥੋਂ ਰੈਕਡ ਫਰੋਲ ਕੇ ਪਤਾ ਕਰ ਲਵੇ ਫਲਾਣੇ ਪਿੰਡ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿਆ ਹੈ, ਫਲਾਣੇ ਘਰ ਵਾਲੇ ਲੋਕ ਹੋਲੇ ਮਹੱਲੇ ਤੇ ਗਏ ਨੇ, ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਗਏ ਨੇ, ਇਹ ਬੰਦਾ ਪਿੱਛੋਂ ਬੇਅਦਬੀ ਕਰਕੇ ਦੌੜ ਜਾਵੇ, ਸਰਕਾਰ ਨੂੰ ਕਿਧਰੇ ਕੋਈ ਸ਼ਿਕਾਇਤ ਕਰ ਦੇਵੇ। ਕਸਟੋਡੀਅਨਸ ਰਗੜੇ ਗਏ, ਗੁਰੂ ਕੇ ਸਿੱਖ ਰਗੜੇ ਗਏ। ਗੁਰੂ ਨਾਨਕ ਦਾ ਧਰਮਸ਼ਾਲਾ ਵਾਲਾ ਕੰਸੈਪਟ ਸਰਕਾਰ ਨੇ ਰੱਦ ਕਰਕੇ ਸੁੱਟ ਦਿੱਤਾ ਇਸ ਐਕਟ ਦੇ ਨਾਲ। ਔਰ ਨਾਲ ਇਹ ਵੀ ਗੱਲ ਧਿਆਨ ਵਿੱਚ ਰੱਖਿਓ, ਐਂਟੀਸਪੇਟਰੀ ਬੇਲ, ਇਹਦਾ ਕੀ ਭਾਵ ਹੈ ਵੀ ਚਲੋ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਹੋ ਜਾਵੇ। ਇਸ ਕੇਸ ਵਿੱਚ ਜ਼ਮਾਨਤ ਨਹੀਂ ਜੇ ਹੋਣੀ ਤੁਹਾਡੀ, ਜੇ ਕਿਸੇ ਨੇ ਸ਼ਿਕਾਇਤ ਕਰਤੀ ਤੁਹਾਡੇ ਘਰ ਗੁਰੂ ਸਾਹਿਬ ਦੀ ਬੇਅਦਬੀ ਹੋਈ, ਤੁਸੀਂ ਬਾਹਰ ਅੰਦਰ ਗਏ ਸੀ, ਸਾਰੀ ਉਮਰ ਤੁਹਾਡੀ ਸਲਾਖਾਂ ਪਿੱਛੇ ਲੰਘ ਜਾਣੀ ਹੈ, ਨਾ ਇਹ ਮਸਲਾ ਹੱਲ ਹੋਵੇ ਨਾ ਤੁਸੀਂ ਬਾਹਰ ਆਓ। ਇੱਦਾਂ ਦੇ ਸਾਡੀਆਂ ਸਿੱਖ ਸੰਸਥਾਵਾਂ, ਸਾਡੇ ਸਿੱਖ ਜਗਤ ਦੇ ਵੱਡੇ ਵੱਡੇ ਆਗੂ ਕਿਸੇ ਤਰ੍ਹਾਂ ਵੀ ਬੇਅਦਬੀ ਦਾ ਦੋਸ਼ ਲਾ ਕੇ ਸਰਕਾਰਾਂ ਜਦੋਂ ਮਰਜ਼ੀ ਅੰਦਰ ਡੱਕ ਦੇਣਗੀਆਂ। ਮੈਂ ਸਹਿਮਤ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੈਬਸਾਈਟ ਦੇ ਉੱਤੇ ਆਪਣੇ ਬਜਟ ਨੂੰ ਡਿਸਪਲੇ ਕਰਨਾ ਚਾਹੀਦਾ, ਪਰ ਮੈਂ ਇੱਥੇ ਸਹਿਮਤ ਨਹੀਂ ਵੀ ਨਿਸ਼ਾਨਦੇਹੀ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਵੈਬਸਾਈਟ ਤੇ ਪਾਈ ਜਾਵੇ। ਨਿਸ਼ਾਨਦੇਹੀ ਕਰੋ ਜ਼ਰੂਰ, ਉਹ ਸਿੱਖ ਸੰਸਥਾਵਾਂ ਦੇ ਕੋਲ ਰੈਕਡ ਚਾਹੀਦਾ ਹੈ, ਪਰ ਪਬਲਿਕਲੀ ਅਸੀਂ ਨਸ਼ਰ ਨਹੀਂ ਕਰਨਾ ਉਹ ਰੈਕਡ ਕਦੇ ਵੀ। ਇਹ ਤਾਂ ਸਿੱਧਾ ਹੀ ਨਿੰਦਾ ਦੇ ਰਹੇ ਹਾਂ ਅਸੀਂ ਪੰਥ ਦੇ ਦੋਕੀਆਂ ਨੂੰ ਵੀ, ਇੱਥੇ ਇੱਥੇ ਸਰੂਪ ਹੈ, ਇੱਥੇ ਇੱਥੇ ਪੋਥੀਆਂ ਨੇ, ਬੇਅਦਬੀਆਂ ਕਰੋ। ਤੋ ਮੇਰੀ ਇਹ ਬੇਨਤੀ ਹੈ, ਹਰ ਸਿੱਖ ਦੀ ਇਹ ਇੱਛਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਘਾਤਕ ਸਜ਼ਾ ਦਿੱਤੀ ਜਾਵੇ, ਔਰ ਬਕਾਇਦਾ ਅਦਾਲਤਾਂ ਬਣਾਈਆਂ ਜਾਣ ਜਿੱਥੇ ਜਲਦੀ ਨਾਲ ਇਹ ਕੇਸ ਨਿਪਟਾਏ ਜਾਣ। ਪਰ ਇਹ ਜੇ ਤੁਸੀਂ ਕਾਨੂੰਨ ਬਣਾਉਣਾ ਹੈ, ਇਹ ਧਰਮ ਦਾ ਮਸਲਾ ਹੈ, ਸਾਡੀਆਂ ਸਿੱਖ ਸੰਸਥਾਵਾਂ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਹੋਰ ਸਾਡੇ ਤਖ਼ਤ ਨੇ, ਸਾਰਿਆਂ ਨੂੰ ਬੈਠਕ ਵਿੱਚ ਲੈਣਾ ਚਾਹੀਦਾ ਹੈ, ਸੰਸਥਾਵਾਂ ਨੂੰ ਨਾਲ ਲੈਣਾ ਚਾਹੀਦਾ ਹੈ। ਹੁਣ ਮੰਨ ਲਓ ਸਰਕਾਰ ਦਾ ਕੋਈ ਮਸਲਾ ਹੈ, ਜੇ ਅਸੀਂ ਧਾਰਮਿਕ ਜਥੇਬੰਦੀਆਂ ਵਾਲੇ ਉਹਦੇ 'ਚ ਦਖਲ ਦੇਈਏ, ਜਾਂ ਅਸੀਂ ਆਖੀਏ ਜੀ ਅਸੀਂ ਕਾਨੂੰਨ ਬਣਾਉਣ ਲੱਗੇ ਹਾਂ, ਰੂਲਸ ਐਂਡ ਰੈਗੂਲੇਸ਼ਨਸ ਧਾਰਮਿਕ ਸੰਪਰਦਾਵਾਂ ਬਣਾਉਣਗੀਆਂ ਸਰਕਾਰ ਦੇ, ਅੱਗ ਲੱਗ ਉੱਠਣੀ ਸਰਕਾਰ ਦੇ ਲੀਡਰਾਂ ਨੂੰ, ਉਹ ਤੁਹਾਡੀ ਫੀਲਡ ਨਹੀਂ ਹੈ, ਇਹਨਾਂ ਸਾਨੂੰ ਇਹ ਜਵਾਬ ਦੇਣਾ, ਜਾਓ ਜਾ ਕੇ ਪ੍ਰਚਾਰ ਕਰੋ ਸਿੱਖੀ ਦਾ। ਤੋ ਮੈਂ ਸਰਕਾਰ ਨੂੰ ਆਹਨਾ, ਤੁਹਾਡੀ ਫੀਲਡ ਨਹੀਂ ਹੈ, ਆਪਣਾ ਕੰਮ ਕਰੋ। ਜੋਬ ਅਪੋਰਚੁਨਿਟੀਜ਼ ਕਿਵੇਂ ਕ੍ਰੀਏਟ ਕਰਨੀਆਂ ਪੰਜਾਬ ਦੇ ਵਿੱਚ, ਨੌਕਰੀਆਂ ਕਿਵੇਂ ਬੱਚਿਆਂ ਨੂੰ ਦੇਣੀਆਂ, ਕਿਵੇਂ ਸਹੂਲਤਾਂ ਦੇਣੀਆਂ ਆਪਣੇ ਵੋਟਰਾਂ ਨੂੰ, ਕਿਵੇਂ ਨਸ਼ਾ ਬੰਦ ਕਰਨਾ, ਇਹ ਤੁਹਾਡਾ ਕਰਮ ਹੈ। ਧਰਮ ਦਾ ਸਿਧਾਂਤ ਤੁਸੀਂ ਨਹੀਂ ਘੜਨਾ, ਉਹ ਸਾਡੀਆਂ ਸਿੱਖ ਸੰਸਥਾਵਾਂ ਨੇ, ਸਿੱਖ ਸੰਪਰਦਾਵਾਂ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਘੜਨਾ ਹੈ। ਅਸੀਂ ਤੁਹਾਡੇ ਕੰਮ 'ਚ ਦਖਲ ਨਹੀਂ ਦਿੰਦੇ। ਭਾਈ, ਤੁਸੀਂ ਸਾਡੇ ਕੰਮ 'ਚ ਦਖਲ ਕਿਉਂ ਦਿੰਦੇ ਹੋ? ਪਹਿਲੀ ਗੱਲ ਤੇ ਸਰਕਾਰ ਅੱਗੇ ਹੱਥ ਅੱਡਣੇ ਹੀ ਗਲਤ ਨੇ। ਜੇ ਮੈਂ ਅੱਖਾਂ ਤੇ ਜਿੰਨੇ ਵੀ ਗੁਰੂ ਸਾਹਿਬਾਨਾਂ ਦੀ ਬੇਅਦਬੀ ਹੋਈ ਸਰਕਾਰਾਂ ਨੇ ਕਰਾਈ ਤੇ ਸਿੰਘਾਂ ਨੇ ਸੋਧਾ ਲਾ ਕੇ ਬਦਲਾ ਲਿਆ। ਤੇ ਜੇ ਹੁਣ ਸਰਕਾਰ ਅੱਗੇ ਹੱਥ ਤੁਸੀਂ ਜੋੜ ਹੀ ਦਿੱਤੇ ਵੀ ਸਾਡੇ ਸਿੱਖਾਂ ਦੇ ਕਾਕੇ ਮੰਤਰੀ ਨੇ, ਸੀਐਮ ਬਣਦੇ ਨੇ, ਤੇ ਕਮ ਸੇ ਕਮ ਇੰਨਾ ਧਿਆਨ ਰੱਖੋ ਵੀ ਇਹ ਜਿਹੜਾ ਐਕਟ ਹੈ ਇਹਦੇ ਵਿੱਚ ਕੁਝ ਮਦਾਂ ਚੇਂਜ ਕੀਤੀਆਂ ਜਾਣ ਔਰ ਇਸ ਐਕਟ ਵਿੱਚ ਸੁਧਾਰ ਕਰਨ ਦੇ ਲਈ ਸਮੁੱਚੀਆਂ ਸਿੱਖ ਸੰਸਥਾਵਾਂ ਬੈਠਣ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਵਿੱਚ ਆਪਾਂ ਆਉਣਾ ਕਰੀਏ ਔਰ ਸਰਕਾਰ ਨੇ ਕਾਨੂੰਨ ਸਖ਼ਤ ਤੋਂ ਸਖ਼ਤ ਬਣਾਉਣਾ ਹੈ। ਭਾਈ, ਕਸਟੋਡੀਅਨ ਤੇ ਗ੍ਰੰਥੀ ਸਿੰਘਾਂ ਦਾ ਵੀ ਖਿਆਲ ਰੱਖਿਆ ਜਾਵੇ। ਹਾਂ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ 'ਚ ਸਿਧਾਂਤ ਤੇ ਪਹਿਰਾ ਜ਼ਰੂਰ ਦੇਣ ਜਿਹੜੇ ਗ੍ਰੰਥੀ ਤੇ ਕਸਟੋਡੀਅਨ ਨੇ, ਪਰ ਬੇਅਦਬੀ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ। ਆਪਾਂ ਜਾਗੀਏ, ਮਸਲਾ ਇੱਥੇ ਸਰਕਾਰ ਕਿਸ ਦੀ ਹੈ, ਕਿਸ ਦੀ ਨਹੀਂ, ਪਹਿਲਾਂ ਕੀ ਹੋਇਆ, ਅੱਜ ਕੀ ਹੋ ਰਿਹਾ, ਅਗਾਂਹ ਕੀ ਹੋਵੇਗਾ, ਮਸਲਾ ਇਹ ਨਹੀਂ। ਮਸਲਾ ਇੰਨਾ ਹੈ, ਸਾਡਾ ਇਸ਼ਟ ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਹੈ। ਕਿਧਰੇ ਇਹ ਨਾ ਹੋਵੇ ਇਸ ਐਕਟ ਦੇ ਤਹਿਤ, ਜਿਵੇਂ ਸੰਗਰੂਰ ਦੇ ਇਲਾਕੇ 'ਚ ਹੋਇਆ ਸੈਂਕੜੇ ਪੋਥੀਆਂ ਗੁੜਕਾ ਸਾਹਿਬ ਇਤਿਹਾਸਕ ਗੁਰਧਾਮਾਂ ਅੰਦਰ ਸੰਗਤਾਂ ਨੇ ਜਮ੍ਹਾਂ ਕਰਵਾ ਦਿੱਤੇ ਵੀ ਕੱਲ੍ਹ ਨੂੰ ਅਸੀਂ ਵਿਆਹ ਸ਼ਾਦੀ 'ਤੇ ਗਏ ਹੋਏ, ਪਿੱਛੋਂ ਕੋਈ ਬੇਅਦਬੀ ਕਰ ਗਿਆ ਸਰੂਪ ਦੀ, ਅਸੀਂ ਤੇ ਮਾਰੇ ਜਾਵਾਂਗੇ, ਜ਼ਮਾਨਤ ਨਹੀਂ ਹੋਣੀ। ਇਸ ਐਕਟ ਨੇ ਸਿੱਖਾਂ ਨੂੰ ਗੁਰੂ ਤੋਂ ਦੂਰ ਕਰ ਦੇਣਾ ਹੈ। ਤੋ ਮੈਂ ਨਹੀਂ ਆਂਦਾ ਕੋਈ ਇਹ ਐਕਟ ਰੱਦ ਕਰੇ, ਮੈਂ ਇਹ ਆਨਾ ਭਾਈ ਸਾਰੇ ਸਿੱਖ ਜਗਤ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਔਰ ਇਸ ਕਾਨੂੰਨ ਨੂੰ ਸਖ਼ਤ ਤੋਂ ਸਖ਼ਤ ਬਣਾਉਣਾ ਚਾਹੀਦਾ ਹੈ। ਬੇਅਦਬੀ ਕਰਨ ਵਾਲਿਆਂ ਲਈ ਕਸਟੋਡੀਅਨਸ, ਸੇਵਾਦਾਰ ਗ੍ਰੰਥੀ ਸਿੰਘਾਂ ਦਾ ਸਤਿਕਾਰ ਵੀ ਬਹਾਲ ਰਹਿਣਾ ਚਾਹੀਦਾ ਹੈ। ਜੇ ਉਹ ਹੀ ਪੈਰ ਪਿੱਛੇ ਪੁੱਟ ਗਏ, ਘਰ ਘਰ ਧਰਮਸ਼ਾਲਾ ਹੀ ਬੰਦ ਹੋ ਗਈਆਂ, ਧਰਮਸ਼ਾਲਾ ਬੰਦ ਹੋ ਗਈ ਤੇ ਆਹ ਜਿਹੜੀ ਬਾਣੀ ਦੀ ਪੰਕਤੀ ਹੈ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਨਾ ਗੁਰੂ ਦਾ ਦਾਰੀ ਰਿਹਾ ਤੇ ਸੋਝੀ ਤੁਹਾਨੂੰ ਕਦੀ ਆਉਣੀ, ਮੈਨੂੰ ਦੱਸੋ। ਤੋ ਆਪਾਂ ਸਾਰਿਆਂ ਨੇ ਇੱਧਰ ਧਿਆਨ ਦੇਣਾ ਹੈ। 31 ਮਈ 2026 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸਮੁੱਚੇ ਪੰਥ ਨੇ ਪਹੁੰਚਣਾ ਹੈ ਔਰ ਮੈਂ ਸਰਕਾਰੀ ਲੀਡਰਾਂ ਨੂੰ ਵੀ ਇਹ ਗੁਜ਼ਾਰਿਸ਼ ਕਰਦਾ ਹਾਂ, ਤੁਸੀਂ ਵੀ ਸਿੱਖਾਂ ਦੇ ਹੀ ਬੱਚੇ ਹੋ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਚੋਣ ਨਿਸ਼ਾਨ ਬਦਲਦੇ ਰਹਿੰਦੇ ਨੇ, ਸਰਕਾਰ ਨਾਲੋਂ ਵੱਡਾ ਸਾਡੇ ਲਈ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਪੂਰਾ ਇਮਾਨਦਾਰੀ ਨਾਲ ਕੰਮ ਕਰੀਏ ਇਸ ਐਕਟ ਨੂੰ ਬਣਾਉਣ ਦੇ ਵਿੱਚ। ਦਾਸ ਇੱਥੇ ਅਲਫਾਜ਼ਾਂ ਨੂੰ ਸੰਕੋਚਦਾ ਹੈ, ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਵਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਮੂਹ ਸੇਵਾਦਾਰਾਂ ਦਾ, ਆਪ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਸਿੱਖੀ ਪ੍ਰਫੁੱਲਤ ਰਹੇ, ਖਾਲਸਾ ਰਾਜ ਪ੍ਰਗਟ ਹੋਵੇ। ਆਓ ਜੀ।

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ, ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਨਾਰਥ ਈਸਟ ਕੈਲਗਰੀ।

ਲੋਕ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ।

ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲੋਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ ਨਾਰਥ ਈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

0: ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਕੀਰਤਨ ਦੇ ਸਰਵਣ ਲਈ ਅੱਜ ਹੀ ਆਪਣੀਆਂ ਕਾਰਾਂ ਤੇ ਘਰਾਂ ਦੇ ਰੇਡੀਓ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪ੍ਰਸਾਰਿਤ ਗੁਰਬਾਣੀ ਕੀਰਤਨ ਹਰ ਰੋਜ਼ ਸਵੇਰੇ 4 ਤੋਂ 8 ਵਜੇ ਤੱਕ ਤੇ ਸ਼ਾਮ 5 ਤੋਂ 6 ਵਜੇ ਤੱਕ ਰਿਲੇਅ ਕੀਤੇ ਜਾਂਦੇ ਨੇ। ਪੰਜਾਬੀ ਰੇਡੀਓ 102.7 FM ਕੈਲਗਰੀ ਵਿੱਚ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ ਹੈ।
1: ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ। ਫੋਨ ਨੰਬਰ ਹੈ 403-238-6067 ਜਾਂ ਵਿਜ਼ਿਟ ਕਰੋ ਡਬਲਯੂ ਡਬਲਯੂ ਡਬਲਯੂ

अच्युत रहो। चिंता षड्

0: ਸਰ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ।
1: ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਜੋ ਚਾਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ।
0: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ, ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਜ਼ੂਰ ਕਰਮੀ ਆਪੋ ਆਪਣੀ, ਕੀ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ ਨਾਨਕ।

ਮਨ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ।

महाराज श्री वाहिगुरु जी, जिन वड़ियाई तेरे नाम की।

लाओ प्रभाते शब्द आइए छोड़ो दुनी परिता प्रणवत नानक दासन दासा।

ओंकार सतगुरु प्रसाद आसा महला चौथा संत घर चौथा।

0: ਪਹਿਲਾ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤਨਾ ਲਾਗੀ ਵਾਰ ਮਹਲਾ ਦੂਜਾ ਜੇ ਸੋ ਚੰਦਾ ਗਵਹਿ ਸੁਰ ਚੜੇ ਹਜ਼ਾਰ ਤੇ ਚਾਨਣ ਹੁੰਦਿਆ ਗੁਰਬਿੰਦ ਘੋਰ ਅੰਧਾਰ ਮਹਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਲਵਾਰ ਜਿਉਂ ਸੁੰਝੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੁ ਨਾਨਕ ਸੋ ਨਹਾ ਪਲ ਗਏ ਭੁੱਲ ਗਏ ਬਪੜੇ ਹੀ ਤਨ ਵਿੱਚ ਸਵਾਹ ਪੌੜੀ ਆਪਣੇ ਆਪ ਸਾਜਿਓ ਆਪੀ ਨੇ ਰਚਿਓ ਨਾਮ ਦੀਪ।

0: ਮਨ ਨਾਨਕ ਸਤਿਗੁਰੁ ਮੇਲ ਹਰ।
1: ਸ਼ਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚਾ ਤੁਹਾਡੇ ਆਖਾ ਲੱਖ ਕਰੋੜ, ਸੱਚਾ ਸੰਤਾਨ, ਸੱਚਾ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੈ ਸੋ ਕਚ ਨਿਕਚ ਮਹਲਾ ਪਹਿਲਾ।
0: ਵੱਡੀ ਵਡਿਆਈ ਜਾ ਮਟਾਣਾ, ਵੱਡੀ ਵਡਿਆਈ ਜਾ ਸਾਚਨਿਆ, ਵੱਡੀ ਵਡਿਆਈ ਜਾ ਨੇ ਚਲ ਥਾਓ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਬੂਝੇ ਸਭ ਪਾਓ, ਵੱਡੀ ਵਡਿਆਈ ਜਾ ਪੁੱਛਣਾ ਦਾਤ, ਵੱਡੀ ਵਡਿਆਈ ਜਾ ਪੇ ਆਪ, ਨਾਨਕ ਕਾਰ ਨਾ ਕਤਨੀ ਜਾਏ, ਕੀਤਾ ਕਰਨਾ ਸਰਵਰ ਜਾਏ ਮਹਲਾ ਦੂਜਾ।
1: ਵਿਵੇਕ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਨਾ ਹੁਕਮ ਸਮਾਏ ਲੇਖ, ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲੈ, ਇੱਕ ਨਾ

0: ਧਰਮ ਬਹਾਲਿਆ ਧਰਮ ਬਹਾਲਿਆ
1: ਕੌੜੀ ਨਾਨਕ ਜੀ ਪਾਏ ਕਹਿ ਲਿਖਣਾ ਵੇ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਜਨਮਖ ਕੜੇ ਜਜਮਾਲਿਆ ਥਾਉਣ ਪੈਣ ਕੂੜੇ ਆਰ ਮੋਹ ਕਾਲੇ ਦੋਜਕ ਚਾਲਿਆ ਤੇਰੇ ਨਾਇਰ ਤੇ ਸਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਲਿਖਣਾ ਵੇ ਧਰਮ ਬਹਾਲਿਆ।

ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾਹ ਵਿਸਮਾਦ ਉਛੜ ਵਿਸਮਾਦ ਰਾਹ।

0: ਪਹਿਲਾ ਪਹਿਲਾ
1: ਕੁਦਰਤ ਸਹਿ ਕੁਦਰਤ ਸੁਣੀਐ ਕੁਦਰਤ ਭਾਉ ਸੰਸਾਰ ਕੁਦਰਤ ਪਾਤਾਲੀਆਂ ਆਕਾਸ਼ੀ ਕੁਦਰਤ ਸਰਵਕਾਰ ਕੁਦਰਤ ਵੇਦ ਪ੍ਰਾਣ ਕਿਰਪਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਭੈਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਭਵਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਭਾਕੀ ਨਾ ਹੀ ਪਾਕ ਨਾਨਕ ਹੁਕਮ ਅੰਦਰ ਵੇਖੈ ਵਰਤੇ ਤਾਕੋ ਤਾਕ ਪੌੜੀ ਆਪਣੇ ਭੋਗ ਭੋਗ ਗਏ ਹੋਏ ਪਸਮੜ ਔਰ ਸਿਧਾਇਆ ਵੱਡਾ ਹੋਆ ਦੀਦਾਰ ਕਾਲ ਸੰਗਲ ਹੱਥ ਚਲਾ ਕੇ ਕਣਕੀ ਚ ਵਾਚੀਐ

0: ਪਾਰ ਪੈ ਵਿੱਚ ਧਰਤੀ ਦੱਬੀ, ਪਾਰ ਪੈ ਵਿੱਚ ਇੰਦ ਫਿਰੈ ਸਿਰ, ਪਾਰ ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ ਕੋ ਕਰੋੜੀ ਚਲਤਨਾਂਤ, ਪੈ ਵਿੱਚ ਸਿੱਧ ਬੁੱਧ ਸੁਨਾਤ, ਪੈ ਵਿੱਚ ਆਡਾਣੇ ਆਕਾਸ਼, ਪੈ ਵਿੱਚ ਜੋਧ ਮਹਾਬਲ ਸੂਰ, ਪੈ ਵਿੱਚ ਆਵੇ ਜਾਵੇ ਪੂ, ਸਗਲਿਆਂ ਪਾਉ ਲਿਖਿਆ ਸਿਰ ਲੈ, ਨਾਨਕ ਨਿਰਭਉ ਨਿਰੰਕਾਰ ਸੱਚੇ ਕਮਾਲਾ ਪਹਿਲਾ,
1: ਨਾਨਕ ਨਿਰਭਉ ਨਿਰੰਕਾਰ, ਹੋਰ ਕਿਤੇ ਰਾਮ ਰਵਾਲ, ਕਿਤੇ ਕਨ ਕਹਾਣੀਆਂ, ਕਿਤੇ ਵੇਦ ਵਿਚਾਰ, ਕਿਤੇ ਨੱਚੇ ਮੰਗਤੇ ਮੁਰਪੁਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ, ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ, ਜਿੱਤਨ ਪਈਏ ਨਾਨਕਾ ਸੇ ਤਨ ਹੋਵੇ ਸਾਰ, ਗਿਆਨ ਗਲੀ ਢੂੰਡੀਏ ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਕੁਵਾਰ, ਪੌੜੀ ਨਦਰ ਕਰੀ ਜੀ ਆਪਣੀ ਤਾ ਨਦਰੀ, ਸਤਿਗੁਰ ਪਾਇਆ ਜੀ ਬਹੁਤ ਚਰਨ ਥੰਮਿਆ, ਤਾ ਸਤਿਗੁਰ ਸ਼ਬਦ ਸੁਣਾਇਆ।

ਨਦਰ ਭੇਜਿਆ ਤੇ ਨਦਰੀ ਸਤਿਗੁਰ ਪਾਇਆ। ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰੂ ਜੇਵੜ ਦਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲੇ ਸੱਚ ਪੈ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ।

हर सजन लदा राम राजी कंचन काया कोट कर विच हर हर सज

0: ਪਹਿਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਨ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨਵਰ ਤਰਸਰਮ ਜੰਜਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਉਸੇ ਗਿਆਨ ਵੀ ਹੋਣੀ ਖਾਏ ਗਏ ਜਮਕਾਲ ਮਹਲਾ ਪਹਿਲਾ
1: ਵਾਇਨ ਚੇਲੇ ਨੱਚਣ ਗੁਰ ਪੈਰ ਲਾਇਨ ਫਿਰਨ ਸਿਰ ਉੱਡ ਉਡਰਾਵਾ ਝਾਟੇ ਪਾਏ ਵੇਖੇ ਲੋ ਕਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛਾੜੇ ਧਰਤੀ ਨਾਲ ਗਾਉਣ

ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਨ ਗਾਏ ਪਾਰ ਬੋਲੂ ਚਰਖਾ ਚੱਕੀ ਚੱਕ ਥਾਲ ਬਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਗਾ ਪੰਖੀ ਬਹੁਤ ਗੱਲਾਂ ਨਸਾ ਸੁਹੇ ਚਾਟ ਪਾਈ ਹੈ ਜੰਤ ਨਾ।

0: ਮਨ ਭਾਵ ਭਾਵੜੀ ਨਾ ਨਿਰੰਕਾਰ ਹੈ ਨਾ ਲਈਏ ਨਰਕ ਨ ਜਾਈਏ ਜੀਉ ਪਰ ਸਤ ਸੁਦਾ ਦੇਖਾ ਜੇ ਆਖ ਗਵਾਈਏ ਜਲੂੜ ਚੰਗਾ ਆਪਣਾ ਪਰ ਪੁੰਨ ਹੋ ਨੀਚ ਸਦਾਈਏ ਜੀ ਜਰਵਾਣਾ ਪਰ ਹਰੇ ਜਲ ਵੇਸ ਕਰੇ ਦੀ ਆਈਏ ਹੋ ਰਹੇ ਨਾ ਭਰੀਏ ਪਾਈਏ ਭਰੀਏ ਪਾਈਏ ਭਰੀਏ ਪਾ
1: ਨਿਰੰਕਾਰ ਹੈ ਨਾ ਲੈ ਨਰਕ ਨਾ ਜਾਈਏ ਜੀਉ ਪਿੰਡ ਸਭ ਤਿਸ ਦਾ ਦੇਖਾ ਜੀ ਅੱਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨੋ ਨੀ ਸਦਾਈਏ ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇ ਦੀ ਆਈਏ ਕੋ ਰਹੇ ਨਾ ਭਰੀਏ ਪਾਈਏ ਕੋ ਰਹੇ ਨਾ ਭਰੀਏ ਪਾਈਏ।

ਸੋਚ ਤਲਾਇਆ, ਜਗ ਜੀਵਨ ਦਾਤਾ ਪਾਇਆ, ਦਾਤਾ ਪਾਇਆ, ਦਾਤਾ ਪਾਇਆ, ਗੁਰਮੁਖ ਪਿਆ।

0: ਤੇਹਾ ਵੇਖ ਤੇਹਾ ਵੇਖ ਮਹੱਲਾ ਦੂਜਾ
1: ਹਉਮੈ ਹਾ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਬੰਦਰਾ ਫਿਰ ਫਿਰ ਜੋਨੀ ਪਾਹੇ ਹਉਮੈ ਕਿਥੋਂ ਪੁਜੈ ਕਿਤ ਸੰਜਮੇ ਜਾਹੇ ਹਉਮੈ ਇਹੋ ਹੁਕਮ ਹੈ ਪਏ ਕਿਰਤ ਪਰਾਹੇ ਹਉਮੈ ਦੀਰਘ ਰੋਗ ਹੈ ਦਾਰੂ ਵਿਸਮਾਹੇ ਕਿਰਪਾ ਕਰੇ ਜੇ ਆਪਣੀ

0: ਖਾਣੀ ਸੇ ਤਜਾ ਸੋਮਰ ਜਾਣੈ ਨਾਨਕਾ ਸਰਾ ਮੇਰਾ ਜਨਤਾ ਹਾਂ ਨਾਨਕ ਜੰਤੂ ਪਾਇ ਕੈ ਸੰਭਾਲ ਲੈ ਸਭਨਾ ਹਾਂ ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਰੀ ਸਵਸਥ ਤਿਸ ਤਿਸ ਦੀ ਬਾਣਿਆ ਪੱਗ ਨਾਨਕ ਸੱਚੈ ਨਾਮ ਬਿਨ
1: ਜਿਨ ਕਰਤੇ ਕਰਨਾ ਕੀਆ ਲਿਖਿਆ ਅਮਣ ਜਾਨ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂੰ।

0: ਪੌੜੀ ਪਵਿੱਤਰੇ ਮਨ ਪਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਟੋਨਾ ਲਹਿਣੀ ਧਾਵਦੇ ਇੱਕ ਮੂਲ ਨਾ ਬੁਝਲਿਆ ਪ੍ਰਾਣ ਹੁੰਦਾ ਆਪ ਗਣਾਏ ਦੇ ਆਉ ਢਾਡੀ ਕਾ ਨੀਚ ਜਾਤ ਹੋਰ ਤੁਮ ਜਾਤ ਸਦਾਏ ਦੇ
1: ਸੱਚ ਸ਼ਾਹ ਹਮਾਰਾ ਤੂੰ ਅਣੀ ਸਭ ਜਗ ਤੋੜ ਜਰਾ।

ਵਿਚਾਰ ਅੰਧੀ ਰਹਿਤ ਗਿਆਨ ਹੋਣੀ ਭਾਏ ਪਰੇ ਮੁਰਦਾਰ ਗਿਆਨੀ ਨੇ ਚੇਵਾ ਦਿਵਾਵੇ ਰੂਪ ਕਰੇ ਸਿੰਗਾਰ ਉੱਚੇ ਕੂਕੇ ਵਾਦਾ ਗਾਵੇ ਜੂਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਕਤ ਦਵਾਰ ਜਤੀ ਸਦਾਵੇ ਜੁਕ ਨਾ ਜਾਣੇ ਛੱਡ ਭਏ ਕਰਵਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਰ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾ

ਨਾ ਕੋ ਦੁੱਧ ਪਾਇਆ ਤਾਂ ਤਿੰਨੀ ਖਸਮ ਧਿਆਇਆ। ਇਹਨਾਂ ਜਨਤਾ ਕੇ ਵਸ ਕਿਛ ਨਾਹੀ ਤੁਧ ਵੇਖੀ ਜਗਤ ਪਾਇਆ। ਇੱਕ ਨਾ ਤੂੰ ਮੇਲੇ ਕਾਪੋ ਤੋਂ ਆਇਆ, ਗੁਰ ਕਿਰਪਾ ਤੇ ਜਾਣਾ ਜਿੱਥੇ ਦੁਦਾ ਬੁਝਾਇਆ। ਸਹਿਜੇ ਹੀ ਸਤ ਸਮਾਇਆ।

0: ਸੋਈ
1: ਰੰਜਨ ਦਿਓ ਮਹੱਲਾ ਪਹਿਲਾ
2: ਕੁੰਭੇ ਬੱਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਦਾ ਮਨ ਰਹੇ ਗੁਰ ਬਿਨ ਗਿਆਨ ਨਾ ਹੋ ਪੌੜੀ ਪੜਿਆ ਹੋਵੇ ਗੁਨਾਗਾ ਆਇਓ ਮੀ ਸਾਧ ਨ ਮਾਰੀਏ ਜੇ ਹੱਥ ਕੱਲਣਾ ਦੇਵੇ ਹੋ ਨਾ

ਪੜਿਆ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀਏ, ਜਿਹਾ ਕਾਲੇ ਕਾਲਾ ਦੇ ਵੇਹੋ ਨਾ ਉਪਚਾਰੀਏ, ਐਸੀ ਕਲਾ ਨਾ ਖੇਡੀਏ ਜਿਸ ਦਰਗੇ ਗਾ ਹਾਰੀਏ, ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ, ਬਹੁ ਚਲੇ ਸੌ ਕੇ ਮਾਰੀਏ, ਬਹੁ ਚਲੇ ਸੌ ਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ।

ਰੰਚਕ ਰੇ ਖੇਤ ਧਨ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਣ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰ ਬੰਦਰ ਬੂਝਣ ਕੀ ਸਭ ਸੂਝ ਪਰੀ ਵਰਦਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਕਰੀ ਕਰ ਗੇ ਲਿਓ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭ੍ਰਮ ਭਰੀ ਰੇ ਮਨ ਮੂਸ ਬਿਲਾਮੈ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਦਪ ਤਾਂ ਸਿਓ ਮੋਹ ਬਡੋ ਸੋ ਕਣਾ ਬੋਇਓ ਬੀਜ ਅੰਕ ਮਮ ਅੰਕਰ ਬੀਤਤ ਆਉਦ ਕਰਤ ਅਗਨਾ ਮਿਰਤ ਮਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤਸੰਗਤ ਨਾਨਕ ਜਗ ਜਾਣਤ ਸੁਪਨਾ ਮਿਰਤ ਮਜਾਰ ਪਸਾਰ ਮੁਖ ਨਿਰਖਤ ਪੁੰਚਿਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤਸੰਗਤ ਨਾਨਕ ਜਗ ਜਾਣਤ ਸੁਪਨਾ।

0: ਜਨਕ ਸੋਏ ਜਿਨ ਜਾਣਿਆ, ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ, ਅਪਰਾ ਸਰ ਭਰਿਆ, ਅਕਥ ਕਥਾ ਅਮਰਾਪੁਰੀ, ਜਿਸ ਦੇ ਸੋ ਪਾਵੈ, ਇਹੋ ਜਨਕ ਰਾਜ ਗੁਰ ਰਾਮਦਾਸ, ਤੁਝ ਹੀ ਬਨ ਆਵੈ।
1: ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਣ ਪਾਇਓ, ਤ੍ਰੇਤਾ ਤੈ ਮਾਣਿਓ, ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ, ਅਭੈ ਭਗਤੇ ਜਨ ਦੀਓ, ਕਲਯੁਗ ਪਰਮਾਨੇ, ਨਾਨਕ ਗੁਰ ਅੰਗਦ

ਪਾਠ ਕੀਰਤ ਕੀ ਗੁਰੇ ਰਾਮਦਾਸ ਰਾਖੂ ਸਰਨਾਈ ਇੱਕ ਅਰਦਾਸ ਪਾਠ

ਜਨਿਸ ਸਹਿਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮ ਦੀ ਨੂਰ ਯਾਰ ਸਹੁ ਕੁਰ ਸਹੁ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਤਨਾ

ਜਲ ਥਲ ਮਾਹੀ ਅਲ ਸੋਏ, ਚਰਨ ਕਮਲ ਜਪ ਸਾਗਰ ਤਰਿਆ, ਭਵ ਜਲ ਉਤਰ ਪਾਰਾ, ਨਾਨਕ ਸਰਣ ਪੂਰਨ ਪਰਮੇਸ਼ਰ, ਤੇਰਾ ਅੰਤ ਨਾ ਪਾਰਾ ਵਾਰਾ, ਹੋ ਨਿਮਖ ਨਾ ਛੋਡਾ ਜੀ, ਹਰ ਪ੍ਰੀਤਮ ਪ੍ਰਾਣ ਆਧਾਰੋ, ਗੁਰ ਸਤਿਗੁਰ ਕਹਿਆ ਜੀ, ਸਾਚਾ ਅਗਮ ਵਿਚਾਰੋ, ਮਿਲ ਸਾਧੂ ਦੀਨਾ ਤਾ ਨਾਮ ਲੀਨਾ, ਜਨਮ ਮਰਨ ਦੁੱਖ ਨਾਠੋ, ਜਨਮ ਮਰਨ ਦੁੱਖ ਨਾਠੇ, ਸਹਿਜ ਸੁਖ ਆਨੰਦ ਕਨੇਰੇ,

0: ਅਦ ਸਭ ਹੂਤ ਬਾਰ ਰਾਗ ਦੋਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨ ਹੈ ਸਧਾਰੋ ਮੈਂ ਖੋਜਤ ਖੋਜਤ ਜੀ ਹਰ ਨਿਹ ਚਲ ਸੋ ਕਰ ਪਾਇਆ ਸਭ ਅਤ੍ਰਵ ਡਿਠ ਜੀਓ ਤਾ ਚਰਨ ਕਮਲ ਚਿਤ ਲਾਇਆ ਪ੍ਰਭ ਅਵਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇੱਛ ਪੁਜਾਏ ਸਰੁਤ ਸਿਮਰਤ ਗੁਣ ਗਾਵੈ ਕਰਤੇ ਸਿੱਧ ਸਾਧਕ ਮੁਨ ਜਨ ਧਿਆਇਆ ਨਾਨਕ ਸਰਨ ਕਿਰਪਾਨਿਦ ਸੁਆਮੀ ਵਡ ਭਾਗੀ ਹਰ ਹਰ ਗਾਇਆ ਸਰੁਤ ਸਿਮਰਤ ਗੁਣ ਗਾਵੈ ਕਰਤੇ ਸਿੱਧ ਸਾਧਕ ਮੁਨ ਜਨ ਧਿਆਇਆ ਨਾਨਕ ਸਰਨ ਕਿਰਪਾਨਿਦ ਸੁਆਮੀ ਵਡ ਭਾਗੀ ਹਰ ਹਰ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ ਪੰਜਵਾਂ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ
1: ਜਿਨ ਮਸਤਕ ਧੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ।

0: ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਥਵਾ ਹੋ ਜੁਗ ਜੁਗ ਫੇਰ ਵਟਈਆ ਗਿਆਨੀ ਬੁੱਝੈ ਤਾਹੇ। ਸਤਜੁਗ ਰਸ ਸੰਤੋਕਾ ਧਰਮ ਗੈਰ ਥਵਾ ਹੋ ਤ੍ਰੇਤੈ ਰਥ ਜਤੈ ਕਾ ਜੋਰ ਗੈਰ ਥਵਾ ਦੁਆਪਰ ਰਥ ਤਪੈ ਕਾ ਸਤ ਗੈਰ ਥਵਾ ਕਲਯੁਗ ਰਥ ਗਨ ਕਾ ਕੂੜ ਗੈਰ ਥਵਾ। ਮਹੱਲਾ ਪਹਿਲਾ।
1: ਸਵਾਮ ਕਹੇ ਸਿਤੰਬਰ ਸਵਾਮੀ ਸੱਚ ਮੈਂ ਅਛੇ ਸਾਥ ਰਹੇ ਸਭ ਕੁਛ ਸਤ ਸਮਾਵੇਰ ਕਹੇ ਰਹਿਆ ਪ੍ਰਭੂ ਰਾਮ ਨਾਮ ਦੇਵਾ ਮੈਸੂਰ ਨਾਏ ਲਈ ਪ੍ਰਾਚ ਜਾਏ ਨਾਨ ਤੋ ਮੁਖੰਤਰ ਪਾਹੇ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦੂ ਭਇਆ ਭਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਨਿਰੰਕਿਆ ਕਾਲ ਮੈਂ ਬੇਤੁਰਗੁਣ ਹੋਆ ਨਾ ਖੁਦਾਈ ਅਲੋ ਭਇਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਉ ਭਗਤਨੀ ਸਦਾਈ ਤੋ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਵਿੱਚੋਂ।

0: ਸਤਿਗੁਰੂ ਵਿਟੋ ਜਿਤ ਮੇਲੇ ਕਸਮ ਸਮਾਨ ਲਿਆ ਜਿਨਕਾਰ ਉਪਦੇਸ਼ ਗਿਆਨ ਅੰਜਨ ਦੀਏ ਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰੂ ਹੋਏ ਤਾਂ ਫਿਰ ਲੈ ਕੇ ਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ
1: ਜਿਨੇ ਐਸਾ ਹਰ ਨਾ

0: ਸਾਰੀ ਕੱਪੜ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇਸ਼ੀ ਤਾਂ ਪਾਵਣਾ ਹੁਕਮ ਕੀ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੁੱਧ ਗਲਿਆ ਤਾਂ ਦਿਸੇ ਖਰਾ ਡਰਾਵਣਾ
1: ਅੱਲਾਹ ਤੂੰ ਗਨੀ ਅੱਲਾਹ ਤੂੰ ਗਨੀ।

0: ਬਾਜੇ ਤੂਰੇ ਬਿਰਵੰਤ ਨਾਲ ਪੁਰ ਚਰਣ ਲਾਗੇ ਬਾਜੇ ਅਨਹਦ ਤੂਰੇ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੇ ਜੇ ਸਹਾਇ ਵਾਰ ਸ੍ਰੀ ਭਗਉਤੇ ਜੇ ਕੇ ਪਾਤਸ਼ਾਹ ਦੱਸਵੇ ਪ੍ਰਥਮ ਭਗਉਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੇ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਸਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ
1: ਨਤਾਨ ਆਂਦੇ ਤਾਨ ਨਿਉਟਿਆਂ ਦੀ ਓਟਾ ਧਾਨਾ ਧਾਨਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਨਾ ਸੋ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗਲ ਚੱਲੇ ਪਾ। ਚੌਂਕੜ ਮੁਲਣ ਆਇਆ ਬਹਿ ਚੌਂਕੇ ਪਾਇਆ, ਸਿਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥਿਆ। ਉਹ ਮਵਾ ਉਹ ਝੜ ਪਿਆ, ਵੇ ਤੱਗਾ ਗਿਆ ਮਹਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੁੜੀਆਂ ਲੱਖ ਗਾਲ, ਲੱਖ ਟੱਗੀਆਂ ਪਹਿਨਾ ਮੀਆਂ ਰਾਜ ਨਜੀ ਨਾਲ। ਤੱਕ ਭਾਵ ਕਤੀਏ ਬੰਮ ਵੱਟੇ ਆਏ, ਕੋਹੇ ਬਕਾਰਨ ਖਾਇਆ ਸਭ ਕੋ ਆਖੇ ਪਾਏ।

0: ਡਰ ਗਏ ਅੰਦਰ ਪਾਈਐ ਤਗਨਾ ਤੁਠ ਸਪੂਤ ਮਹੱਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਕ ਪਵੇ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਵਾ ਤਗਨਾ ਕੀ

0: ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਾਇਕਾਰ ਕਰਾਈ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ। ਕਸਮੇ ਭਾਵੇਂ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਦਾ ਜਾਏ ਸੀ, ਦਰਗੇ ਪੈਦਾ ਜਾਏ ਸੀ।
1: ਕੋਈ ਕਾਵੇ ਰਾਗੀ ਨਦੀ ਬੇਦੀ ਬਹੁ ਪਾ।

ਚਿੱਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇਵੜੇ ਆਪੇ ਕਰਮ ਕਰਾਏ ਦਾ ਵਡੋ ਬੜਾ ਵਡਮੇਦ ਨੀ ਸਿਰੇ ਸਿਰ ਧੰਦੇ ਲਾਏ ਦਾ ਨਦਰੋ ਪੱਠੀ ਜੇ ਕਰੇ ਸੁਲਤਾ ਉਹ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ।

0: ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣ ਵੇ ਹਰ ਰੰਗੀ ਹਰਮ ਸਵਾਰਿਆ ਕੁੱਟ ਮੰਡ ਮਾੜੀਆਂ ਲੈ ਬੈਠੇ ਘਰ ਪਾ ਸਾਰਿਆ ਜੀ ਕਰ ਮਨ ਭਾਵਦੇ ਹਰ ਪੁੱਛ ਨਾਹੀ ਹਾਰਿਆ ਕਰ ਮੈਂ ਸਾਇਆ ਵੇਗ ਮਹਿਲਤ ਮਰਨ ਵਿਸਾਰਿਆ ਚਰ ਆਈ ਜੋਬਨ ਹਾਰਿਆ ਜੋਬਨ ਹਾਰਿਆ ਜੋਬਨ ਹਾਰਿਆ
1: ਪੌੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਬਾੜੀਏ ਲੈ ਬੈਠੇ ਘਰ ਪਸਾਰਿਆ ਚੀਜ਼ ਗਿਆ ਮਨ ਭਾਵਦੇ ਹਰ ਪੁੱਜੇ ਨਾਹੀ ਹਾਰਿਆ ਕਰ ਫਰਮਾਇਆ ਸਿਖਾਇਆ ਵੇਖ ਮਹਿਲਤ ਮਨ ਵਿਸਾਰਿਆ ਜਾਈ ਜੋ ਬਣਹਾਰਿਆ ਜਾਈ ਜੋ ਬਣਹਾਰਿਆ
0: ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਪਾਲਿਆ ਲੈ ਦੂਰ ਮੁਖ ਲਾਵਾ ਗੁਰਸਿੱਖਾਂ ਕੀ ਕਹਾਲ ਤੇ ਪਈ ਜਿਨ ਹਰ ਨਾਮ ਤਿਹਾਵਾ ਜਿਨ ਨਾਨਕ ਸਤਿਗੁਰੂ ਪੂਜਿਆ

0: ਜਿਨੀ ਗੁਰਮੁਖ ਬੁਝਿਆ ਤਿਨਾ ਸੂਤਕ ਨਾਹਿ ਪੌੜੀ ਸਤਿਗੁਰ ਵਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਮੇਂ ਤਨ ਦਰਿਆਈਆਂ ਜਾਤ ਸੁਭਾਣਾ ਤਮਨ ਵਸਾਈਆਂ ਕਹੁ ਕਮ ਸਤ ਤਹਰ ਵਿੱਚ ਮਾਰ ਕਟੀਆਂ ਬੁਰਿਆਈਆਂ ਸਹਿਤ ਉੱਠੇ ਨੌਣਦ ਪਾਈਆਂ ਨੌਣਦ ਪਾਈਆਂ ਨੌਣਦ ਪਾਈਆਂ
1: ਪੌੜੀ ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਰੇ ਤੇ ਦਿਆਈਆਂ ਜਾਤ ਇਸ ਭਾਣਾ ਦਾ ਮਨ ਵਸਾਈਆਂ ਹਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਬਾਹਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌਣਦ ਪਾਈਆਂ ਸਹਿਤ ਉੱਠੇ ਨੌਣਦ ਪਾਈਆਂ
0: ਗੁਰਸਿੱਖ

0: ਮੁਕਤ ਕਾ ਪਾਹੇ ਮਹਲਾ ਪਹਿਲਾ
1: ਪੰਡ ਜਮੀਏ ਪੰਡ ਮੀਏ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚਲੇ ਰਾਹੋ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਏ ਜਿ ਜਮੇ ਰਾਜਾਨ ਪੰਡੋ ਹੀ ਪੰਡ ਪੁਜੇ ਪੰਡੇ ਪਾਨ ਕੋਏ ਨਾਨਕ ਪੰਡੇ ਪਾਰਾ ਇੱਕੋ ਸੱਚਾ ਸੋਏ ਜੇ ਤੁਮਕ ਸਦਾ ਸਲਾਹੀਏ

0: ਪਹਿਲਾਂ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋ, ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋ, ਫਿੱਕਾ ਦਰਗੇ ਸੱਟੀਐ ਮੋਥੋਂ ਤਾਂ ਫਿੱਕੇ ਪਾਏ, ਫਿੱਕਾ ਮੁਰਗਾ ਖੀਐ ਪਾਣ ਰਹਿ ਸਜਾਏ ਮਹਿਲਾ ਪਹਿਲਾ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈ, ਅੜਸਠ ਜੀਤ ਜੇ ਨਾਵੇ ਉਤਰੇ ਨਾਹੀ ਮੈਂ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇ ਹੋ ਲੱਗਾ ਰੱਬ ਸੇ ਤੂੰ ਦੇਖ ਨਹੀਂ ਵਿਚਾਰ।
1: ਰੰਗ ਹੱਸੇ ਰੰਗ ਰੋਵੇ, ਚੁੱਪੀ ਕਰ ਜਾਹੇ ਪਰਵਾਹ ਨਾਹੀ, ਕਿਸੇ ਘੇਰੀ ਬਾਹ ਸਿੱਟੇ ਨਾ, ਦਰਬਾਰ ਉੱਪਰ ਖਰਚ ਮੰਗਾ।

ਆਪਣਾ

0: ਜੇ ਲੇਖੇ ਵਰਤੈ ਸੋਏ ਮਹੱਲਾ ਦੂਜਾ।
1: ਸਲਾਮ ਜਵਾਬ ਦੋਵੇ ਕਰੇ ਮੁੰਡਾ ਕੁੱਥਾ ਜਾਏ, ਨਾਨਕ ਦੋਵੇ ਕੁੜੀਆਂ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਭਾਗੀ ਆਪਣਾ ਸਾਕਾਲ ਪੂਰੀ ਕਿਉਂ ਕਾਲੀਏ ਮੰਦਾ ਮੁੱਲ ਕੀ ਚਈ ਹੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਹਾਰੀਏ ਦੇਵੇ ਹਾ ਪਾਸਾ ਟਾਲੀਏ ਕਿਛਲਾ ਹੈ ਉੱਪਰ ਕਾਲੀਏ ਉੱਪਰ ਕਾਲੀਏ ਉੱਪਰ ਕਾ

ਦੂਜੀ ਵਿਵਹਿ ਰਾਸ ਪੌੜੀ ਚੱਕ ਲਗੇ ਚੱਕਰੀ ਜੇ ਚੱਲੇ ਖਸਮੇ ਪਾਏ ਅਮੁਤ ਸਮਗਲੀ ਉਹ ਵਜੋਂ ਬੇ ਹੋਣਾ ਕਾਏ ਖਸਮ ਕਰ ਬਰਾਬਰੀ।

ਪੌੜੀ ਨਾਨਕ ਅੰਤਰ ਜਾਪਣੀ ਹਰ ਤਾਂ ਕੇ ਪਰਵਾਰ ਆਪ ਕਰਾਏ ਸਾਖਤ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਖਿਚੜੇ ਵਸਿਆਰ ਆਪ ਕਰਾਏ ਕਰੇ ਆਪੋ ਕੈਸੇ ਘਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤੁਸੀਂ।

0: ਨਦਰ ਕਰੇ ਮਹਲਾ ਦੂਜਾ,
1: ਆਪੇ ਸਾਜੇ ਕਰੇ ਆਪ, ਜਾਈ ਰੱਖੇ ਆਪ, ਤਿਸ ਵਿੱਚ ਜੰਤੂ ਪਏ ਕਹਿ ਦੇਖੇ ਥਾਪ ਥਾਪ ਕਿਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਦਾ ਕਾਦਰ।

0: ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸ਼ਾਹ ਪਾਤਸ਼ਾਹ ਨੇ ਚਲ ਜਾਓ ਛੱਤ
1: ਪੌੜੀ ਵੱਡਾ ਵੱਡਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ।

0: ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਚੱਕਰ ਚਿਹਨ ਯਰ ਭਰਨ ਜਾਤ ਯਰ ਪਾਤ ਨਹਿਨ ਜਿਹ ਰੂਪ ਰੰਗ ਯਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਭਰਨ ਤੇ ਸੁਮਤ ਜਗ ਔਰ ਨਾ ਜਾਹੇ ਮਹਾਤਮ ਮੈਂ ਅਵਤਾਰਿ ਉਜਾਗਰ ਆਨ ਕੀਆ ਤਿਨਕੇ ਦੁਖ ਕੋਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਆ ਇਹ ਪਦਤ ਤੇ ਮਤ ਚੂਕੈ ਰੇ ਮਨ ਭੇਦ ਵਿਭੇਦ ਨਾ ਜਾਣ ਵੀ ਆਓ ਪਰ ਤਛ ਹਿਰਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲੀਆ ਸੰਤਾ ਮਾਨਾ ਦੂਤਾ ਡਾਨਾ ਇਹ ਕੁਟਵਾਰੀ ਮੇਰੀ ਦਿਵਸ ਰੈਨ ਤੇਰੇ ਪਾਉ ਪਲੋਸਾ ਕੇਸ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਭਉ ਕਹਿ ਆਗੈ ਬਦਨ ਪਸਾਰ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤਉ ਮਿਟਿਆ ਨਾ ਜਾਈ ਤੇਰੇ ਦੁਆਰੇ ਧੁਨ ਸਹਿਜ ਕੀ ਮਾਥੈ ਮੇਰੇ ਦਗਾਈ ਦਾਗੇ ਹੋਏ ਸੋਰਨ ਮਹਿ ਜੂਜੈ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਨੈ ਹਰ ਲਏ ਖਜਾਨੈ ਪਾਈ ਕੋਠਰੀ ਮਹਿ ਕੋਠਰੀ ਪਰਮ ਕੋਠੀ ਵਿਚਾਰ ਗੁਰਦੀਨੀ ਬਸਤ ਕਬੀਰ ਕਉ ਲੇਵਹੁ ਬਸਤ ਸੰਹਾਰ ਕਬੀਰ ਦੀ ਸੰਸਾਰ ਕਉ ਲੀਨੀ ਜਿਸ ਮਸਤਕ ਭਾਗ ਅੰਮ੍ਰਿਤ ਰਸ ਜਿਨ ਪਾਇਆ ਥਿਰ ਤਾ ਕਾ ਸੁਹਾਗ ਲਿਖੈ ਕਤ ਹੈ ਨਾ ਛੂਟੀਐ ਖਿਨ ਖਿਨ ਭੁੱਲਨਹਾਰ ਬਖਸਨਹਾਰ ਬਖਸ ਲੈ ਨਾਨਕ ਪਾਰ ਉਤਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਕੁਰਸਹੁ ਚਟੀਐ ਤਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾਵੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਸਤਨਾਮ।

ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋ ਨ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਏ ਵਡਦਾਤਾ

ਤਾਂ ਸੋ ਕਿਉਂ ਮਨੋ ਵਿਸਾਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੇ ਮੁਬਾਰਕ ਉਪਦੇਸ਼ ਨਾਲ ਮਨ ਬਿਰਤੀਆਂ ਦੀ ਸਾਂਝ ਬਣਾ ਰਹੇ ਵਡਭਾਗੇ ਸਤਸੰਗੀ ਜਨੋ ਗੁਰੂ ਬਾਬੇ ਦੀ ਮਿਹਰ ਨਾਲ ਜੋ ਇਹ ਸਮਾਂ ਅਸੀਂ ਸਤਿਗੁਰੂ ਜੀ ਦੇ ਪਾਵਨ ਸੁੰਦਰ ਸਿਧਾਂਤਾਂ ਦੀ ਵਿਚਾਰ ਕਰਨ ਲਈ ਬਤੀਤ ਕਰ ਰਹੇ ਹਾਂ ਸਤਿਗੁਰੂ ਕਿਰਪਾ ਕਰਨ ਸਾਡਾ ਇਹ ਸਮਾਂ ਸਤਿਗੁਰੂ ਜੀ ਦੀ ਮਤ ਅਨੁਸਾਰ ਬਣੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਸਾਡੀ ਇਹ ਜ਼ਿੰਦਗੀ ਦਾ ਸਮਾਂ ਸਫਲਾ ਹੋਵੇ ਸਤਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋਵੇ। ਅੱਜ ਦੀ ਇਹ ਲੜੀਵਾਰ ਵਿਚਾਰ ਦੀ 28 ਨੰਬਰ ਪੌੜੀ ਜਿਸ ਦਾ ਪਾਠ ਅਸਾਂ ਸ਼੍ਰਵਣ ਕੀਤਾ ਹੈ, ਸਤਿਗੁਰੂ ਜੀ ਨੇ ਅੱਜ ਦੀ ਇਸ ਪੌੜੀ ਦੇ ਅੰਦਰ ਇਸੇ ਪਿਛੋਕੜ ਦੀ ਲੜੀ ਨੂੰ ਜਾਰੀ ਰੱਖਦਿਆਂ ਹੋਇਆਂ ਸਾਡੇ ਸਾਹਮਣੇ ਜ਼ਿੰਦਗੀ ਦਾ ਇਹ ਜ਼ਰੂਰੀ ਪੱਖ ਰੱਖਿਆ ਔਰ ਸਾਨੂੰ ਇੱਕ ਉਦਾਹਰਣ ਦੇ ਰਾਹੀਂ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ। ਗਰੀਬ ਨਵਾਜ ਸਤਿਗੁਰੂ ਜੀ ਮਾਤਾ ਦੇ ਉਦਰ ਦੀ ਉਦਾਹਰਣ ਦੇ ਕੇ ਤੇ ਸਾਨੂੰ ਇਹ ਸਮਝਾਉਣ ਦਾ ਯਤਨ ਕਰਦੇ ਹਨ ਕਿ ਜਿਵੇਂ ਮਾਂ ਦੇ ਉਦਰ ਵਿਚ ਰਹਿੰਦਾ ਹੋਇਆ ਬੱਚਾ ਕਿਸੇ ਕਿਸਮ ਦੇ ਫਿਕਰ ਚਿੰਤਾ ਤੋਂ ਦੂਰ ਹੈ ਔਰ ਉਸਨੂੰ ਕੋਈ ਇਸ ਤਰ੍ਹਾਂ ਦਾ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਨਹੀਂ ਪਾਉਂਦਾ, ਭਾਵੇਂ ਕਿ ਅਵਸਥਾ ਛੋਟੀ ਹੈ, ਭਾਵੇਂ ਸਮਝ ਕੋਈ ਨਹੀਂ, ਭਾਵੇਂ ਸੋਚ ਸ਼ਕਤੀ ਕੋਈ ਨਹੀਂ, ਪਰ ਜਿਵੇਂ ਕਾਮ ਸੰਸਾਰ ਦੇ ਲੋਕ ਮੰਨਦੇ ਨੇ ਸਤਿਗੁਰੂ ਨੇ ਇੱਕ ਉਦਾਹਰਣ ਉਸੇ ਤਰ੍ਹਾਂ ਦੀ ਸਾਹਮਣੇ ਰੱਖ ਲਈ, ਕਿਉਂਕਿ ਉਦਾਹਰਣ ਦਾ ਹਮੇਸ਼ਾ ਇੱਕ ਹੀ ਪੱਖ ਹੁੰਦਾ ਹੈ। ਸਤਿਗੁਰੂ ਨੇ ਉਦਾਹਰਣ ਦਾ ਇੱਕ ਪੱਖ ਸਾਡੇ ਸਾਹਮਣੇ ਰੱਖ ਲਿਆ ਤੇ ਦੱਸ ਦਿੱਤਾ ਬਤਾ ਦਿੱਤਾ ਸਾਨੂੰ ਕਿ ਭਾਈ ਜਿਵੇਂ ਮਾਤਾ ਦੇ ਉਦਰ ਵਿਚ ਵਾਹਿਗੁਰੂ ਅਕਾਲ ਪੁਰਖ ਦੀ ਸ੍ਰਿਸ਼ਟੀ ਦੇ ਇਹ ਨਿਯਮਾਂ ਦੇ ਅਨੁਸਾਰ ਜੋ ਕੁਦਰਤ ਦੇ ਨਿਯਮ ਨੇ ਉਨ੍ਹਾਂ ਦੇ ਅਨੁਸਾਰ ਬੱਚੇ ਦੀ ਪ੍ਰਤਪਾਲਣਾ ਹੋਈ, ਬੱਚਾ ਜਿੰਦਾ ਰਿਹਾ, ਖੁਰਾਕ ਵੀ ਮਿਲੀ, ਹਰ ਪੱਖ ਤੋਂ ਬੱਚੇ ਨੂੰ ਸੁਰੱਖਿਅਤ ਰੱਖਣ ਵਾਸਤੇ ਪੂਰੇ ਪੂਰੇ ਯਤਨ ਕੀਤੇ ਗਏ। ਹੁਣ ਸਤਿਗੁਰੂ ਗਰੀਬ ਨਵਾਜ ਇੱਕ ਇਹ ਉਦਾਹਰਣ ਐਸੀ ਦੇ ਕੇ ਤੇ ਸਾਨੂੰ ਇਹ ਸਮਝਾਉਂਦੇ ਹਨ ਕਿ ਹੇ ਗੁਰਸਿੱਖ, ਤੇਰੀ ਪ੍ਰਤਪਾਲਣਾ ਵੀ ਮਾਂ ਦੇ ਗਰਭ ਵਾਂਗੂ ਹੋਏਗੀ। ਗੁਰੂ ਦੀ ਮਤ ਲੈ ਕੇ ਚੱਲਣ ਨਾਲ ਤੇਰੀ ਹਰ ਪੱਖ ਤੋਂ ਸਹਾਇਤਾ ਹੋਏਗੀ, ਜ਼ਿੰਦਗੀ ਵੀ ਮਿਲੇਗੀ ਔਰ ਕੋਈ ਵੀ ਵਿਕਾਰ ਤੈਨੂੰ ਉਥੇ ਪੋ ਨਹੀਂ ਸਕੇਗਾ, ਚਿੰਤਾ ਫਿਕਰ ਰਹਿਤ ਜ਼ਿੰਦਗੀ ਨਸੀਬ ਹੋਏਗੀ। ਪਰ ਕੀ ਕਰ, ਗੁਰੂ ਦੀ ਮਤ ਨੂੰ ਮਾਂ ਬਣਾ, ਸੰਤੋਖ ਪਿਤਾ ਬਣਾ, ਮਾਤਾ ਮਤ ਦੇ ਗਰਭ ਵਿਚ ਰਹਿ ਕੇ ਭਾਵ ਗੁਰੂ ਦੀ ਮਤ ਜੋ ਹੈ ਉਸ ਦੇ ਦਾਇਰੇ ਵਿਚ ਰਹਿ, ਉਹਦੇ ਵਿਚ ਰਹਿ ਕੇ ਜ਼ਿੰਦਗੀ ਬਤੀਤ ਕਰਨ ਦਾ ਯਤਨ ਕਰ। ਗੁਰੂ ਦੀ ਮਤ ਵਿਚ ਰਿਹਾ ਫਿਰ ਅਕਾਲ ਪੁਰਖ ਜੀ ਦਾ ਬਖਸ਼ਿਆ ਹੋਇਆ ਇਹ ਸੰਤੋਖ ਜੋ ਉਸ ਦਾ ਸ਼ੁਭ ਗੁਣ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਿਚ ਇੱਕ ਬਹੁਤ ਸੁੰਦਰ ਰੋਲ ਨਿਭਾਉਂਦਾ ਹੈ,
ਗਰੀਬ ਨਵਾਜ਼ ਸਤਿਗੁਰੂ ਜੀ ਨੇ ਸ੍ਰਿਸ਼ਟੀ ਦੀ ਇਹ ਜਿਹੜੀ ਬਣਤਰ ਹੈ ਇਸ ਨੂੰ ਬੜੇ ਪਿਆਰ ਨਾਲ ਸਾਡੇ ਸਾਹਮਣੇ ਕੁਝ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਵੀ ਰੱਖਿਆ। ਜਦੋਂ ਸਤਿਗੁਰੂ ਆਖਦੇ ਆ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਭਾਈ ਧਰਤੀ ਕਿਸ ਆਸਰੇ ਖੜੀ ਹੈ? ਹਵਾ ਵਿਚ ਲਟਕਦੀ ਹੈ, ਇਸ ਨੂੰ ਕਿਸੇ ਬੈਲ ਨੇ ਨਹੀਂ ਚੁੱਕਿਆ ਹੋਇਆ। ਇਹ ਧਰਤੀ ਹਵਾ ਦੇ ਵਿਚ ਲਟਕਦੀ ਹੈ, ਘੁੰਮ ਰਹੀ ਹੈ, ਇਸ ਨੂੰ ਧਰਮ ਦੇ ਬੈਲ ਨੇ, ਭਾਵ ਧਰਮ ਦਾ ਆਸਰਾ ਹੈ। ਵਾਹਿਗੁਰੂ ਅਕਾਲ ਪੁਰਖ ਨੇ ਜੋ ਧਰਮ ਨਿਸ਼ਚਿਤ ਕੀਤਾ ਉਸ ਦੇ ਆਸਰੇ ਖੜੀ ਹੈ। ਇਹ ਧਰਮ ਦਇਆ ਦੇ ਵਿਚੋਂ ਪੈਦਾ ਹੋਇਆ, ਵਾਹਿਗੁਰੂ ਅਕਾਲ ਪੁਰਖ ਦੇ ਪਿਆਰ ਵਿਚੋਂ ਪੈਦਾ ਹੋਇਆ। ਫਿਰ ਸੰਤੋਖ ਦੇ ਵਿਚ ਰੱਖ ਕੇ ਸੂਤਰ ਦੇ ਵਿਚ ਪਰੋਈ ਹੋਈ ਹੈ, ਸੰਤੋਖ ਦੇ ਸੂਤਰ ਵਿਚ ਰੱਖਿਆ ਹੋਇਆ ਹੈ। ਹੁਣ ਸਤਿਗੁਰੂ ਗਰੀਬ ਨਵਾਜ ਨੇ ਜੋ ਇਹ ਸ੍ਰਿਸ਼ਟੀ ਦਾ ਨਿਯਮ ਹੈ ਉਹ ਐਨ ਬਰਾਬਰ ਸਾਡੀ ਜ਼ਿੰਦਗੀ ਅੰਦਰ ਵੀ ਲਿਆਉਣ ਦਾ ਯਤਨ ਕੀਤਾ ਕਿ ਦੇਖੋ ਇਹ ਧਰਤੀ, ਇਹ ਬ੍ਰਹਿਮੰਡ ਸਾਰਾ ਜਿਨ੍ਹਾਂ ਨਿਯਮਾਂ ਦੇ ਤਹਿਤ ਖੜਾ ਹੈ, ਚੱਲ ਰਿਹਾ ਹੈ, ਜੇ ਇਹ ਨਿਯਮ, ਇਹ ਗੁਣ ਸਾਡੀ ਜ਼ਿੰਦਗੀ ਵਿਚ ਵੀ ਆ ਜਾਣ ਤਾਂ ਸੱਚਮੁੱਚ ਹੀ ਇਹ ਜ਼ਿੰਦਗੀ ਅਕਾਲ ਪੁਰਖ ਜੀ ਦੇ ਗੁਣਾਂ ਅਨੁਸਾਰ ਚੱਲਦੀ ਹੋਈ ਪ੍ਰਵਾਨ ਹੋ ਜਾਏਗੀ। ਹੁਣ ਸਤਿਗੁਰੂ ਗਰੀਬ ਨਵਾਜ ਆਖਦੇ ਹੈ ਜੇ ਮਨੁੱਖ ਗੁਰੂ ਦੀ ਮੱਤ ਦੇ ਦਾਇਰੇ ਵਿਚ ਆ ਜਾਏ, ਉਧਰ ਵਿਚ ਆ ਜਾਏ, ਤਾਂ ਵਾਹਿਗੁਰੂ ਅਕਾਲ ਪੁਰਖ ਹਰ ਪ੍ਰਕਾਰ ਦੀ ਉਸ ਦੀ ਪਾਲਣਾ ਕਰਦਾ ਹੈ। ਕਿਉਂਕਿ ਇਹ ਤਾਂ ਆਮ ਤੌਰ ਤੇ ਅਸੀਂ ਵੀ ਜਾਣਦੇ ਹਾਂ, ਮਾਤਾ ਦੀ ਗੋਦ ਵਿਚ ਬੈਠਾ ਹੋਇਆ ਬੱਚਾ ਸੱਚਮੁੱਚ ਕਈ ਖਤਰਿਆਂ ਤੋਂ ਸੁਰੱਖਿਅਤ ਹੋ ਜਾਂਦਾ ਹੈ। ਕਈ ਵਾਰ ਬਾਹਰੋਂ ਸਾਥੀਆਂ ਤੋਂ ਕੋਈ ਖਤਰਾ ਪੈਦਾ ਹੋ ਜਾਏ ਤਾਂ ਭੱਜ ਕੇ ਮਾਤਾ ਦੀ ਗੋਦ ਵਿਚ ਆ ਬੈਠਦਾ, ਮਾਤਾ ਦੀ ਗੋਦ ਨੂੰ ਸੁਰੱਖਿਅਤ ਮੰਨਦਾ ਹੈ, ਪਤਾ ਹੈ ਇੱਥੇ ਮੈਨੂੰ ਕੁਝ ਨਹੀਂ ਹੋਏਗਾ। ਹੁਣ ਸਤਿਗੁਰੂ ਗਰੀਬ ਨਵਾਜ ਨੇ ਐਸੀਆਂ ਉਦਾਹਰਣਾਂ ਪਾਵਨ ਬਾਣੀ ਦੇ ਅੰਦਰ ਹੋਰ ਵੀ ਬੇਅੰਤ ਰੱਖੀਆਂ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਾਂ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਹੇ ਵਾਹਿਗੁਰੂ ਅਕਾਲ ਪੁਰਖ, ਜਿਵੇਂ ਤੁਸੀਂ ਬੱਚੇ ਨੂੰ ਮਾਂ ਦੇ ਗਰਭ ਵਿਚ ਰੱਖ ਲੈਂਦੇ ਹੋ, ਉਥੇ ਉਸ ਨੂੰ ਕੋਈ ਅਗਨ ਨਹੀਂ ਪਾਉਂਦੀ, ਉਸ ਨੂੰ ਕੋਈ ਵਿਕਾਰ ਨਹੀਂ ਪਾਉਂਦਾ, ਇਸੇ ਤਰ੍ਹਾਂ ਇਸ ਸੰਸਾਰ ਦੀ ਅੱਗ ਵਿਚੋਂ ਵੀ ਰੱਖ ਲਓ, ਕਿਰਪਾ ਕਰੋ ਸਾਡੀ ਪ੍ਰਤਪਾਲਣਾ ਹੋਵੇ। ਹੁਣ ਸਤਿਗੁਰੂ ਗਰੀਬ ਨਵਾਜ ਜੀ ਨੇ ਸਤਿਗੁਰੂ ਦੀ ਮੱਤ ਦੇ ਦਾਇਰੇ ਵਿਚ ਰਹਿਣ ਵਾਸਤੇ ਆਖਿਆ, ਮਾਤਾ ਦੇ ਉਧਰ ਵਿਚ ਰਹਿ, ਤੇਰੀ ਪ੍ਰਤਪਾਲਣਾ ਰੱਬੀ ਕਾਨੂੰਨ ਮੁਤਾਬਕ ਆਪਣੇ ਆਪ ਹੋਏਗੀ। ਔਰ ਫਿਰ ਸਤਿਗੁਰੂ ਆਖਦੇ ਹੈ ਕਿ ਦੇਖੋ ਉਹ ਕਿੰਨਾ ਕਮਾਲ ਦਾ ਦਾਤਾ ਹੈ, ਕਿੰਨਾ ਵੱਡਾ ਦਾਤਾ ਹੈ। ਜੇ ਗੁਰੂ ਦੀ ਮੱਤ ਵਿਚ ਅਸੀਂ ਆ ਜਾਈਏ, ਗੁਰੂ ਦੀ ਮੱਤ ਦੇ ਦਾਇਰੇ ਵਿਚ ਆਪਣਾ ਜੀਵਨ ਬਤੀਤ ਕਰੀਏ ਤੇ ਅਗਨ ਮੈਂ ਆਹਾਰ ਪਹੁੰਚਾਵੇ, ਉਹ ਇਸ ਮਾਇਆ ਅਗਨ ਵਿਚ ਵੀ ਸਾਨੂੰ ਆਹਾਰ ਦੇਗਾ, ਕਿਉਂਕਿ ਸੰਸਾਰ ਮਾਇਆ ਦੀ ਕੋਠੜੀ ਆਖਿਆ ਗਿਆ ਹੈ। ਸੰਸਾਰ ਇੱਕ ਸ਼ਕਤੀ ਮਾਇਆ ਵਾਲੀ ਮੰਨਿਆ ਗਿਆ ਹੈ। ਔਰ ਸਤਿਗੁਰੂ ਗਰੀਬ ਨਵਾਜ ਆਖਦੇ ਹੈ ਕਿ ਇਸ ਸੰਸਾਰਕ ਮਾਇਆ ਦੇ ਵਿਚ ਰਹਿੰਦਿਆਂ ਹੋਇਆਂ, ਇਸ ਅਗਨ ਦੇ ਵਿਚ ਰਹਿੰਦਿਆਂ ਹੋਇਆਂ ਵੀ ਉਹ ਤੈਨੂੰ ਆਪਣੇ ਗੁਣਾਂ ਦਾ ਆਹਾਰ ਦੇਗਾ, ਇਸ ਅੱਗ ਦੇ ਵਿਚ ਰੱਖ ਕੇ ਵੀ ਤੇਰੀ ਪ੍ਰਤਪਾਲਣਾ ਕਰ ਲਏਗਾ। ਉਸ ਨੂੰ ਵਿਸਾਰਨਾ ਨਹੀਂ ਚਾਹੀਦਾ ਜਿਹੜਾ ਮਾਂ ਦੇ ਗਰਭ ਵਿਚ ਵੀ ਪ੍ਰਤਪਾਲਣਾ ਕਰਦਾ ਹੈ ਔਰ ਸੰਸਾਰ ਦੀ ਮਾਇਆ ਦੇ ਵਿਚ ਵੀ ਰੱਖਦਿਆਂ ਹੋਇਆਂ ਉਹ ਪ੍ਰਤਪਾਲਣਾ ਕਰਦਾ ਆ, ਬਚਾ ਲੈਂਦਾ ਆ। ਵਰਨਾ ਕੀ ਹੁੰਦਾ? ਆਮ ਤੌਰ ਤੇ ਤਾਂ ਅਸੀਂ ਆਪਣੇ ਸਮਾਜ ਵਿਚ ਵੀ ਦੇਖ ਸਕਦੇ ਹਾਂ, ਬੱਚਾ ਮਾਂ ਦੀ ਗੋਦ ਵਿਚ ਬੈਠਾ ਹੋਵੇ, ਮਾਂ
ਰਸੋਈ ਵਿਚ ਕੰਮ ਕਰਦੀ ਹੈ, ਘਰ ਬਾਰ ਦੇ ਹੋਰ ਕਾਰਜ ਨਿਪਟਾਉਂਦੀ ਹੈ, ਪਰ ਉਹ ਮਾਂ ਦੀ ਗੋਦ ਵਿਚ ਬੈਠਾ ਹੋਇਆ ਜੇ ਕਿਤੇ ਸ਼ਰਾਰਤ ਕਰਨ ਦਾ ਯਤਨ ਕਰਦਾ, ਅੱਗ ਵਿਚ ਹੱਥ ਪਾਉਣ ਦਾ ਯਤਨ ਕਰੇ, ਕਿਸੇ ਤਿੱਖੀ ਚੀਜ਼ ਨੂੰ ਹੱਥ ਪਾਉਣ ਦਾ ਯਤਨ ਕਰੇ, ਚਾਕੂ ਇਤਿਆਦਿਕ ਨੂੰ, ਜਾਂ ਕੋਈ ਹੋਰ ਚੀਜ਼ ਇਸ ਤਰ੍ਹਾਂ ਦੀ ਉਹ ਗੋਦੀ ਵਿਚ ਬੈਠਾ ਹੋਇਆ ਖਿੱਚਣ ਦਾ ਯਤਨ ਕਰੇ ਕਿ ਆਲੇ ਦੁਆਲੇ ਤੋਂ ਕੋਈ ਚੀਜ਼ ਡੋਲ ਦਵਾਂ, ਖਿੱਚ ਲਵਾਂ, ਫੜ ਲਵਾਂ, ਤਾਂ ਮਾਂ ਉਸ ਦਾ ਹੱਥ ਫੜਦੀ ਹੈ, ਰੋਕਦੀ ਹੈ, ਕਿਉਂਕਿ ਉਹ ਗੋਦ ਵਿਚ ਬੈਠਾ ਹੋਇਆ। ਪਰ ਜੇ ਗੋਦ ਵਿਚੋਂ ਉੱਠ ਜਾਏ, ਥੋੜੀ ਦੇਰ ਲਈ ਪਾਸੇ ਹਟ ਜਾਏ, ਨਜ਼ਰਾਂ ਤੋਂ ਪਾਸੇ ਹਟ ਜਾਏ, ਤਾਂ ਪਾਸੇ ਹਟ ਕੇ ਕੋਈ ਸ਼ਰਾਰਤ ਕਰਨ ਦਾ ਯਤਨ ਕਰੇਗਾ, ਜ਼ਰੂਰ ਹੱਥ ਸੜਵਾਏਗਾ, ਜ਼ਰੂਰ ਕਿਤੇ ਨਾ ਕਿਤੇ ਆਪਣੇ ਸਰੀਰ ਦਾ ਕੋਈ ਛੋਟਾ ਮੋਟਾ ਨੁਕਸਾਨ ਕਰਵਾਏਗਾ। ਸਤਿਗੁਰੂ ਗਰੀਬ ਨਵਾਜ ਬਖਸ਼ਿਸ਼ ਕਰਕੇ ਆਖਦੇ ਐ, ਮਾਂ ਦੇ ਗੋਦ ਵਿਚ ਬੈਠ, ਮਾਂ ਦੇ ਉਧਰ ਵਿਚ ਜਿਵੇਂ ਬੱਚੇ ਦੀ ਪਾਲਣਾ ਹੁੰਦੀ ਹੈ, ਇਵੇਂ ਗੁਰੂ ਦੀ ਮੱਤ ਨੂੰ ਆਪਣੀ ਮਾਂ ਬਣਾ। ਫਿਰ ਭਾਈ ਜਦੋਂ ਤੂੰ ਗੁਰੂ ਦੀ ਮੱਤ ਦੇ ਦਾਇਰੇ ਵਿਚ ਚੱਲੇਗਾ ਤਾਂ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਤੈਨੂੰ ਇਸ ਮਾਇਆ ਅਗਨ ਵਿਚ ਵੀ ਸੱਚਮੁੱਚ ਜੀਵਨ ਪ੍ਰਦਾਨ ਕਰਨਗੇ, ਜ਼ਮੀਰ ਤੇਰੀ ਮਰਨ ਨਹੀਂ ਦੇਣਗੇ, ਤੈਨੂੰ ਕਿਸੇ ਭਰਮ ਭੁਲੇਖੇ ਵਿਚ ਨਹੀਂ ਪੈਣ ਦੇਣਗੇ, ਤੈਨੂੰ ਉਹ ਮਰਨ ਨਹੀਂ ਦੇਣਗੇ, ਤੈਨੂੰ ਉਹ ਪਾਖੰਡ ਵਾਲੇ ਪਾਸੇ ਪ੍ਰਭਾਵਿਤ ਨਹੀਂ ਹੋਣ ਦੇਣਗੇ। ਗਰੀਬ ਨਵਾਜ ਸਤਿਗੁਰੂ ਇਹੋ ਹੀ ਤਾਂ ਜਪ ਬਾਣੀ ਅੰਦਰ ਵੀ ਬਖਸ਼ਿਸ਼ ਕਰਕੇ ਆਖਦੇ ਆ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨਕਾ ਰਾਮ ਵਸੈ ਮਨ ਮਾਹੇ, ਜਿਨ੍ਹਾਂ ਦੇ ਹਿਰਦੇ ਅੰਦਰ ਰਾਮ ਵਾਲੇ, ਰੱਬ ਵਾਲੇ, ਪਰਮੇਸ਼ਰ ਵਾਲੇ ਗੁਣ ਆ ਵਸੇ, ਸੱਚਮੁੱਚ ਉਹ ਨਾ ਮਰਦੇ ਹਨ ਨਾ ਠੱਗੇ ਜਾਂਦੇ ਹਨ। ਹੁਣ ਮਰਨਾ ਸਰੀਰਕ ਤੌਰ ਤੇ ਨਹੀਂ, ਜ਼ਮੀਰ ਦੇ ਤੌਰ ਤੇ, ਵਿਕਾਰ ਉਨ੍ਹਾਂ ਨੂੰ ਮਾਰ ਨਹੀਂ ਸਕਦੇ, ਔਰ ਕੋਈ ਮਾਇਆ ਜਾਂ ਵਿਅਕਤੀ ਜਾਂ ਕੋਈ ਪਾਖੰਡੀ ਵਿਅਕਤੀ ਧੋਖਾ ਵੀ ਉਨ੍ਹਾਂ ਨੂੰ ਨਹੀਂ ਦੇ ਸਕਦਾ, ਕਿਉਂਕਿ ਉਹ ਹੁਣ ਜਾਗਦੇ ਨੇ। ਸਤਿਗੁਰੂ ਇਹੋ ਹੀ ਸਾਡੇ ਤੇ ਬਖਸ਼ਿਸ਼ ਕਰਦੇ ਆ ਤੇ ਆਖਦੇ, ਧਿਆਨ ਦੇ, ਮਾਤਾ ਮਤ ਪਿਤਾ ਸੰਤੋਖ, ਇਹ ਜੀਵਨ ਬਣਾ। ਜੇ ਐਸਾ ਜੀਵਨ ਬਣਾਏਗਾ ਤਾਂ ਇਹ ਸ਼ਬਦ ਸੌਖਿਆਂ ਹੀ ਸਮਝ ਵਿਚ ਆ ਸਕਦਾ ਆ, ਜਿਹੜਾ ਸਤਿਗੁਰੂ ਗਰੀਬ ਨਵਾਜ ਨੇ ਪਾਵਨ ਬਾਣੀ ਅੰਦਰ ਸੋਹਣੇ ਜੇ ਬੋਲ ਰੱਖ ਕੇ ਸਾਡੇ ਲਈ ਰੱਖ ਦਿੱਤਾ। ਔਰ ਇਹ ਤਾਂ ਹੀ ਗਾਇਆ ਜਾ ਸਕਦਾ ਹੈ, ਤਾਂ ਹੀ ਸਾਡੇ ਜੀਵਨ ਦੇ ਵਿਚ ਬਰਾਬਰ ਸੋਹਣਾ ਸੁੰਦਰ ਰਸ ਦੇ ਸਕਦਾ ਹੈ, ਇਸ ਪਿਆਰੇ ਸ਼ਬਦ ਦਾ ਆਨੰਦ ਤਾਂ ਹੀ ਮਾਣਿਆ ਜਾ ਸਕਦਾ ਜੇ ਅਸੀਂ ਸਤਿਗੁਰੂ ਜੀ ਦੇ ਮੁਬਾਰਕ ਦਿੱਤੀ ਹੋਈ ਮਤ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ, ਉਸ ਦਾਇਰੇ ਵਿਚ ਆ ਜਾਈਏ। ਆਪਾਂ ਪੜ੍ਹਦੇ ਹਾਂ ਨਾ ਸਤਿਗੁਰੂ ਗਰੀਬ ਨਵਾਜ ਜੀ ਦਾ ਇਹ ਪਿਆਰਾ ਬਚਨ, ਮਾਂ ਲਾਲੀ ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ। ਮੇਰੀ ਮੱਤ ਜੋ ਗੁਰੂ ਨੇ ਮੈਨੂੰ ਬਖਸ਼ਿਸ਼ ਕੀਤੀ ਹੈ, ਮੱਤ ਮਾਤਾ ਪਿਤਾ ਸੰਤੋਖ, ਸੰਤੋਖ ਪਿਤਾ ਅਤੇ ਗੁਰੂ ਵਾਲੀ ਮੱਤ, ਇਹਦੇ ਵਿਚੋਂ ਇਹ ਮੇਰਾ ਸੇਵਕ ਸੁਭਾਅ ਜਨਮਿਆ ਹੈ। ਹੁਣ ਇਹ ਗੁਰੂ ਵਾਲੀ ਮੱਤ ਮੇਰੇ ਜੀਵਨ ਵਿਚ ਉਛਾਲੇ ਮਾਰਦੀ ਹੈ, ਸੰਤੋਖ ਪਿਤਾ ਸੱਚਮੁੱਚ ਹੀ ਮੈਨੂੰ ਹੋਰ ਉਤਸ਼ਾਹ ਬਖਸ਼ ਰਿਹਾ ਹੈ ਕਿ ਚੱਲ ਭਾਈ ਅੱਗੇ ਤੋਂ ਅੱਗੇ ਚੱਲ, ਗੁਰੂ ਦੇ ਨਾਲ ਹੋਰ ਪਿਆਰ ਕਰ, ਗੁਰੂ ਦੇ ਹੋਰ ਗੁਣ ਧਾਰਨ ਕਰ। ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ, ਤਾਂ ਹੀ ਮੈਂ ਤੇਰੀ ਭਗਤੀ ਕਰ ਰਿਹਾ ਕਿਉਂਕਿ ਗੁਰੂ ਵਾਲੀ ਇਹ ਮੱਤ ਜਿਹੜੀ ਮੇਰੇ ਜੀਵਨ ਵਿਚ ਆਈ ਹੈ ਉਛਾਲੇ ਮਾਰਦੀ ਹੈ, ਸੰਤੋਖ ਮੈਨੂੰ ਹੋਰ ਉਤਸ਼ਾਹ ਬਖਸ਼ਦਾ ਹੈ, ਤਾਂ ਹੀ ਮੈਂ ਤੇਰੀ ਭਗਤੀ ਕਰ ਰਿਹਾ, ਤਾਂ ਹੀ ਮੈਂ ਤੇਰੇ ਗੁਣਾਂ ਦੀ ਸਾਂਝ ਬਣਾ ਕੇ ਬੈਠਾ ਹਾਂ। ਫਿਰ ਸਤਿਗੁਰੂ ਗਰੀਬ ਨਵਾਜ ਆਖਦੇ ਐ, ਜਦੋਂ ਅਸੀਂ ਇਸ ਮੱਤ ਦੇ, ਗੁਰੂ ਵਾਲੀ ਮੱਤ ਦੇ ਦਾਇਰੇ ਵਿਚ ਆ ਜਾਈਏ, ਤਾਂ ਦੇਖੋ ਮਾਰੂ ਰਾਗ ਵਿਚ ਪੰਚਮ ਪਾਤਸ਼ਾਹ ਜੀ ਦੇ ਕਿੰਨੇ ਪਿਆਰੇ ਬੋਲ ਨੇ, ਹਰਜੀ ਮਾਤਾ, ਹਰਜੀ ਪਿਤਾ, ਹਰਜੀ ਉਹ ਪ੍ਰਤਪਾਲਕ, ਭਾਵੇਂ ਕਿ ਸਰੀਰਕ ਤੌਰ ਤੇ ਤਾਂ ਸੰਸਾਰਕ ਪੱਧਰ ਤੇ ਸਾਡੇ ਮਾਂ ਬਾਪ ਦੁਨਿਆਵੀ ਮੰਨੇ ਜਾਣਗੇ,
ਪਰ ਜੋ ਸਾਡਾ ਆਤਮਕ ਜੀਵਨ ਹੈ, ਅਧਿਆਤਮਕ ਜੀਵਨ ਹੈ, ਉਸ ਅਧਿਆਤਮਕ ਜੀਵਨ ਵਿਚ ਜਦੋਂ ਮਾਲਕ ਪਰਮੇਸ਼ਰ ਆਪ ਮਾਤਾ ਪਿਤਾ ਬਣੇਗਾ, ਆਪ ਪ੍ਰਤਪਾਲਣਾ ਕਰੇਗਾ, ਗੁਣਾਂ ਦੀ ਖੁਰਾਕ ਦੇਵੇਗਾ, ਗੁਣਾਂ ਦੀ ਸਾਂਝ ਸਾਡੀ ਬਣੇਗੀ। ਗੁਣਾਂ ਤੋਂ ਬਿਨਾਂ ਜੀਵਨ ਮਰ ਜਾਂਦਾ ਹੈ। ਜੇ ਪਰਮੇਸ਼ਰ ਦੇ ਗੁਣ ਗੁਰੂ ਦੇ ਰਾਹੀਂ ਸਾਨੂੰ ਮਿਲ ਜਾਣ ਤਾਂ ਇਹ ਜੀਵਨ ਬਚਦਾ ਹੈ। ਸਤਿਗੁਰੂ ਆਖਦੇ ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਸਹਿਜੇ ਸਹਿਜ ਖਿਲਾਏਂਦਾ ਨਹੀਂ ਕਰਦਾ ਆਲਕ, ਅਡੋਲ ਅਵਸਥਾ ਵਿਚ ਰੱਖ ਕੇ, ਸਹਿਜੇ ਸਹਿਜ ਅਡੋਲ ਅਵਸਥਾ ਵਿਚ ਰੱਖ ਕੇ ਗੁਣਾਂ ਦੀ ਖੁਰਾਕ ਖਿਲਾਉਂਦਾ ਹੈ, ਖਵਾਉਂਦਾ ਹੈ। ਨਹੀਂ ਕਰਦਾ ਆਲਕ, ਢਿੱਲ ਨਹੀਂ ਕਰਦਾ, ਆਲਸ ਨਹੀਂ ਕਰਦਾ, ਕਿਸੇ ਪ੍ਰਕਾਰ ਦੀ ਢਿੱਲ ਨਹੀਂ ਆਉਣ ਦਿੰਦਾ, ਤਾਂ ਕਿ ਕਿਤੇ ਢਿੱਲ ਆਉਣ ਤੇ ਸੇਵਕ ਦਾ ਆਤਮਕ ਜੀਵਨ ਬਰਬਾਦ ਨਾ ਹੋਵੇ, ਸੇਵਕ ਦਾ ਜ਼ਮੀਰ ਦੇ ਪੱਖ ਤੋਂ ਕੋਈ ਨੁਕਸਾਨ ਨਾ ਹੋਵੇ, ਵਿਕਾਰ ਨਾ ਪ੍ਰਭਾਵ ਪਾ ਲੈਣ। ਨਹੀਂ, ਐਸਾ ਕਦੀ ਉਹ ਢਿੱਲ ਪਾਉਂਦਾ ਹੀ ਨਹੀਂ। ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ, ਉਹ ਤਾਂ ਸਾਡੀਆਂ ਔਗਣਾਂ ਨੂੰ ਵੀ ਨਹੀਂ ਦੇਖਦਾ। ਅਸੀਂ ਉਹਦੇ ਵੱਲ ਤੁਰ ਪਈਏ, ਗੁਣਾਂ ਦੀ ਸਾਂਝ ਬਣਾਈਏ, ਗੁਰੂ ਦੀ ਮੱਤ ਲੈਣ ਦਾ ਯਤਨ ਕਰੀਏ, ਭਾਵੇਂ ਕਿੰਨੇ ਵੀ ਔਗਣ ਹੋਣ, ਉਹ ਔਗਣਾਂ ਵੱਲ ਨਹੀਂ, ਸਾਨੂੰ ਤਾਂ ਆਪਣੇ ਕੋਲ ਬਿਠਾਉਣ ਵਾਸਤੇ ਤਿਆਰ ਹੈ, ਗਲ ਲਾਉਣ ਵਾਸਤੇ ਤਿਆਰ ਹੈ। ਮੋਹ ਮੰਗਾ ਸੋਈ ਦੇਵਨ ਦਾ ਹਰ ਪਿਤਾ ਸੁਖਦਾਇਕ। ਪਿਤਾ ਇੰਨਾ ਸੁਖਦਾਇਕ ਹੈ, ਹਰੀ ਪਰਮੇਸ਼ਰ ਇੰਨਾ ਪਿਆਰ ਕਰਦਾ ਹੈ। ਮੋਹ ਮੰਗਾ ਸੋ ਦੇਵਨ ਦਾ, ਮੋਹ ਮੰਗਾ ਕੀ ਮੰਗਣਾ ਹੈ? ਹੁਣ ਤਾਂ ਇਕੋ ਹੀ ਮੰਗਣਾ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ। ਇਹ ਇੱਥੇ ਕੋਈ ਦੁਨਿਆਵੀ ਮੰਗਾਂ ਨਹੀਂ, ਇੱਥੇ ਕੋਈ ਆਟੇ ਸਬਜ਼ੀ ਚੌਲ ਦਾਲ ਦਾ ਮਸਲਾ ਨਹੀਂ, ਇੱਥੇ ਤਾਂ ਕੀ ਮਸਲਾ ਆ? ਗਿਆਨ ਰਾਸ ਨਾਮ ਧਨ ਸੌਂਪਿਓਨ। ਉਸ ਵਾਹਿਗੁਰੂ ਅਕਾਲ ਪੁਰਖ ਨੇ ਮੋਹ ਮੰਗਾ ਸੋਈ ਦੇਵਨ ਦਾ, ਮੂੰਹ ਚੋਂ ਮੰਗਾਂ ਤੇ ਉਹ ਦੇ ਦਿੰਦਾ ਹੈ। ਕੀ ਦਿੰਦਾ ਆ? ਗਿਆਨ ਰਾਸ ਨਾਮ ਧਨ ਸੌਂਪਿਓਨ। ਉਸਨੇ ਗਿਆਨ ਦੀ ਰਾਸ਼ੀ, ਨਾਮ ਦਾ ਧਨ, ਗੁਣਾਂ ਦਾ ਧਨ ਸੌਂਪ ਦਿੱਤਾ ਹੈ ਉਸਨੇ ਇਸ ਸੌਦੇ ਲਾਇਕ। ਸੱਚਮੁੱਚ ਹੀ ਉਹ ਇਸ ਵੱਡੇ ਵਪਾਰ ਦੇ ਲਾਇਕ ਹੈ, ਸਮਰੱਥ ਆ, ਉਹ ਦਿੰਦਾ ਆ। ਸਾਂਝੀ ਨਾਲ, ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ। ਉਸਨੇ ਗੁਰੂ ਨਾਲ ਸਾਂਝ ਬਣਾ ਦਿੱਤੀ, ਗੁਰੂ ਨਾਲ ਬਿਠਾ ਦਿੱਤਾ, ਕਿਉਂਕਿ ਪਤਾ ਲੱਗ ਗਿਆ ਇਹ ਗੁਰੂ ਕੋਲੋਂ ਹੀ ਸਾਂਝ ਬਣਦੀ ਹੈ, ਗੁਰੂ ਕੋਲੋਂ ਹੀ ਇਹ ਸਾਰਾ, ਗੁਰੂ ਦੀ ਹੱਟੀ ਤੋਂ ਹੀ ਇਹ ਪਰਮੇਸ਼ਰ ਦਾ ਨਾਮ ਧਨ ਮਿਲਦਾ, ਗੁਰੂ ਦੀ ਬਾਣੀ ਤੋਂ ਹੀ ਇਹ ਪਰਮੇਸ਼ਰ ਦੇ ਗੁਣਾਂ ਦੀ ਸਾਂਝ ਇਸੇ ਤਰ੍ਹਾਂ ਬਣੀ ਰਹੇਗੀ। ਇਹ ਖੁਰਾਕ ਇਸ ਹੱਟ ਤੋਂ ਹੀ ਮਿਲਣੀ ਹੈ। ਮੈਂ ਨਾਲੋਂ ਕਦੇ ਨਾ ਵਿਛੜਾ, ਹਰ ਪਿਤਾ ਸਭਨਾਂ ਗੱਲਾਂ ਲਾਇਕ, ਮੇਰੇ ਨਾਲੋਂ ਹੁਣ ਵਿਛੜਦਾ ਨਹੀਂ, ਸਾਰੀਆਂ ਗੱਲਾਂ ਦੇ ਉਹ ਸਮਰੱਥ ਹੈ, ਮੇਰੇ ਨਾਲ ਹੈ, ਹਰ ਵਕਤ ਨਾਲ ਹੈ। ਸਤਿਗੁਰੂ ਇਹੋ ਹੀ ਸਾਡੇ ਤੇ ਬਖਸ਼ਿਸ਼ ਕਰਦੇ ਆ ਤੇ ਆਖਦੇ ਆ, ਮਨੋ ਕਿਉਂ ਵਿਸਾਰੀ ਹੈ ਇਹ ਵਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਜਿਹੜਾ ਮਾਇਆ ਅਗਨ ਵਿਚ ਰੱਖ ਕੇ ਸੰਸਾਰ ਦੀਆਂ ਜਿੰਮੇਵਾਰੀਆਂ ਨਿਭਾਉਂਦਿਆਂ ਹੋਇਆ ਸਾਨੂੰ ਗੁਣਾਂ ਦੀ ਖੁਰਾਕ ਬਖਸ਼ਦਾ ਹੈ, ਔਰ ਜਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਵੀ ਉਹ ਮਰਨ ਨਹੀਂ ਦਿੰਦਾ, ਗੁਣਾਂ ਵਾਲੇ ਪੱਖ ਤੋਂ, ਜ਼ਮੀਰ ਵਾਲੇ ਪੱਖ ਤੋਂ, ਇਮਾਨਦਾਰੀ ਨਾਲ, ਬੜੇ ਪਿਆਰ ਨਾਲ, ਜਿੰਮੇਵਾਰੀ ਸਮਝਦਿਆਂ ਹੋਇਆਂ ਹੁਣ ਕੰਮ ਕਾਰ ਕਰਦੇ ਆ, ਹੁਣ ਉਹ ਮਰਨ ਨਹੀਂ ਦਿੰਦਾ। ਉਸ ਨੂੰ ਕੇ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਸੱਚਮੁੱਚ ਹੀ ਉਸ ਨੂੰ ਮਾਇਆ ਅਗਨ ਪਾਉਂਦੀ ਨਹੀਂ, ਆਸਾ ਤ੍ਰਿਸ਼ਨਾ ਦੀ ਅੱਗ ਨੇੜੇ ਨਹੀਂ ਆਉਂਦੀ ਜਿਸ ਨੂੰ, ਫਿਰ ਉਹ ਆਪਣੀ ਲਿਵ ਬਖਸ਼ ਦਿੰਦਾ ਹੈ, ਆਪਣਾ ਧਿਆਨ, ਆਪਣਾ ਪਿਆਰ, ਆਪਣੀ ਬਖਸ਼ਿਸ਼ ਬਖਸ਼ ਦਿੰਦਾ ਹੈ, ਜਿਨ੍ਹਾਂ ਨੂੰ ਇਹ ਸੋਝੀ ਬਖਸ਼ ਦਿੰਦਾ ਹੈ। ਸੱਚਮੁੱਚ ਹੀ ਉਹ ਫਿਰ ਇਸ ਮਾਇਆ ਅਗਨ ਦੇ ਵਿਚ ਸੜਦੇ ਨਹੀਂ, ਅੱਗ ਉਨ੍ਹਾਂ ਦੇ ਨੇੜੇ ਆਉਂਦੀ ਨਹੀਂ, ਵਿਕਾਰਾਂ ਦੀ ਅੱਗ ਪਾਉਂਦੀ ਨਹੀਂ। ਆਪਣੀ ਲਿਵ ਆਪੇ ਲਾਏ, ਕਿਉਂਕਿ ਕਿਸੇ ਕਰਮ ਕਾਂਡ ਚਤੁਰਾਈ ਕਰਨ ਨਾਲ ਅਸੀਂ ਇਹ ਗੁਣਾਂ ਦੀ ਸਾਂਝ ਪਰਮੇਸ਼ਰ ਵਾਲੀ ਨਹੀਂ ਬਣਾ ਸਕਦੇ। ਹਾਂ, ਅਸੀਂ ਉਸ ਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਈਏ ਤਾਂ ਪਰਮੇਸ਼ਰ ਦੀ ਆਪਣੇ ਆਪ ਮਿਹਰ ਸਾਡੇ ਤੇ ਹੋ ਜਾਏਗੀ, ਸਾਨੂੰ

0: ਵਿਚੋਂ ਵਿਸਾਰੀਏ, ਉਸ ਨੂੰ ਕਿਉਂ ਵਿਸਰਨ ਦੇਈਏ ਜਦੋਂ ਸਾਨੂੰ ਗੁਰੂ ਦੀ ਮਤ ਦੇ ਦਾਇਰੇ ਵਿਚ ਰਹਿ ਕੇ ਮਾਤਾ ਮਤ ਬਣਾ ਕੇ ਸਾਨੂੰ ਚੱਲਣ ਦਾ ਸੋਹਣਾ ਢੰਗ ਆ ਜਾਏਗਾ। ਗੁਰੂ ਦੀ ਮਤ ਲੈ ਕੇ ਸਾਨੂੰ ਜੀਵਨ ਸੋਹਣਾ ਬਣਾਉਣ ਦਾ ਇਕ ਤਰੀਕਾ ਲੱਭ ਜਾਏਗਾ ਗੁਰਬਾਣੀ ਦੇ ਰਾਹੀਂ। ਜਦੋਂ ਮਾਤਾ ਦੀ ਗੋਦ ਵਿਚ ਬੈਠ ਕੇ ਸੋਹਣੇ ਢੰਗ ਨਾਲ ਇਹ ਜੀਵਨ ਜਿਉਣ ਦਾ ਇਹ ਸਤਿਗੁਰੂ ਦਾ ਬਖਸ਼ਿਸ਼ ਭਰਿਆ ਰਹਿਮਤ ਭਰਿਆ ਹੱਥ ਸਾਡੇ ਤੇ ਹੋ ਜਾਏਗਾ, ਗੁਰੂ ਦੀ ਮਤ ਵਿਚ ਰਹਿਣਾ ਆ ਜਾਏਗਾ, ਮਾਤਾ ਮਤ ਦੀ ਗੋਦ ਵਿਚ ਬੈਠ ਕੇ ਇਹ ਜੀਵਨ ਸੋਹਣੇ ਗੁਣ ਗਾਉਂਦਿਆਂ ਲੋਰੀਆਂ ਸੁਣਦਿਆਂ ਬਤੀਤ ਕਰਨ ਦਾ ਢੰਗ ਆ ਜਾਏਗਾ। ਫਿਰ ਸਤਿਗੁਰੂ ਆਖਦੇ ਹੈ ਦੇਖੋ ਭਾਈ ਉਹ ਕਿੰਨਾ ਸਮਰੱਥ ਹੈ, ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ, ਜਹਾਂ ਜਹਾਂ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕਹੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੈ। ਸੱਚਮੁੱਚ ਹੀ ਆਪਣੇ ਸੇਵਕ ਹੀ ਆਪੇ ਰੱਖ ਹੈ, ਆਪਣੇ ਸੇਵਕ ਦੀ ਉਹ ਆਪ ਰੱਖ ਲੈਂਦਾ, ਇੱਜ਼ਤ ਰੱਖ ਲੈਂਦਾ ਹੈ, ਵਿਕਾਰਾਂ ਵਿਚ ਮਰਨ ਨਹੀਂ ਦਿੰਦਾ, ਉਹ ਔਗਣਾਂ ਵਿਚ ਭੈੜੀ ਸੰਗਤ ਵਿਚ ਭੈੜੀਆਂ ਆਦਤਾਂ ਵਿਚ ਮਰਨ ਨਹੀਂ ਦਿੰਦਾ, ਗਲਤਾਨ ਨਹੀਂ ਹੋਣ ਦਿੰਦਾ, ਉਹ ਰੱਖ ਲੈਂਦਾ ਆ, ਬਚਾ ਲੈਂਦਾ ਆ। ਉਹਦੇ ਗੁਣ ਇੰਨੇ ਸਮਰੱਥ ਨੇ, ਉਹਦੇ ਗੁਣ ਇੰਨੇ ਤਾਕਤਵਰ ਨੇ, ਉਹਦੇ ਗੁਣ ਇੰਨੇ ਸ਼ਕਤੀਸ਼ਾਲੀ ਨੇ, ਜੇ ਉਹ ਗੁਣ ਸਾਡੇ ਜੀਵਨ ਵਿਚ ਵਸ ਜਾਣ ਸੱਚਮੁੱਚ ਹੀ ਉਹ ਗੁਣ ਸਾਨੂੰ ਫਿਰ ਔਗਣਾਂ ਵਾਲੇ ਪਾਸੇ ਨਹੀਂ ਜਾਣ ਦਿੰਦੇ, ਸਾਡੀ ਹਰ ਥਾਂ ਤੇ ਰੱਖਿਆ ਕਰਦੇ। ਜਹਾਂ ਜਹਾਂ ਕਾਜ ਕਿਰਤ ਸੇਵਕ ਕੀ, ਸੇਵਕ ਦੀ ਜਿੱਥੇ ਜਿੱਥੇ ਵੀ ਕਾਰਜ ਕਿਰਤ, ਜਿੱਥੇ ਵੀ ਕੰਮ ਧੰਦਾ, ਜਿੱਥੇ ਵੀ ਉਹ ਜਿੰਮੇਵਾਰੀ ਨਿਭਾ ਰਿਹਾ, ਤਹਾਂ ਤਹਾਂ ਉਠਦਾ ਵੈ, ਹਰ ਵਕਤ ਉਹਦੇ ਨਾਲ ਉੱਠ ਕੇ ਚੱਲਦਾ, ਹਰ ਵਕਤ ਉਹ ਗੁਣ ਸਾਥ ਦਿੰਦੇ ਨੇ, ਕਿਸੇ ਵੀ ਜਿੰਮੇਵਾਰੀ ਵਿਚ ਸਾਨੂੰ ਬਰਬਾਦ ਨਹੀਂ ਹੋਣ ਦਿੰਦੇ, ਸਾਨੂੰ ਬੇਈਮਾਨੀ ਠੱਗੀ ਧੋਖਾ ਨਹੀਂ ਕਰ ਦਿੰਦੇ। ਸੱਚਮੁੱਚ ਇਮਾਨਦਾਰੀ ਵਾਲਾ ਪਿਆਰ ਵਾਲਾ ਜੀਵਨ ਜਿਉਣ ਵੱਲ ਹਮੇਸ਼ਾ ਪ੍ਰੇਰਿਤ ਕਰਦੇ। ਐਸੇ ਹਨ ਸਤਿਗੁਰੂ ਗਰੀਬ ਨਿਵਾਸ ਜੀ ਦੇ ਗੁਣ, ਐਸੀ ਹੈ ਸਤਿਗੁਰੂ ਦੀ ਮਤ ਦੀ ਪ੍ਰਤਪਾਲਣਾ। ਜੇ ਅਸੀਂ ਇਸ ਦਾਇਰੇ ਵਿਚ ਆ ਜਾਈਏ ਤੇ ਗੁਰੂ ਮਤ ਨੂੰ ਮਾਤਾ ਬਣਾ ਕੇ ਜੀਵਨ ਬਤੀਤ ਕਰੀਏ ਤੇ ਇਸ ਮਾਤਾ ਦੀ ਗੋਦ ਵਿਚ ਬੈਠਿਆਂ ਪਰਮੇਸ਼ਰ ਆਪ ਗੁਣਾਂ ਦੀ ਖੁਰਾਕ ਦੇ ਕੇ ਆਪ ਰਖਵਾਲੀ ਕਰਕੇ ਆਪ ਸੱਚਮੁੱਚ ਹੀ ਸਾਡੀ ਸੁਰੱਖਿਆ ਕਰਦਾ ਹੈ। ਕਿਸੇ ਪ੍ਰਕਾਰ ਦੀ ਕੋਈ ਅਗਨ, ਮਾਇਆ ਅਗਨ, ਵਿਕਾਰਾਂ ਦੀ ਅੱਗ, ਆਸਾ ਤ੍ਰਿਸ਼ਨਾ ਦੀ ਅੱਗ ਨਹੀਂ ਪਾਉਂਦੀ, ਬਚ ਜਾਈਦਾ ਹੈ। ਆਓ ਇਹ ਸੋਹਣਾ ਜੀਵਨ ਬਤੀਤ ਕਰਨ ਦਾ ਯਤਨ ਕਰੀਏ ਜੋ ਸਤਿਗੁਰੂ ਗਰੀਬ ਨਿਵਾਜ ਨੇ ਸਾਨੂੰ ਗੁਣਾਂ ਵਾਲਾ ਦਰਸਾਇਆ ਹੈ, ਜੋ ਗੁਰੂ ਦੀ ਮਤ ਅਨੁਸਾਰ ਜੀਵਨ ਜਿਉਣ ਵਾਸਤੇ ਸਾਨੂੰ ਪ੍ਰੇਰਨਾ ਕੀਤੀ ਹੈ। ਐਸੀ ਰਹਿਮਤ ਦਾ ਅਸੀਂ ਪਾਤਰ ਬਣਨ ਦਾ ਯਤਨ ਕਰੀਏ। ਭੁੱਲਾਂ ਚੋਟਾਂ ਦੀ ਖੇਵਾਂ, ਇਨੇ ਵਿਚਾਰ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ

0: ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰਸ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 West Winds Crescent, Northeast Calgary।

परम सम्मान योग चवर शतर तख दे मालिक जुगह जुग अटल साहिब श्री गुरु ग्रंथ साहिब महाराज जी दी पावन पवित्र हजूरी अंदर सतगुरां दे अमृत बचन जो कल आशा की वार दी सोलवीं पौड़ी नाल गुरु नानक साहब जी दा जो पहला श्लोक दर्ज है इस दी विचार आपां आरंभ कीती सी। ओ श्लोक गौ ब्राह्मण कौ कर लावो गोबर तरन न जाई धोती टिक्का तै जप माली धान मलेशा खाई। इस अमृत श्लोक दी विचार आपां आरंभ कीती है। आओ साध संगत बख्शो आशीष सतगुरु गुरु नानक साहिब महाराज आप जी अपने शब्द दी कला वरताओ आप विच वरत के कृपालु सतगुरु भय भावनी अदब और एकाग्रता नाल गुरु शब्द विचार करा लवो। साध संगत गुरु बख्शी फतेह स्वीकार करो और उच्चारण करो जी वाहे गुरु जी का खालसा वाहे गुरु जी की फतेह। सतगुरु गुरु नानक साहब जी का यह अमृत श्लोक जिस वक्त हजूर ने यह शब्द उच्चारण किया है उस वक्त इस्लामी राज दा बोल बाला है ते किसे बंदे नू धर्म दी आजादी नहीं दूसरे बंदे नू धर्म दी आजादी नहीं। हजूर ने इत्थे उस गुलामी दा जिक्र करदिआं अर्ज कीती सी दो आपा विरोधी पक्ष पेश कीते सन। एक तां सी कि दरिया नू पार करन दे लई गऊ अते ब्राह्मण ने जे दरिया पार करने उन्हां उपर कर टैक्स मसूल लाया जांदा है। इस सतगुरु ने शब्द क्या है गऊ ब्राह्मण कौ कर लाओ उन्हां उपर कर लग रहा है उन्हां उपर टैक्स लग रहा है पर हजूर कहिंदे ने जिहड़ा टैक्स लाण वाला है वह दरिया के किनारे ते घाट ते बैठा होया खतरी है वह हकूमत की मुलाजमत करदा है ਉਹ ਸਰਕਾਰ ਦਾ ਨੌਕਰ ਹੈ। ਦੇਖੋ ਉਹਦਾ ਧਰਮ ਹੈ ਗਊ ਨੂੰ ਉਹ ਸਤਿਕਾਰ ਦਿੰਦਾ ਬ੍ਰਾਹਮਣ ਨੂੰ ਸਤਿਕਾਰ ਦਿੰਦਾ ਪਰ ਹਕੂਮਤ ਦਾ ਜ਼ੋਰ ਜ਼ੁਲਮ ਇੰਨਾ ਹੈ ਕਿ ਉਸ ਨੂੰ ਵੀ ਗਊ ਔਰ ਬ੍ਰਾਹਮਣ ਦੇ ਉੱਪਰ ਟੈਕਸ ਲਾਉਣਾ ਪੈ ਰਿਹਾ ਹੈ ਤੇ ਮਹਾਰਾਜ ਕਹਿੰਦੇ ਨੇ ਗਾਂ ਦੇ ਗੋਬਰ ਨਾਲ ਚੌਕਾ ਸਾਫ਼ ਕਰਦਾ ਪਰ ਉਸੇ ਗਾਂ ਦੇ ਉੱਪਰ ਟੈਕਸ ਲਾਉਂਦਾ ਪਿਆ ਕਰ ਲਾ ਰਿਹਾ ਹੈ। ਦੂਸਰਾ ਬਚਨ ਹਜ਼ੂਰ ਨੇ ਦੇਖੋ ਇੱਥੇ ਆਪਾ ਵਿਰੋਧੀ ਦੋ ਗੱਲਾਂ ਆਪਾ ਵਿਰੋਧੀ ਦਾ ਅਰਥ ਸ਼ਬਦ ਦਾ ਇਹ ਮਤ ਸਮਝਣਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾ ਵਿਰੋਧੀ ਹੈ ਆਪਾ ਵਿਰੋਧੀ ਖਿਆਲ ਨੇ ਕਿ ਗਾਂ ਤੇ ਬ੍ਰਾਹਮਣ ਦਾ ਸਤਿਕਾਰ ਪਰ ਨਾਲ ਟੈਕਸ ਜਿਹਨੂੰ ਟੈਕਸ ਲਾਇਆ ਜਾ ਰਿਹਾ ਉਹਦਾ ਗੋਬਰ ਸੁੱਚਾ ਸਮਝਿਆ ਜਾ ਰਿਹਾ ਉਹਦੇ ਨਾਲ ਚੌਂਕਾ ਸੁੱਚਾ ਹੋਵੇਗਾ। ਦੂਸਰਾ ਬਚਨ ਹਜ਼ੂਰ ਕਹਿੰਦੇ ਨੇ ਮੱਥੇ ਤੇ ਟਿੱਕਾ ਹੈ ਤੇੜ ਧੋਤੀ ਹੈ ਹੱਥ ਵਿੱਚ ਨਾਮ ਜਪਣ ਵਾਲੀ ਮਾਲਾ ਵੀ ਜਪ ਮਾਲੀ ਵੀ ਹੈ ਪਰ ਸਤਿਗੁਰੂ ਸ਼ਬਦ ਵਰਤਦੇ ਪਏ ਨੇ ਜਿਹੜੀ ਇਹ ਕਿਰਤ ਕਰ ਰਿਹਾ ਜਿਹੜੀ ਰੋਜ਼ੀ ਖਾ ਰਿਹਾ ਧਾਨ ਮਲੇਸ਼ਾ ਖਾਈ ਮਲੇਸ਼ ਦਾ ਅਰਥ ਹੈ ਮਲੀਨ ਬੁੱਧੀ ਵਾਲਾ ਇਹਦਾ ਭਾਵ ਅਰਥ ਇਹ ਵੇ ਇਹਦਾ ਅਰਥ ਇਹ ਨਹੀਂ ਸਮਝਣਾ ਕਿ ਹਜ਼ੂਰ ਨੇ ਸ਼ਾਇਦ ਮੁਸਲਮਾਨ ਲਈ ਸ਼ਬਦ ਮਲੇਸ਼ ਵਰਤਿਆ ਸਤਿਗੁਰੂ ਨੇ ਤਾਂ ਮੁਸਲਮਾਨ ਦੀ ਪਰਿਭਾਸ਼ਾ ਵੀ ਦਿੱਤੀ ਹੈ ਕਿ ਮੁਸਲਮਾਨ ਦਾ ਤਾਂ ਹਿਰਦਾ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਵੇਂ ਮੋਮਬੱਤੀ ਹੁੰਦੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਮਹਾਰਾਜ ਕਹਿੰਦੇ ਨੇ ਮੋਮਬੱਤੀ ਨੂੰ ਅੱਗ ਲਾਓ ਉਹ ਆਪਣੇ ਆਪ ਨੂੰ ਪਿਘਲਾ ਦਿੰਦੀ ਹੈ ਪਰ ਚੁਗਿਰਦੇ ਉਹ ਚਾਨਣ ਬਖੇਰਦੀ ਹੈ ਕਹਿੰਦੇ ਨੇ ਜਿਵੇਂ ਮੋਮ ਆਪਣੇ ਆਪ ਨੂੰ ਪਿਘਲਾ ਕੇ ਚਾਨਣ ਦਿੰਦੀ ਹੈ ਮੁਸਲਮਾਨ ਤਾਂ ਮੋਮ ਦਿਲ ਹੋਣਾ ਚਾਹੀਦਾ ਕਿ ਆਪਣੇ ਆਪੇ ਨੂੰ ਪਿਘਲਾ ਕੇ ਵੀ ਦੂਸਰੇ ਦਾ ਭਲਾ ਕਰਦਾ ਹੋ।
ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਕਿਹਾ ਹੈ ਕਿ ਮੁਸਲਮਾਨ ਮੋਮ ਦਿਲ ਹੋਵੇ। ਇੱਥੇ ਬੇਨਤੀ ਕਰਾਂ ਮਹਾਰਾਜ, ਕਹਿੰਦੇ ਧੋਤੀ ਹੈ, ਟਿੱਕਾ ਹੈ, ਜਪ ਮਾਲੀ ਹੈ, ਇਹ ਇਹਦੇ ਚਿੰਨ੍ਹ ਨੇ, ਪਰ ਅੰਦਰ ਘਰ ਚ ਪਾ ਕੇ ਬੈਠਾ ਹੈ। ਪਰ ਦੂਜੇ ਪਾਸੇ ਜਿਨ੍ਹਾਂ ਨੂੰ ਮਲੇਸ਼ ਬੋਲਦਾ, ਉਹਨਾਂ ਮਲੇਸ਼ਾਂ ਦੇ ਘਰ ਦਾ ਪਦਾਰਥ, ਧਾਨ ਦਾ ਅਰਥ ਪਦਾਰਥ, ਉਹਨਾਂ ਦੇ ਘਰੋਂ ਖੁਰਾਕ ਖਾਂਦਾ ਹੈ, ਆਪਾ ਵਿਰੋਧੀ ਹੈ। ਸਤਿਗੁਰੂ ਸ਼ਬਦ ਅੱਗੇ ਕਹਿੰਦੇ ਨੇ, ਕਹਿਣ ਲੱਗੇ ਅੰਤਰ ਪੂਜਾ, ਆਪਣੇ ਘਰ ਵਿੱਚ ਅੰਦਰ ਬੈਠ ਕੇ ਇਹ ਆਪਣੀ ਇਸ਼ਟ ਦੀ ਪੂਜਾ ਕਰਦਾ, ਸਾਲਗ੍ਰਾਮ ਨੂੰ ਪੂਜਦਾ, ਮੂਰਤੀ ਦੀ ਪੂਜਾ ਕਰਦਾ। ਤੇ ਮਹਾਰਾਜ ਕਹਿੰਦੇ ਨੇ ਸੰਜਮ ਤੁਰਕਾਂ ਭਾਈ, ਸੰਜਮ ਦਾ ਅਰਥ ਜੀਵਨ ਜੀਣ ਦਾ ਤਰੀਕਾ, ਬਾਹਰ ਮੁਖੀ ਉਹ ਇਸ ਤਰ੍ਹਾਂ ਜੀਵਨ ਜੀਂਦਾ ਜਿਵੇਂ ਤੁਰਕ ਜੀਂਦੇ ਪਏ ਨੇ, ਮੁਸਲਮਾਨ ਜੀਂਦੇ ਨੇ। ਡਰ ਦਾ ਬਾਹਰ ਪੂਜਾ ਨਹੀਂ ਕਰ ਸਕਦਾ, ਘਰ ਲੁਕ ਕੇ ਪੂਜਾ ਕਰ ਰਿਹਾ, ਬਾਹਰ ਜਾਂਦਾ ਤੇ ਉਦੋਂ ਮੁਸਲਮਾਨੀ ਕਿਤਾਬਾਂ ਦੀ ਗੱਲ ਕਰਦਾ, ਹਾਲਾਂ ਉਹਦਾ ਅਕੀਦਾ ਆਪਣੇ ਗ੍ਰੰਥਾਂ ਤੇ ਵੇ, ਪਰ ਉਹਨੂੰ ਗੁਲਾਮੀ ਨੇ ਇੰਨਾ ਕੁ ਪੀੜ ਸੁੱਟਿਆ ਕਿ ਸੱਚ ਇਹ ਵੇ ਉਹ ਵੀ ਵਿਚਾਰਾ ਗੁਲਾਮ ਹੋਇਆ, ਬਾਹਰ ਮੁਖੀ ਕਿਤਾਬਾਂ ਦੀ ਸਿਮਤੀ ਕਰੀ ਜਾ ਰਿਹਾ ਹੈ। ਕੁਰਾਨ ਬਹੁਤ ਚੰਗੀ ਹੈ, ਉਹਨੂੰ ਕਹਿਣਾ ਪੈ ਰਿਹਾ ਅੰਤਰ ਪੂਜਾ ਪੜ੍ਹੇ ਕਿਤਾਬਾਂ, ਸੰਜਮ ਤੁਰਕਾਂ ਭਾਈ। ਤੇ ਮਹਾਰਾਜ ਕਹਿੰਦੇ ਨੇ ਇੱਕ ਕੰਮ ਕਰ, ਥੋੜੀ ਜਿਹੀ ਸੱਚਾਈ ਪੈਦਾ ਕਰ, ਕਹਿੰਦੇ ਨੇ ਦ੍ਰਿੜਤਾ ਪੈਦਾ ਕਰ। ਜੇ ਤੂੰ ਅੰਦਰ ਬਹਿ ਕੇ ਸਾਲਗ੍ਰਾਮ ਪੂਜ ਰਿਹਾ, ਬਾਹਰ ਤੂੰ ਕਿਤਾਬਾਂ ਦੀ ਗੱਲ ਕਰਨਾ, ਅੰਦਰ ਬੈਠ ਕੇ ਤੂੰ ਜਪ ਮਾਲੀ ਦੀ ਗੱਲ ਕਰਨਾ, ਪਰ ਬਾਹਰ ਤੂੰ ਇਸਲਾਮੀ ਸ਼ਰ੍ਹਾਂ ਨੂੰ ਸਵੀਕਾਰ ਬੈਠ ਕਰੀ ਬੈਠਾ, ਇਹੋ ਜਿਹਾ ਪਖੰਡ ਦੇ ਨਾਲ ਪਰਮਾਤਮਾ ਮਿਲਣਾ ਨਹੀਂ। ਛੋਡੀ ਲੇ ਪਾਖੰਡਾ, ਇਸ ਪਖੰਡ ਨੂੰ ਤੂੰ ਤਿਆਗ ਦੇ। ਹਾਂ ਇੱਕ ਤਰੀਕਾ ਤੈਨੂੰ ਦੱਸ ਦੇਣਾ, ਜੇ ਤੂੰ ਪਾਰ ਉਤਾਰਾ ਕਰਨਾ ਚਾਹੁੰਦਾ, ਨਾਮ ਲੈ, ਇੱਥੇ ਬੇਨਤੀ ਕਰਾਂਗਾ ਪਾਠ ਲਈਏ ਨਹੀਂ ਕਰਨਾ, ਇੱਥੇ ਲੱਲਾ ਈੜੀ ਨੂੰ ਸਿਹਾਰੀ ਤੇ ਐੜੇ ਦੇ ਉੱਪਰ ਸਤਿਗੁਰੂ ਨੇ ਦੋ ਲਾਵਾਂ ਲਾਈਆਂ ਨੇ, ਇਹਦਾ ਪਾਠ ਕਰਨਾ ਲੈ। ਛੋਡੀ ਲੈ ਪਾਖੰਡਾ, ਪਖੰਡ ਨੂੰ ਤਿਆਗ ਦੇ, ਛੱਡ ਦੇ, ਨਾਮ ਲੈ। ਜੇਕਰ ਤੂੰ ਨਾਮ ਲੈਂਦਾ, ਅਕਸਰ ਪਾਠ ਨਾਮ ਲਈਏ ਹੀ ਕੀਤਾ ਜਾਂਦਾ, ਨਾਮ ਲੈ। ਤੇ ਅਗਲਾ ਸ਼ਬਦ ਹੈ ਜਾਹੇ, ਜਾਏ ਨਹੀਂ। ਹਾਲਾਂ ਬਾਣੀ ਚ ਜਾਏ ਲਫ਼ਜ਼ ਵੀ ਆਉਂਦਾ, ਜੱਜੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਜਾਏ, ਪਰ ਇੱਥੇ ਸਤਿਗੁਰੂ ਨੇ ਜੱਜੇ ਕੰਨਾ ਤੇ ਖਾਹੇ ਸਿਹਾਰੀ ਲਿਖੀਏ, ਜਾਏ, ਤੂੰ ਜਾਏਗਾ, ਤਰ ਜਾਏਗਾ। ਮਹਾਰਾਜ ਕਹਿੰਦੇ ਨੇ ਛੋਡੀ ਲੈ ਪਾਖੰਡਾ, ਪਖੰਡ ਨੂੰ ਤਿਆਗ ਦੇ, ਨਾਮ ਲੈ, ਜਾਏ ਧਰਮ ਦਾ। ਜੇ ਤੂੰ ਪਾਰ ਪਰਿਪੂਰਨ ਪਰਮਾਤਮਾ ਦਾ ਨਾਮ ਦਿਲ ਤੋਂ ਲੈ, ਸੱਚਾਈ ਨੂੰ ਧਾਰਨ ਕਰੇ, ਸੱਚ ਇਹ ਗੋਬਰ ਤਾਂ ਤੈਨੂੰ ਤਾਰ ਨਹੀਂ ਸਕਦਾ, ਪਰ ਪਰਮਾਤਮਾ ਦਾ ਨਾਮ ਤੈਨੂੰ ਭਵ ਸਾਗਰ ਤੋਂ ਪਾਰ ਕਰੇ, ਕਿਉਂਕਿ ਇਹਦਾ ਪ੍ਰਕਰਨ ਹੈ ਗੋਬਰ ਤਰਨ ਨਾ ਜਾਏ, ਉਹਦੇ ਨਾਲ ਤੂੰ ਤਰ ਨਹੀਂ ਸਕੇਗਾ। ਗੁਰੂ ਗ੍ਰੰਥ ਸਾਹਿਬ ਚ ਜਦੋਂ ਅਸੀਂ ਦਰਸ਼ਨ ਕਰਨੇ, ਦੋ ਪੱਖ ਰੱਖਾਂਗਾ। ਇੱਥੇ ਮਹਾਰਾਜ ਜੀ ਨੇ ਕਿਹਾ ਪਖੰਡ ਛੱਡ ਦੇ, ਪਰ ਨਾਲ ਕਿਹਾ ਵੀ ਪਖੰਡ ਛੱਡਣ ਦਾ ਮਤਲਬ ਇਹ ਨਹੀਂ ਤੂੰ ਨਾਸਤਕ ਬਣ ਜਾ, ਬਾਹਰ ਮੁਖੀ ਕਰਮ ਅਡੰਬਰ ਵਿਖਾਵੇ ਦੇ ਕੰਮ ਛੱਡ, ਪਰ ਅੰਤਰ ਆਤਮੇ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਦਿਨ ਰਾਤ ਜਪ, ਪਖੰਡ ਛੱਡ ਦੇ ਤੇ ਨਾਮ ਨੂੰ ਧਾਰਨ ਕਰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸੱਚ ਇਹ ਵੇ ਕਿ ਸੱਤ ਧਰਮ ਦਾ ਪ੍ਰਚਾਰ ਕੀਤਾ, ਜਿੱਥੇ ਪਰਪੰਚ ਪਖੰਡ ਦਿਸਿਆ ਉਹਦੇ ਤੋਂ ਵਰਜ ਕੇ ਸਤਿਗੁਰੂ ਨੇ ਸਾਨੂੰ ਉਹ ਮਾਰਗ ਪ੍ਰਦਾਨ ਕੀਤਾ ਜਿਹੜਾ ਪਰਿਪੂਰਨ ਪਰਮਾਤਮਾ ਦੇ ਘਰ ਨੂੰ ਜਾਂਦਾ ਹੈ। ਮਹਾਰਾਜ ਜੀ ਨੇ ਸ਼ਬਦ ਕਹੇ ਕਿ ਮਹੰਕਾਰ ਨੂੰ ਤਿਆਗ ਦੇ, ਨਾਮ ਨੂੰ ਘੁੱਟ ਕੇ ਪਕੜ ਲੈ, ਔਗੁਣਾਂ ਨੂੰ ਤਿਆਗ ਦੇ, ਗੁਣਾਂ ਨੂੰ ਆਪਣੀ ਜ਼ਿੰਦਗੀ ਚ ਧਾਰਨ ਕਰ ਲੈ, ਮੈਂ ਨੂੰ ਛੱਡ ਦੇ, ਤੂੰ ਦੀ ਬਿਰਤੀ ਤੇਰੇ ਵਿੱਚ ਪੈਦਾ ਹੋ ਜਾਏ, ਮੇਰੇ ਦਾ ਦਾਵਾ ਬੰਦ ਕਰ ਦੇ, ਤੇਰੇ ਦੀ ਅੰਦਰ ਸ਼ੁਕਰ ਦੀ ਭਾਵਨਾ ਪੈਦਾ ਹੋ ਜਾਏ। ਸੱਚ ਇਹ ਵੇ ਕਿ ਸਤਿਗੁਰੂ ਅੰਦਰ ਨੂੰ ਖਾਲੀ ਕਰਕੇ ਜਿਹੜਾ ਕੂੜੇ ਕਰਕਟ ਨਾਲ ਭਰਿਆ ਪਿਆ, ਮੈਂ ਬੇਨਤੀ ਕਰਾਂ ਉਹਦੇ ਵਿੱਚ ਸਤਿਗੁਰੂ ਨਾਮ ਦੀ ਦਾਤ ਟਿਕਾ ਦਿੰਦੇ। ਇਹਨੂੰ ਥੋੜਾ ਜਿਹਾ ਮੈਂ ਆਪ ਜੀ ਦੇ ਸਨਮੁਖ ਇੱਕ ਉਦਾਹਰਨ ਦੇ ਦਿੰਦਾ ਵਾਂ। ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਦੀ ਇੱਕ ਨਜ਼ਮ ਹੈ ਜੀ, ਕਵਿਤਾ ਉਹਨਾਂ ਦੀ ਰਚਨਾ ਹੈ ਅਮਲ ਤੇ ਇਲਮ। ਧਿਆਨ ਨਾਲੇ ਬੇਨਤੀ ਸੁਣਿਓ,
ਉਹ ਕਹਿੰਦੇ ਨੇ ਅਸਲ ਚ ਬੰਦੇ ਦਾ ਅੰਦਰ ਖੁਦ ਹੀ ਕੂੜੇ ਕਰਕਟ ਨਾਲ ਇੰਨਾ ਕੁ ਭਰਿਆ ਪਿਆ, ਪੁੱਛੋ ਕੁਝ ਨਾ। ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ, ਕਹਿੰਦੇ ਨੇ ਮੰਨ ਲਓ ਇੱਕ ਮੰਗਤਾ ਗਲੀ ਵਿੱਚ, ਮਹੱਲੇ ਵਿੱਚ, ਬਾਜ਼ਾਰ ਵਿੱਚ ਮੰਗਣ ਆਉਂਦਾ। ਉਸ ਮੰਗਤੇ ਨੇ ਆਪਣੇ ਹੱਥ ਵਿੱਚ ਖੱਪਰ ਪਕੜਿਆ, ਜਾਂ ਸ਼ਬਦ ਵਰਤਾਂ ਕਚਕੋਲ ਪਕੜਿਆ, ਜਾਂ ਭਾਂਡਾ ਪਕੜਿਆ। ਉਸ ਖੱਪਰ ਦੇ ਵਿੱਚ ਕਿਸੇ ਨੇ ਰੋਟੀ ਦਿੱਤੀ, ਉਹ ਵੀ ਪਾ ਲਈ। ਕਿਸੇ ਨੇ ਸਬਜ਼ੀ ਭਾਜੀ ਸਲੂਣਾ ਦਿੱਤਾ, ਉਹ ਵੀ ਪਾ ਲਿਆ। ਉਸ ਕਚਕੋਲ ਦੇ ਅੰਦਰ ਜੇ ਕਿਸੇ ਮਿੱਠਾ ਖੱਟਾ ਦਿੱਤਾ, ਉਹ ਵੀ ਪਾ ਲਿਆ। ਭਾਈ ਸਾਹਿਬ ਕਹਿੰਦੇ ਜੇ ਇੱਕੋ ਭਾਂਡੇ ਵਿੱਚ ਸਭ ਕੁਝ ਪਈ ਜਾਏ, ਮਿੱਠਾ ਇਕੱਲਾ ਸਵਾਦ ਹੈ, ਸਲੂਣੇ ਦੀ ਆਪਣੀ ਥਾਂ ਹੈ, ਰੋਟੀ ਦੀ ਆਪਣੀ ਥਾਂ ਹੈ, ਪਰ ਸੱਚ ਇਹ ਵੀ ਜੇ ਸਾਰੀਆਂ ਚੀਜ਼ਾਂ ਇੱਕੋ ਖੱਪਰ ਵਿੱਚ ਇਕੱਠਾ ਕਰ ਦਿਓ, ਉਹਦੇ ਵਿੱਚੋਂ ਬਦਬੋ ਆਉਣ ਲੱਗ ਪੈਂਦੀ। ਕਹਿੰਦੇ ਨੇ ਬੰਦੇ ਨੇ ਤਾਂ ਆਪਣੀ ਖੋਪੜੀ ਅੱਜ ਦੇ ਮੈਂ ਪਰਪੇਖ ਚੁਕਾਂਗਾ, ਸੱਚ ਇਹ ਵੀ ਇਹਨੂੰ ਕਚਕੋਲ ਬਣਾਇਆ ਪਿਆ। ਜਿੱਥੋਂ ਕੋਈ ਚੀਜ਼ ਮਿਲਦੀ ਅੰਦਰ ਸੱਟੀ ਜਾਂਦਾ। ਮੈਂ ਇਹ ਨਹੀਂ ਕਿ ਗੁਣ ਨਹੀਂ ਲੈਣੇ ਚਾਹੀਦੇ, ਗੁਣਾਂ ਦਾ ਗ੍ਰਾਹਕ ਹੋਣਾ ਚਾਹੀਦਾ, ਪਰ ਸੱਚ ਇਹ ਵੇ ਬੰਦਾ ਸਿਰਫ ਸੁਣੀ ਸੁਣਾਈ ਜਾਣਕਾਰੀ ਇਕੱਠੀ ਕਰ ਰਿਹਾ। ਤੇ ਮਹਾਰਾਜ ਕਹਿੰਦੇ ਨੇ ਜਦੋਂ ਫਿਰ ਚਾਰ ਅੱਖਰ ਬੋਲਣੇ ਆ ਜਾਣ, ਚਾਰ ਸ਼ਬਦ ਲਿਖਣੇ ਆ ਜਾਣ, ਮੈਕ ਉੱਤੇ ਚੰਗਾ ਗੱਢ ਕੇ ਸ਼ਬਦ ਬੋਲ ਸਕੇ, ਤੇ ਉਦੋਂ ਫਿਰ ਸੱਚੀ ਗੱਲ ਸਾਡਾ ਸਮਾਜ ਉਹਨੂੰ ਵਿਦਵਾਨ, ਪੰਡਿਤ, ਮਹਾਨ ਵਿਦਵਾਨ, ਚਲੋ ਸਾਡੇ ਲਈ ਵੀ ਸ਼ਬਦ ਵਰਤਿਆ, ਪਰ ਮੈਂ ਫਿਰ ਬੇਨਤੀ ਕਰਾਂਗਾ, ਚੇਤੇ ਰੱਖਿਓ ਮਹਾਨ ਸ਼ਬਦ ਗੁਰੇਜ਼ ਕਰੋ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਮਹਾਨ ਕੇਵਲ ਗੁਰੂ ਦਾ ਸ਼ਬਦ ਹੈ। ਸ਼ਬਦ ਸਾਰੇ ਅਸੀਂ ਵਰਤਨੇ, ਫਿਰ ਕਈ ਵਿਸ਼ੇਸ਼ਣ ਲੱਗਦੇ। ਭਾਈ ਸਾਹਿਬ ਕਹਿੰਦੇ ਨੇ ਉਹ ਬੰਦਾ ਜਿਹਨੂੰ ਅੱਖਰ ਆ ਗਏ, ਉਹਦੇ ਕੋਲ ਜਾਣਕਾਰੀ ਇਕੱਠੀ ਹੋ ਗਈ। ਅੱਖਰਾਂ ਦੀ ਖੌਮੇ ਵੀ ਬੰਦੇ ਨੂੰ ਕਈ ਵਾਰੀ ਮਾਰ ਕੇ ਰੱਖ ਦਿੰਦੀ। ਦੀਵਾ ਕੋਈ ਮਾੜਾ ਨਹੀਂ, ਘਰ ਵਿੱਚ ਦੀਵਾ ਬਲੋ ਤੇ ਹਨੇਰਾ ਜਾਏਗਾ, ਦੀਪਕ ਬਾਲਾਂਗੇ ਤੇ ਅੰਧਕਾਰ ਜਾਏਗਾ, ਪਰ ਚੇਤੇ ਰੱਖਿਓ ਕਈ ਵਾਰੀ ਦੀਵਾ ਮੌਤ ਦਾ ਕਾਰਨ ਵੀ ਬਣ ਜਾਂਦਾ। ਜੇ ਤਾਂ ਦੀਵਾ ਸਿਰਫ ਚਾਨਣ ਦੇਵੇ ਤੇ ਸੱਚਮੁੱਚ ਭੁੱਲਿਆਂ ਨੂੰ ਮੰਜ਼ਿਲ ਤੇ ਪਹੁੰਚਾ ਦਿੰਦਾ ਰਾਤ ਨੂੰ, ਦੀਵਾ ਘਰ ਦਾ ਹਨੇਰਾ ਖਤਮ ਕਰ ਦਿੰਦਾ। ਜੇ ਦੀਵਾ ਕਿਸੇ ਸ਼ਰਾਰਤੀ ਬੰਦੇ ਤਹਾਂ ਚ ਆ ਜਾਏ, ਯਾਦ ਰੱਖੋ ਦੀਵੇ ਦੀ ਲੋ ਨਾਲ ਘਰ ਨੂੰ ਅੱਗ ਵੀ ਲਾ ਦਿੰਦਾ। ਬੇਨਤੀ ਹੈ, ਦੀਵਾ ਆਪਣੇ ਆਪ ਵਿੱਚ ਚਾਨਣ ਦੇਣ ਲਈ ਹੈ, ਪਰ ਜੇ ਉਹਦੀ ਦੁਰਵਰਤੋਂ ਹੋ ਜਾਏ ਤੇ ਉਹ ਘਰ ਨੂੰ ਸਾੜ ਕੇ ਸਵਾਹ ਵੀ ਕਰੇਗਾ। ਗੁਰਮੁਖੋ, ਗਿਆਨ ਤਾਂ ਇੱਕ ਦੀਪਕ ਦੀ ਤਰ੍ਹਾਂ ਹੈ, ਜੇ ਸਹੀ ਵਰਤੋਂ ਕਰਾਂਗੇ ਆਪਣੀ ਜੀਵਨ ਬਦਲੇਗਾ, ਲੋਕਾਂ ਦਾ ਜੀਵਨ ਪਲਟਾਂਗੇ। ਜੇ ਗਿਆਨ ਦੀ ਦੁਰਵਰਤੋਂ ਕਰਨ ਲੱਗ ਪਏ ਤੇ ਆਪਣੀ ਕੌਮ ਨੂੰ ਵੀ ਸਾੜ ਕੇ ਬੈਠ ਜਾਵਾਂ। ਇਹ ਸੱਚ ਹੈ, ਦੀਵਾ ਕਿਸੇ ਸ਼ਰਾਰਤੀ ਬੰਦੇ ਹੱਥ ਆ ਜਾਏ ਉਹ ਫੂਕ ਕੇ ਰੱਖਦਾ ਹੈ। ਭਾਈ ਸਾਹਿਬ ਕਹਿੰਦੇ ਨੇ ਸਾਰਾ ਸਿਰ ਭਰਿਆ ਪਿਆ ਗਿਆਨ ਨਾਲ, ਲੋਕਾਂ ਨੇ ਕਹਿ ਦਿੱਤਾ ਵਿਦਵਾਨ, ਤੇ ਜ਼ਮੀਨ ਤੇ ਪੈਰ ਕਿੱਥੇ ਟਿਕੇ। ਤੇ ਸੱਚੀ ਗੱਲ ਜੇ ਮੈਂ ਕਈ ਵਾਰੀ ਕਹਿਣਾ, ਅਗਿਆਨੀ ਬੰਦੇ ਨੂੰ ਗਿਆਨ ਦੇਣਾ ਬਹੁਤ ਸੌਖਾ ਜੇ, ਪਰ ਗਿਆਨੀ ਬੰਦੇ ਨੂੰ ਜੀਵਨ ਪਲਟਣਾ ਬੜਾ ਮੁਸ਼ਕਲ ਜੇ, ਕਿਉਂਕਿ ਉਹਦੀ ਆਪਣੀ ਈਗੋ ਨਾਲ ਖੜੀ ਹੋ ਜਾਂਦੀ, ਉਹਦਾ ਗਿਆਨ ਦਾ ਤਜਰਬਾ ਨਾਲ ਖੜਾ ਹੋ ਜਾਂਦਾ। ਕਹਿੰਦੇ ਨੇ ਲੋਕਾਂ ਨੇ ਵਿਦਵਾਨ ਕਿਹਾ, ਭਾਈ ਸਾਹਿਬ ਦੇ ਚਲੋ ਮੈਂ ਗੱਲ ਮੁਕਾਵਾਂ ਨਾ। ਕਹਿੰਦੇ ਨੇ ਇੱਕ ਦਿਨ ਮੈਂ ਮੁਰਸ਼ਿਦ ਕੋਲ ਚਲਾ ਗਿਆ, ਸਮਰੱਥ ਗੁਰੂ ਕੋਲ ਗਿਆ, ਤੇ ਸੰਗਤ ਵਿੱਚ ਲੋਕਾਂ ਨੇ ਕਿਹਾ ਮਹਾਰਾਜ ਵਿਦਵਾਨ, ਮਹਾਨ ਵਿਦਵਾਨ। ਕਹਿੰਦੇ ਜਦੋਂ ਮੱਥਾ ਟੇਕਿਆ ਤੇ ਮੁਰਸ਼ਿਦ ਨੇ ਇੱਕ ਗੱਲ ਕਹੀ ਕਿ ਤੂੰ ਆਪਣੀ ਖੋਪੜੀ ਨੂੰ ਧੋ, ਕਿਉਂਕਿ ਤੇਰੇ ਖੋਪੜੀ ਦੇ ਭਾਂਡੇ ਵਿੱਚ ਲੋਕਾਂ ਦੇ ਗਿਆਨ ਦੀ ਜੂਠ ਪਈ ਹੈ, ਤੇਰਾ ਆਪਣਾ ਤਾਂ ਅਨੁਭਵ ਕੁਛ ਵੀ ਨਹੀਂ, ਤੂੰ ਸਿਰਫ ਜੂਠ ਹੀ ਇਕੱਠੀ ਕਰੀ ਬੈਠਾ। ਭਾਈ ਸਾਹਿਬ ਨੇ ਬੜੇ ਕਮਾਲ ਦੀ ਨਜ਼ਮ ਲਿਖੀ ਹੈ, ਉਹ ਲਿਖਦੇ ਨੇ ਸਿਰ ਕਚਕੋਲ ਬਨਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ। ਪੰਜਾਬੀ ਦੀਆਂ ਸਤਰਾਂ ਨੇ ਜੀ। ਕਚਕੋਲ ਦਾ ਅਰਥ ਪਾਤਰ, ਭਾਂਡਾ ਜਾਂ ਚਿੱਪੀ। ਸਿਰ ਕਚਕੋਲ ਬਣਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਇਹ ਭਰਿਆ। ਅੱਖਰ ਇਕੱਠੇ ਕਰ ਲੈ, ਟੁੱਕ ਦਾ ਅਰਥ ਕਿਸੇ ਦੀ ਬੁਰਕੀ, ਕਿਸੇ ਦਾ ਗਿਆਨ ਆਪਣੇ ਖੋਪੜੇ ਚ ਪਾ ਲਿਆ। ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਇਹ ਭਰਿਆ, ਭਰਿਆ ਦੇਖ ਅਭਰਿਆ ਸਾਹਮਣੇ ਜਾਣਾ ਪੰਡਿਤ ਹੋਇਆ, ਧਰਤੀ ਪੈਰ ਨਾ ਟਿਕੇ ਮੇਰਾ ਮੈਂ ਉੱਚਾ ਹੋ ਤੁਰਿਆ। ਭਾਈ ਸਾਹਿਬ ਕਹਿੰਦੇ ਇੱਕ ਹੀ ਦਿਨ ਇਹ ਕਚਕੋਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਝੂਠ ਝੂਠ ਕਰ ਸਭ ਉਲਟਾਇਆ, ਖਾਲੀ ਸਾਰਾ ਕਰਿਆ, ਮਲ ਮਲ ਕੇ ਫਿਰ ਧੋਤਾ, ਇਸ ਨੂੰ ਮੈਲ ਇਲਮ ਦੀ ਲਾਈ। ਫਿਰ ਬੇਨਤੀ ਸੁਣਿਓ ਇਸ ਨੂੰ, ਜਿਹੜਾ ਅੱਖਰਾਂ ਦਾ ਹੰਕਾਰ ਸੀ,
ਜਿਹੜਾ ਪੜ੍ਹਾਈ ਦਾ ਹੰਕਾਰ ਸੀ, ਮੈਂ ਤਾਂ ਬੇਨਤੀ ਕੀਤੀ, ਜਿਹੜੀ ਅੰਦਰ ਦੀ ਗਿਆਨ ਦੀ ਇਗੋ ਸੀ ਉਹ ਇੰਨੀ ਕੁ ਜੰਮ ਸੁੱਕੀ ਸੀ ਕਿ ਪੁੱਛੋ ਕੁਝ। ਮਹਾਰਾਜ ਕਹਿੰਦੇ ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਈ, ਵੇਖੋ ਇਹ ਕਚਕੋਲ ਲਿਸ਼ਕਿਆ ਕਵਲ ਵਾਂਗ ਹੁਣ ਖਿੜਿਆ। ਜਦੋਂ ਗੁਰੂ ਨੇ ਸ਼ਬਦ ਦੀ ਦਾਤ ਦਿੱਤੀ, ਸੇਵਾ ਦੀ ਦਾਤ ਦਿੱਤੀ, ਗੁਰਮੁਖੋ ਸਿਮਰਨ ਤੇ ਸੇਵਾ ਆਪਣੇ ਅੰਦਰ ਦੇ ਭਾਂਡੇ ਨੂੰ ਧੋ ਕੇ ਇਹਦੇ ਵਿੱਚ ਪਰਮਾਤਮਾ ਦਾ ਨਿਵਾਸ ਕਰਾਉਣ ਵਾਸਤੇ। ਜਦੋਂ ਅਸੀਂ ਦੇਖਦੇ ਹਾਂ ਕਿ ਪਾਖੰਡ ਲਫ਼ਜ਼ ਕੀ ਹੈ, ਮਹਾਰਾਜ ਜੀ ਨੇ ਕਿਹਾ ਛੋਡੀ ਲੈ ਪਾਖੰਡਾ, ਨਾਮ ਲੈ ਐ ਜਾਏ ਤਰਨ ਦਾ। ਪਾਖੰਡ ਹੈ ਕਿ ਬਾਹਰੋਂ ਕਿਤਾਬਾਂ ਪੜ੍ਹ ਰਿਹਾ, ਅੰਦਰ ਪੂਜਾ ਕਰ ਰਿਹਾ ਹੈ, ਬਾਹਰ ਤੁਰਕਾਂ ਦਾ ਖਾ ਰਿਹਾ ਤੇ ਘਰ ਬੈਠਾ ਨਿੰਦਿਆ ਕਰ ਲਿਆ ਮਲੇਸ਼ ਨੇ। ਮਹਾਰਾਜ ਕਹਿੰਦੇ ਨੇ ਸੱਚ ਇਹ ਕਿ ਬਾਹਰੋਂ ਗਊ ਪਰ ਟੈਕਸ ਲਾ ਰਿਹਾ ਤੇ ਘਰ ਗੋਬਰ ਲਿਜਾ ਕੇ ਉਹਦੇ ਨਾਲ ਚੌਂਕਾ ਸਾਫ ਕਰ ਰਿਹਾ, ਇਹ ਪਾਖੰਡ ਨਹੀਂ ਤੇ ਹੋਰ ਕੀ ਹੈ। ਇਹਨੂੰ ਉਹ ਕਹਿ ਲਈਏ, ਇਹਨੂੰ ਭੇਖ ਲਫ਼ਜ਼ ਵੀ ਕਹਿੰਦੇ ਆ, ਅਡੰਬਰ ਲਫ਼ਜ਼ ਵੀ ਕਿਹਾ ਜਾਂਦਾ। ਸਿੱਧੇ ਮੈਂ ਪਾਖੰਡ ਦੇ ਅਰਥ ਕਰਾਂਗਾ ਕਿ ਦਿਲੋਂ ਮੁਹੱਬਤ ਨਾ ਹੋਵੇ, ਸਿਰਫ ਲਿਖੋ ਲੋਕ ਵਿਖਾਵੇ ਦੇ ਕਰਮਾਂ ਦੀ ਪੰਡ ਢੋਈ ਜਾਣੀ, ਇਹਨੂੰ ਆਪਾਂ ਪਾਖੰਡ ਕਹਿ ਸਕਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਚ ਬਚਨ ਕੀਤੇ ਨੇ, ਕਹਿੰਦੇ ਨੇ ਪਾਖੰਡ ਕਿਸੇ ਤਰ੍ਹਾਂ ਦਾ ਵੀ ਪ੍ਰਵਾਨ ਨਹੀਂ। ਮੇਰੇ ਮਨ ਚ ਇੱਕ ਦੋ ਸ਼ਲੋਕ ਆਏ, ਇੱਕ ਪਾਸੇ ਮੁੱਲਾ ਕੰਨ ਚ ਉਂਗਲਾਂ ਦੇ ਕੇ ਮਸਜਿਦ ਵਿੱਚ ਉੱਚੀ ਸਾਰੀ ਅੱਲਾਹੁ ਅਕਬਰ ਬੋਲਦਾ, ਕਲਮਾ ਬੋਲਦਾ ਨਮਾਜ਼ ਪੜ੍ਹਨ ਤੋਂ ਪਹਿਲਾਂ, ਇਸ ਤਰੀਕੇ ਨਾਲ ਬਾਂਗ ਦਿੰਦਾ। ਕਬੀਰ ਸਾਹਿਬ ਮਹਾਂਪੁਰਖ ਕਹਿੰਦੇ ਨੇ ਰੋਜ਼ ਕਿਉਂ ਰੌਲਾ ਪਾਈ ਜਾਂਦੇ। ਸੱਚ ਹੈ ਜੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਮੈਂ ਕਿਹਾ, ਜੇ ਮੁਸਲਮਾਨ ਪੜ੍ਹੇਗਾ ਉਹਨੂੰ ਗੁਰੂ ਦੱਸੇਗਾ ਸੱਚਾ ਮੁਸਲਮਾਨ ਕਿਵੇਂ ਬਣੀਦਾ ਹੈ, ਜੇ ਹਿੰਦੂ ਪੜ੍ਹੇਗਾ ਉਹਨੂੰ ਦੱਸੇਗਾ ਸੱਚਾ ਹਿੰਦੂ ਕਿਵੇਂ ਬਣਦਾ ਹੈ, ਜੇ ਜੋਗੀ ਪੜ੍ਹੇਗਾ ਤੇ ਗੁਰੂ ਦੱਸੇਗਾ ਉਹ ਘਰ ਛੱਡ ਕੇ ਦਰ ਦਰ ਤੇ ਮੰਗਣ ਵਾਲਿਆ ਆ ਮੈਂ ਤੈਨੂੰ ਦੱਸਾਂ ਕਿ ਅਸਲ ਵਿੱਚ ਜੋਗ ਮਿਲਾਪ ਕੀ। ਕਬੀਰ ਸਾਹਿਬ ਦਾ ਸ਼ਲੋਕ ਹੈ, ਉਹ ਹੈ ਮੁੱਲਾਂ ਮੁਨਾਰੇ ਕਿਆ ਚੜ੍ਹੇ, ਉਹ ਕਿੱਥੇ ਚੜ੍ਹ ਰਹੇ ਉੱਤੇ ਮਸੀਤ ਦੇ ਬਨੇਰੇ ਤੇ, ਮੁਨਾਰੇ ਸ਼ਬਦ ਚਲੋ ਵਰਤਿਆ, ਮੁੱਲਾਂ ਮੁਨਾਰੇ ਕਿਆ ਚੜ੍ਹੇ ਸਾਈਂ ਨਾ ਬਹਿਰਾ ਬਹਿਰਾ ਦਰ ਤੇ ਬੋਲਾ, ਤੂੰ ਉੱਚੀ ਉੱਚੀ ਅੱਲਾ ਹੂ ਅਕਬਰ ਕਹਿ ਰਿਹਾ ਹੈ ਉਹ ਰੱਬ ਬੋਲਾ ਹੈ, ਉਹ ਆਵਾਜ਼ ਸੁਣਦਾ ਨਹੀਂ ਕਿ ਉਹਦੇ ਕੰਨਾਂ ਚ ਸਰੋਤ ਨਹੀਂ, ਸਾਈਂ ਨਾ ਬਹਿਰਾ ਹੋਏ। ਪਰ ਦੇਖੋ ਉੱਥੇ ਕਿੰਨੀ ਕਮਾਲ ਵਰਤੀ, ਆਪਾਂ ਕਹਾਂਗੇ ਮੁੱਲਾ ਦੀ ਲਾਹ ਦਿੱਤੀ, ਨਹੀਂ ਨਹੀਂ ਉੱਥੇ ਇੰਨੀ ਬਖਸ਼ਿਸ਼ ਕੀਤੀ ਕਿ ਜਿੰਨੀਆਂ ਬਾਂਗਾਂ ਤੂੰ ਇੰਨੇ ਸਾਲਾਂ ਤੋਂ ਬਾਹਰ ਦੇਣਾ, ਕਿਤੇ ਅੱਖਾਂ ਬੰਦ ਕਰਕੇ ਅੰਦਰ ਆਵਾਜ਼ ਦਿੰਦਾ ਤੇ ਖੁਦਾ ਅੰਦਰੋਂ ਹੀ ਬੋਲ ਪੈਣਾ ਸੀ। ਦੇਖੋ ਉਸ ਸ਼ਲੋਕ ਨੂੰ ਬਰੀਕੀ ਨਾਲ ਦੇ, ਗੁਰੂ ਗ੍ਰੰਥ ਸਾਹਿਬ ਵਿੱਚ ਦਵੈਸ਼ ਨਹੀਂ, ਸਾਡੇ ਅਰਥ ਕਰਦੇ ਅਸੀਂ ਦਵੈਸ਼ਾਂ ਖੜੀਆਂ ਕਰ ਬੈਠੇ ਹਾਂ, ਅਸੀਂ ਆਪ ਹੀ ਦੀਵਾਰਾਂ ਖੜੀਆਂ ਕਰੀ ਬੈਠੇ ਹਾਂ, ਨਹੀਂ ਪਿਆਰਿਓ। ਗੁਰੂ ਗ੍ਰੰਥ ਸਾਹਿਬ ਤਾਂ ਪੂਰੀ ਮਾਨਵਤਾ ਨੂੰ ਆਪਣੀ ਗਲਵੱਕੜੀ ਵਿੱਚ ਲੈਂਦਾ। ਸ਼ਲੋਕ ਹੈ ਮੁੱਲਾ ਮੁਨਾਰੇ ਕਿਆ ਚੜ੍ਹੇ ਸਾਈ ਨਾ ਬਹਿਰਾ ਹੋਏ, ਅਗਲਾ ਬਚਨੇ ਜਾ ਕਾਰਨ ਤੂੰ ਬਾਂਗ ਦੇ, ਜਿਸ ਦੀ ਖਾਤਰ ਤੂੰ ਬਾਗ ਦੇ ਰਹੇ, ਦਿਲ ਹੀ ਭੀਤਰ ਜੋਏ ਜੋਏ ਦਰ ਤੇ ਦੇਖ ਉਹਨੂੰ ਆਪਣੇ ਦਿਲ ਚ ਤੱਕ। ਦੇਖੋ ਮੇਰੇ ਮਨ ਚ ਆਇਆ ਉੱਚੀ ਆਵਾਜ਼ ਨੂੰ ਕਿਹਾ ਤੂੰ ਚੁੱਪ ਕਰ, ਕਿਉਂਕਿ ਉਹ ਭੇਖ ਬਣ ਚੁੱਕੀ ਸੀ, ਉਹ ਪ੍ਰਖੰਡ ਬਣ ਚੁੱਕੀ, ਉਹਦੇ ਲਈ ਪ੍ਰਪੰਚ ਬਣ ਚੁੱਕਾ ਹੈ। ਪਰ ਜਦੋਂ ਕੋਈ ਇਹ ਨਹੀਂ ਕਿ ਉੱਚੀ ਬੋਲਣਾ ਪਖੰਡ, ਹੁਣ ਮੰਨ ਲਓ ਕੋਈ ਗੁਰਸਿੱਖ ਉੱਚੀ ਵਾਹਿਗੁਰੂ ਸ਼ਬਦ ਜਪ ਰਿਹਾ, ਬਾਣੀ ਪੜ੍ਹ ਰਿਹਾ, ਅਸਾਂ ਕਹਾਂਗੇ ਮੁੱਲਾ ਮੁਨਾਰੇ ਕਿਆ ਚੜੇ ਪਖੰਡ ਹੋ ਗਿਆ। ਅਗਲੀ ਤੋਂ ਇੱਕ ਸ਼ਲੋਕ ਹੋਰ ਸੁਣੋ, ਕਹਿੰਦੇ ਨੇ ਕਬੀਰ ਸਾਹਿਬ ਦਾ ਬਚਨ ਹੈ ਕਿ ਕੇਸੋ ਕੇਸੋ ਕੂਕੀਆ, ਹੁਣ ਕੂਕੀਏ ਦਾ ਅਰਥ ਚੁੱਪ ਕਰਨਾ ਨਹੀਂ, ਕੂਕੀਏ ਦਾ ਅਰਥ ਉੱਚੀ ਬੋਲ, ਤੇ ਜਿਹੜਾ ਉੱਚੀ ਬੋਲ ਰਿਹਾ ਉਹਨੂੰ ਕਹਿੰਦੇ ਥੱਲੇ ਉਤਰਿਆ। ਮੁੱਲਾ ਮੁਨਾਰੇ ਕਿਆ ਚੜ੍ਹੇ ਸਾਇੰਸ ਦਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ, ਜਿਹੜਾ ਉੱਚੀ ਬੋਲ ਰਿਹਾ ਕਹਿੰਦੇ ਥੱਲੇ ਉਤਰ, ਤੇ ਜਿਹੜਾ ਘਰ ਬੈਠਾ ਕਹਿੰਦੇ ਉੱਚੀ ਬੋਲ ਹੋਏ, ਕਿਉਂਕਿ ਤੇਰਾ ਉੱਚੀ ਬੋਲਿਆ ਰੱਬ ਦੇ ਦਰ ਤੇ ਸੁਣਿਆ ਜਾਏ। ਕੀ ਇਹ ਆਪਾ ਵਿਰੋਧੀ ਸ਼ਲੋਕ ਨਹੀਂ? ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੈ ਕਬੂ ਕੇ ਸੁਣੈ ਪੁਕਾਰ, ਤੂੰ ਕੂਕ ਪਤਾ ਨਹੀਂ ਰਾਤ ਦਿਨ ਕਿਹੜੀ ਕੂਕ ਤੇਰੀ ਮਾਲਕ ਦੇ ਦਰ ਤੇ ਸੁਣੀ ਜਾਏ। ਪਿਆਰਿਓ ਜਦੋਂ ਪਖੰਡ ਅਡੰਬਰ ਬਣ ਜਾਏ ਉਦੋਂ ਮੁੱਲਾ ਨੂੰ ਵੀ ਕਿਹਾ ਚੁੱਪ ਕਰ, ਤੇ ਜਦੋਂ ਕਿਸੇ ਨੂੰ ਚੱਲਣ ਦੀ ਗੱਲ ਕੀ ਕਹਿਣ ਲੱਗੇ ਨੀਅਤ ਰਾਸ ਕਰ, ਉੱਚੀ ਪੁਕਾਰ ਰੱਬ ਦੇ ਦਰ ਤੇ ਤੇਰੀ ਸੁਣੀ ਜਾਏ।
ਮੈਂ ਬੇਨਤੀ ਕਰਾਂਗਾ, ਪਖੰਡ ਹੈ ਕਿ ਕਿਸੇ ਚੀਜ਼ ਦੀ ਅਸਲੀਅਤ ਅੰਦਰੋਂ ਭੁੱਲ ਜਾਣੀ, ਸਿਰਫ ਕੇਵਲ ਵਿਖਾਵਾ ਬਣ ਕੇ ਰਹਿ ਜਾਣ, ਸਿਰਫ ਬਾਹਰਮੁਖੀ ਅਡੰਬਰ ਬਣ ਕੇ ਰਹਿ ਜਾਣ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਚ ਕਿਹਾ ਕਿ ਪਾਖੰਡ ਦੇ ਨਾਲ ਪਰਮਾਤਮਾ ਕਦੀ ਭਿੱਜਦਾ ਨਹੀਂ, ਭੇਖ ਦੇ ਨਾਲ ਪਰਮਾਤਮਾ ਖੁਸ਼ ਨਹੀਂ ਹੋਣਾ। ਗੁਰੂ ਗ੍ਰੰਥ ਸਾਹਿਬ ਚ ਇਹ ਸ਼ਬਦ ਵੀ ਨੇ ਕਿ ਬਹੁ ਭੇਖ ਕਰ ਪਰਮਾਈਐ ਮਨ ਹਿਰਦਾ ਕਪਟ ਕਮਾਏ। ਬਾਹਰੋਂ ਭੇਖ ਕਰਦਾ ਪਰ ਪਿਆਰੇ

0: ਸਾਡੀ ਜ਼ਿੰਦਗੀ ਆਪਣੇ ਨਾਮ ਤੇ ਪੋਸਟਰ ਲਾ ਲਾ ਕੇ ਪੁੱਛੋ ਕੁਝ ਨਾ। ਪਰ ਜਦੋਂ ਮੌਤ ਹੋਈ ਸਭ ਤੋਂ ਪਹਿਲਾਂ ਪਰਿਵਾਰ ਨੇ ਕਿਹਾ ਬਾਪ ਸਾਡਾ ਹੈ, ਭਾਵੇਂ ਸਾਰੀ ਜ਼ਿੰਦਗੀ ਲੋਕ ਇਹਦਾ ਨਾਮ ਜਪਦੇ ਰਹੇ ਪਰ ਅਸਲੀਅਤ ਹੈ ਜੇ ਅੱਜ ਇਹ ਵੀ ਮਰ ਗਿਆ, ਰਾਮ ਕਾ ਨਾਮ ਹੀ ਸਤਿ ਹੈ। ਕਮਾਲ ਦੀ ਗੱਲ, ਉਸ ਬੰਦੇ ਦੀ ਬੌਡੀ ਚੁੱਕ ਕੇ ਕਿਹਾ ਜਾਂਦਾ। ਇਹ ਬੜੀ ਗਹਿਰੀ ਬਾਤ ਹੈ ਉਹਨਾਂ ਲੋਕਾਂ ਦੀ ਕਿ ਅਸਲ ਚ ਪਰਮਾਤਮਾ ਦਾ ਨਾਮ ਸਤਿ ਹੈ। ਅਸੀਂ ਜਦੋਂ ਮੌਤ ਹੁੰਦੀ ਹੈ ਕੋਈ ਰੋਂਦਾ, ਆਪਾਂ ਕਹਿੰਦਾ ਨਾਮ ਨਾ ਲਵੋ, ਇੱਕੋ ਕੰਮ ਕਰੋ, ਸਤਨਾਮ ਵਾਹਿਗੁਰੂ ਬੋਲੋ। ਇਹੀ ਕਹਿੰਦੇ ਨਾ, ਇਹਦਾ ਮਤਲਬ ਵਾਹਿਗੁਰੂ ਹੀ ਸਤਿ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ।

ਜੀਵ ਜਿਸ ਨਾਲ ਆਪਾਂ ਬੋਲ ਰਹੇ ਹਾਂ, ਇਹ ਸਾਧ ਸੰਗਤ ਸਾਡੇ ਗਿਆਨ ਇੰਦਰੀਆਂ ਵਿੱਚੋਂ ਦੋ ਕੰਮ ਕਰਦੀ ਹੈ। ਇੱਕ ਜੀਵ ਨਾਲ ਆਪਾਂ ਬੋਲਦੇ ਹਾਂ, ਸੰਸਾਰ ਨਾਲ ਰਾਬਤਾ ਕਾਇਮ ਹੁੰਦਾ, ਮਨੁੱਖ ਆਪਣੀ ਗੱਲ ਸਮਝਾਉਂਦਾ, ਔਰ ਦੂਸਰਾ ਜੀਵ ਜਿਹੜੀ ਹੈ ਉਹ ਗਿਆਨ ਇੰਦਰ ਹੈ। ਕੋਈ ਵੀ ਭੋਜਨ ਤੁਸੀਂ ਛਕਦੇ ਹੋ, ਜੀਵ ਦੱਸਦੀ ਹੈ ਕਿ ਮਿਰਚ ਜ਼ਿਆਦਾ ਹੈ, ਨਮਕ ਘੱਟ ਹੈ, ਇਹ ਚੀਜ਼ ਖੱਟੀ ਹੈ, ਮਿੱਠੀ ਹੈ, ਘੱਟ ਹੈ, ਵੱਧ ਹੈ, ਸਲੂਣਾ ਹੈ, ਲੂਣ ਵਾਲਾ ਹੈ। ਸੋ ਸਵਾਦ ਜਿਹੜਾ ਇੱਕ ਗਿਆਨ ਇੰਦਰਾ ਹੋਣ ਕਰਕੇ ਜੀਵ ਤੁਹਾਨੂੰ ਦੱਸਦੀ ਹੈ ਕਿ ਕਿਹੜੀ ਚੀਜ਼ ਵਿੱਚ ਮਿੱਠਾ ਘੱਟ ਹੈ, ਕਿਹਦੇ ਵਿੱਚ ਨਮਕ ਜ਼ਿਆਦਾ ਹੈ। ਔਰ ਕਮਾਲ ਦੀ ਗੱਲ ਹੈ, ਜੀਵ ਹੀ ਇੱਕ ਸਰੀਰ ਦੇ ਇਹਨਾਂ ਇੰਦਰੀਆਂ ਵਿੱਚੋਂ ਇਸ ਤਰ੍ਹਾਂ ਦਾ ਇੰਦਰ ਹੈ ਜਿਹਨੂੰ ਕਦੇ ਕੋਈ ਬੰਦਾ ਸੁੱਚਾ ਨਹੀਂ ਕਰ ਸਕਦਾ। ਹੱਥ ਤੁਸੀਂ ਬਾਹਰ ਧੋ ਲਓਗੇ, ਹੱਥ ਸੁੱਚੇ ਹੋ ਜਾਂਦੇ ਨੇ। ਕਿਸੇ ਨੇ ਪ੍ਰਸ਼ਾਦਾ ਵਰਤਾਉਣਾ ਹੋਵੇ, ਆਪਾਂ ਕਹਿੰਦੇ ਜੀ ਹੱਥ ਧੋ ਕੇ ਪ੍ਰਸ਼ਾਦਾ ਵਰਤਾਓ, ਹੱਥ ਧੋ ਕੇ ਪ੍ਰਸ਼ਾਦ ਵਰਤਾਓ। ਉਹ ਹੱਥ ਪਾਣੀ ਸਾਬਣ ਨਾਲ ਧੋਂਦਾ, ਔਰ ਫਿਰ ਪਾਣੀ ਨਾਲ ਹੱਥ ਧੋ ਕੇ ਪ੍ਰਸ਼ਾਦਾ ਵਰਤਾਉਂਦਾ, ਇੱਕ ਨੂੰ, ਦੋ ਨੂੰ, ਚੌ ਨੂੰ, ਦਸਾਂ ਨੂੰ, ਵਾਰ ਵਾਰ ਪ੍ਰਸ਼ਾਦੇ ਪ੍ਰਸ਼ਾਦ ਨੂੰ ਹੱਥ ਲਾਉਂਦਾ। ਕਦੇ ਕੋਈ ਬੰਦਾ ਨਹੀਂ ਕਹਿੰਦਾ ਵੀ ਤੇਰੇ ਹੱਥ ਜੂਠੇ ਹੋ ਗਏ, ਕਿਉਂਕਿ ਉਹ ਹੱਥ ਸੁੱਚੇ ਕਰਕੇ ਆਇਆ। ਸਤਿਗੁਰ ਦੀ ਗੋਦ ਵਿੱਚ ਬਹਿਣਾ ਹੈ ਤਾਂ ਕਹਿੰਦਾ ਬਾਹਰੋਂ ਪੈਰ ਸੁੱਚੇ ਕਰਕੇ ਆਓ, ਉਹਨੇ ਪਾਣੀ ਨਾਲ ਪੈਰ ਧੋਤੇ ਨੇ, ਪੈਰ ਸੁੱਚੇ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਬਹਿ ਕੇ ਪਾਠ ਪੜ੍ਹਨਾ, ਕਹਿੰਦਾ ਜੀ ਇਸ਼ਨਾਨ ਕਰਕੇ ਬੈਠੋ, ਚੰਗੀ ਗੱਲ ਹੈ, ਉਹ ਇਸ਼ਨਾਨ ਕੀਤਾ ਸਰੀਰ ਸੁੱਚਾ ਹੋ ਸਕਦਾ। ਪਰ ਸਾਧ ਸੰਗਤ ਜੀਵ ਕਿਸ ਤਰ੍ਹਾਂ ਦਾ ਇੰਦਰ ਹੈ, ਕੋਈ ਬੰਦਾ ਕਹੇ ਜੀ ਮੈਂ ਪਾਣੀ ਦੇ ਕੁਰਲੇ ਕਰਕੇ ਆਇਆ, ਮੈਂ ਬਾਹਰੋਂ ਚੰਗੀ ਤਰ੍ਹਾਂ ਬਰੱਸ਼ ਕਰਕੇ ਆਇਆ, ਹੁਣ ਮੇਰੀ ਜੀਭ ਸੁੱਚੀ ਹੈ, ਜਿਹੜੀ ਚੀਜ਼ ਨਾਲ ਜੀਭ ਲਾਉਂਗੇ ਉਹ ਚੀਜ਼ ਜੂਠੀ ਹੋ ਜਾਏਗੀ। ਹੱਥ ਪ੍ਰਸ਼ਾਦ ਨਾਲ ਲਾਇਆ, ਪ੍ਰਸ਼ਾਦ ਜੂਠਾ ਨਹੀਂ ਹੋਇਆ। ਹੱਥ ਪ੍ਰਸ਼ਾਦਿਆਂ ਨੂੰ ਲਾਇਆ, ਪ੍ਰਸ਼ਾਦੇ ਜੂਠੇ ਨਹੀਂ ਹੋਏ, ਕਿਉਂਕਿ ਉਹਨੇ ਹੱਥ ਧੋਤੇ ਹੋਏ ਨੇ ਵਰਤਾਉਣ ਵਾਲੇ। ਕਦੇ ਜੀਵ ਕੋਈ ਕਹਿ ਸਕਦਾ ਮੈਂ ਤੇ ਪਾਣੀ ਦੇ ਕੁਰਲੇ ਕੀਤੇ ਹੋਏ ਨੇ, ਜੀਵ ਮੈਂ ਲਾ ਦਾਂਗਾ ਕਿਸੇ ਚੀਜ਼ ਨੂੰ ਤੇ ਉਹ ਤੇ ਸੁੱਚੀ ਹੈ ਜੀ? ਨਹੀਂ, ਜੀਵ ਜੂਠੀ ਹੈ। ਜਿਹੜੀ ਚੀਜ਼ ਨੂੰ, ਭੋਜਨ ਨੂੰ ਜੀਵ ਲਾ ਦੋਗੇ ਸਾਧ ਸੰਗਤ, ਉਹ ਭੋਜਨ ਜੂਠਾ ਹੋ ਜਾਂਦਾ। ਇਹਦਾ ਮਤਲਬ ਜੀਵ ਕਿਸ ਤਰ੍ਹਾਂ ਦਾ ਇੰਦਰ ਹੈ, ਜਿਹੜਾ ਗਿਆਨ ਇੰਦਰਾ ਵੀ ਹੈ ਔਰ ਬੋਲਣ ਵਾਸਤੇ ਵੀ ਇਹ ਜੀਵ ਸੰਸਾਰ ਨਾਲ ਰਾਬਤਾ ਕਾਇਮ ਕਰਦੀ, ਪਰ ਜੀਵ ਕਦੇ ਸੁੱਚੀ ਨਹੀਂ ਹੋ ਸਕਦੀ। ਕੋਈ ਬੰਦਾ ਨਹੀਂ ਕਹਿ ਸਕਦਾ ਜੀਵ ਮੈਂ ਸੁੱਚੀ ਕਰ ਲਈ, ਕੁੱਲ ਕਰ ਬਰੱਸ਼ ਕੀਤਾ ਜੀਵ ਸੁੱਚੀ ਹੋ ਗਈ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਇੱਕ ਤਰੀਕਾ ਹੈ ਭਾਈ, ਤੇਰੀ ਜੀਭ ਵੀ ਸੁੱਚੀ ਹੋ ਸਕਦੀ ਹੈ, ਜਿਹੜਾ ਇੰਦਰਾ ਸਭ ਤੋਂ ਜ਼ਿਆਦਾ ਝੂਠਾ ਹੈ, ਤੇਰੀ ਜੀਭ ਵੀ ਸੁੱਚੀ ਹੋ ਜਾਏਗੀ। ਕਾਹਦੇ ਨਾਲ? ਨਾਮ ਜਪਤ ਗੋਬਿੰਦ ਕਾ ਸੁੱਚੀ ਪਈ ਰਸਨਾ, ਤੇਰੀ ਰਸਨਾ ਸੁੱਚੀ ਹੋ ਸਕਦੀ ਹੈ। ਸੁੱਚੀ ਪਈ ਰਸਨਾ ਕਾਹਦੇ ਨਾਲ? ਨਾਮ ਜਪਤ ਗੋਬਿੰਦ ਕਾ। ਇਸੇ ਲਈ ਕਹੀਦਾ ਭਾਈ ਮੁੱਖ ਪਵਿੱਤਰ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ, ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਪਲਾ। ਤਾਈਓ ਸਿੱਖ ਨੂੰ ਸਾਧ ਸੰਗਤ ਦਸਮ ਪਾਤਸ਼ਾਹ ਦਾ ਇੱਕ ਤਾਂ ਇਹ ਹੁਕਮ ਹੈ ਵੀ ਅੱਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਮੁਲਾਵੇ, ਔਰ ਦੂਜਾ ਵਾਹਿਗੁਰੂ ਬੋਲਣ ਨਾਲ ਜੀਭਾ ਸੁੱਚੀ ਹੁੰਦੀ, ਹੋਰ ਕਿਸੇ ਚੀਜ਼ ਨਾਲ ਸੁੱਚੀ ਨਹੀਂ ਹੋਏ। ਕਿਸੇ ਸ਼ਾਹੂਕਾਰ ਨੇ ਚੰਦਨ ਦੀ ਲੱਕੜ ਖਰੀਦ ਕੇ ਰੱਖ ਲਈ, ਪਤਾ ਕਿਉਂ? ਉਹਨੂੰ ਪਤਾ ਲੱਗਾ ਵੀ ਮੇਰੇ ਰਾਜ ਦਾ ਜਿਹੜਾ ਰਾਜਾ ਹੈ ਉਹ ਬਿਮਾਰ ਪੈ ਗਿਆ, ਬੈਦਾਂ ਤੋਂ ਠੀਕ ਨਹੀਂ ਹੋ ਰਿਹਾ, ਦਵਾਈ ਨਹੀਂ ਲੱਗ ਰਹੀ। ਖਬਰ ਫੈਲ ਗਈ ਵੀ ਰਾਜਾ ਬਿਮਾਰ ਹੈ, ਦਵਾਈ ਕੰਮ ਨਹੀਂ ਕਰ ਰਹੀ, ਵੈਦ ਜਵਾਬ ਦੇ ਰਹੇ ਨੇ। ਤੇ ਸ਼ਾਹੂਕਾਰ ਦੇ ਮਨ ਚ ਪਤਾ ਕੀ ਆਇਆ? ਰਾਜੇ ਨੇ ਮਰ ਜਾਣਾ, ਰਾਜੇ ਦੇ ਸੰਸਕਾਰ ਲਈ ਚੰਦਨ ਚਾਹੀਦਾ, ਪਹਿਲਾਂ ਹੀ ਖਰੀਦ ਕੇ ਰੱਖ ਲਓ, ਮੇਰੇ ਕੋਲੋਂ ਖਰੀਦਣਗੇ ਮਹਿੰਗਾ ਵਿਕੇਗਾ। ਚੰਦਨ ਪਹਿਲਾਂ ਹੀ ਖਰੀਦ ਲੈਨੇ, ਜਦੋਂ ਮੇਰੇ ਕੋਲੋਂ ਖਰੀਦਣਗੇ ਮੇਰਾ ਮਹਿੰਗਾ ਵਿਕੇਗਾ, ਕਿਉਂਕਿ ਲੋੜ ਹੈ, ਰਾਜੇ ਦੀ ਪੂਰੀ ਚਿਖਾ ਚੰਦਨ ਦੀ ਬਣਨੀ। ਉਹਨੇ ਚੰਦਨ ਲੱਖਾਂ ਦਾ ਖਰੀਦ ਕੇ ਰੱਖ ਲਿਆ, ਇੰਤਜ਼ਾਰ ਕਰਦਾ ਰਾਜਾ ਕਦੋਂ ਮਰੇ, ਮੇਰੇ ਪੈਸੇ ਦੁੱਗਣੇ ਹੋਣ। ਪਰ ਸਾਧ ਸੰਗਤ ਕੰਮ ਉਲਟ ਹੋ ਗਿਆ, ਰੱਬ ਦੀ ਕੁਦਰਤ, ਰਾਜੇ ਨੂੰ ਦਵਾਈ ਲੱਗ ਗਈ, ਉਹ ਠੀਕ ਹੋਣ ਲੱਗ ਪਿਆ। ਕਿਸੇ ਬਾਰੇ ਬੁਰਾ ਸੋਚੋਗੇ ਉਹਦਾ ਭਲਾ ਹੋਣ ਲੱਗ ਪੈਣਾ, ਤੁਹਾਨੂੰ ਰਿਵਰਸ ਦੁੱਗਣਾ ਮਿਲਣ ਲੱਗ ਪੈਣਾ। ਤਾਈਓਂ ਮਹਾਰਾਜ ਨੇ ਕਿਹਾ ਚੰਗੇ ਦਾ ਬੁਰਾ ਸੋਚਣਾ ਤਾਂ ਬਹੁਤ ਮਾੜੀ ਗੱਲ ਹੈ, ਉਹ ਸਿੱਖਾ ਤੈਨੂੰ ਤਾਂ ਹੁਕਮ ਹੈ ਬੁਰੇ ਦਾ ਵੀ ਭਲਾ ਕਰਨਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਉਹ ਸ਼ਾਹੂਕਾਰ ਨੇ ਚੰਦਨ ਖਰੀਦ ਕੇ ਰੱਖ ਲਿਆ, ਰਾਜੇ ਨੂੰ ਦਵਾਈ ਲੱਗ ਗਈ, ਉਹ ਤੰਦਰੁਸਤ ਹੋਣ ਲੱਗ ਪਿਆ। ਉੱਧਰ ਰਾਜਾ ਤੰਦਰੁਸਤ ਹੋ ਰਿਹਾ, ਇੱਧਰ ਸ਼ਾਹੂਕਾਰ
ਬਿਮਾਰ ਹੋਣ ਲੱਗ ਪਿਆ। ਕਿਉਂ? ਚਿੰਤਾ ਜੂ ਵੱਧ ਗਈ, ਮੇਰਾ ਤਾਂ ਲੱਖਾਂ ਡੁੱਬ ਗਿਆ, ਇੰਨਾ ਚੰਦਨ ਕਿਹਨੇ ਖਰੀਦਣੇ। ਕਿਸੇ ਦਾ ਕੋਈ ਬਜ਼ੁਰਗ ਅਮੀਰ ਬੰਦੇ ਦਾ ਮਰੇ, ਉਹ ਵੀ ਕਿਲੋ ਅੱਧ ਕਿਲੋ ਖਰੀਦ ਕੇ ਲੈ ਕੇ ਜਾਂਦਾ, ਇੰਨਾ ਚੰਦਨ ਕਿਹਨੇ ਖਰੀਦਣੇ, ਪੈਸੇ ਡੁੱਬ ਗਏ ਨੇ। ਉਹ ਬਿਮਾਰੀ ਵਿੱਚ ਚਲਾ ਗਿਆ, ਸੋਚ ਸੋਚ ਕੇ ਚਿੰਤਾ ਵਿੱਚ ਬਿਮਾਰ ਹੋਣ ਲੱਗ ਪਿਆ। ਕਈ ਮਹੀਨਿਆਂ ਬਾਅਦ ਰਾਜਾ ਤੰਦਰੁਸਤ ਹੋ ਕੇ ਕਹਿੰਦਾ, ਅੱਜ ਮੈਂ ਪਰਜਾ ਚ ਗੇੜਾ ਮਾਰਨਾ, ਅੱਜ ਮੈਂ ਠੀਕ ਹਾਂ। ਮੰਤਰੀ ਨਾਲ ਨੇ, ਲੋਹ ਲਸ਼ਕਰ ਨਾਲ ਹੈ। ਜਦੋਂ ਉਸ ਸਾਰੇ ਸ਼ਹਿਰ ਵਿੱਚ ਉਹਨੇ ਗੇੜਾ ਮਾਰਿਆ, ਜਿਹੜੇ ਚੌਂਕ ਵਿੱਚ ਸ਼ਾਹੂਕਾਰ ਦਾ ਹੱਟ ਚੱਲਦਾ ਹੈ ਨਾ, ਸ਼ਾਹੂਕਾਰ ਹੈ ਉਹ, ਸ਼ਾਹੂਕਾਰ ਨਾ ਜਿਹੜੇ ਚੌਂਕ ਵਿੱਚ ਵੱਡੀ ਬਿਲਡਿੰਗ ਹੈ, ਥੱਲੇ ਹੱਟ ਚੱਲਦਾ, ਸ਼ਾਹੂਕਾਰਾ ਚੱਲਦਾ, ਰਾਜਾ ਉੱਥੇ ਆ ਕੇ ਚੌਂਕ 'ਚ ਖੜ ਗਿਆ। ਉਹਨੇ ਚਾਰ ਚੁਫੇਰਾ ਵੇਖਿਆ, ਕਹਿੰਦਾ ਬਹੁਤ ਮਹੀਨਿਆਂ ਬਾਅਦ ਮੈਂ ਆਪਣੀ ਪਰਜਾ 'ਚ ਆਇਆ। ਮੰਤਰੀ ਨੂੰ ਪੁੱਛਦਾ, ਬਿਲਡਿੰਗ ਕਿਹਦੀ ਹੈ? ਕਹਿੰਦਾ ਜੀ ਹੁਣੇ ਪਤਾ ਕਰਵਾ ਲੈਂਦੇ ਹਾਂ। ਕਹਿੰਦਾ ਬਿਲਡਿੰਗ ਬਹੁਤ ਪੁਰਾਣੀ ਹੈ ਤੇ ਮੈਨੂੰ ਇਹ ਚੌਂਕ ਵਿੱਚ ਚੰਗੀ ਨਹੀਂ ਲੱਗ ਰਹੀ, ਇਹਨੂੰ ਢਾਣ ਦਾ ਹੁਕਮ ਦਿਓ, ਜਿਹਦੀ ਜਗ੍ਹਾ ਉਹਨੂੰ ਪੈਸੇ ਤਾਰ ਦਿਓ, ਜਗ੍ਹਾ ਖਾਲੀ ਕਰਾ ਕੇ ਬਿਲਡਿੰਗ ਢਾ ਦਿਓ, ਇੱਥੇ ਪਾਰਕ ਬਣਾਓ, ਇਹ ਚੌਂਕ ਵਿੱਚ ਵਧੀਆ ਪਾਰਕ ਹੋਣੀ ਚਾਹੀਦੀ। ਮੰਤਰੀ ਨੇ ਕਿਹਾ ਜੀ ਜੋ ਹੁਕਮ। ਰਾਜਾ ਚਲਾ ਗਿਆ। ਅਗਲੇ ਦਿਨ ਨੋਟਿਸ ਆ ਗਿਆ ਸ਼ਾਹੂਕਾਰ ਨੂੰ, ਬਿਲਡਿੰਗ ਖਾਲੀ ਕਰ ਦਿਓ, ਪੈਸੇ ਖਜ਼ਾਨੇ ਵਿੱਚੋਂ ਚੁੱਕ ਲਓ ਤੇ ਇੱਥੇ ਢਾ ਕੇ ਪਾਰਕ ਬਣਨੀ। ਸ਼ਾਹੂਕਾਰ ਹੋਰ ਬਿਮਾਰ ਪੈ ਗਿਆ ਵੀ, ਤੇ ਕੰਮ ਹੀ ਵਿਗੜ ਗਿਆ, ਮੇਰਾ ਕਾਰੋਬਾਰ ਹੀ ਉੱਜੜ ਗਿਆ, ਇੱਥੋਂ ਮੈਂ ਜਗ੍ਹਾ ਹੋਰ ਕਿੱਥੇ ਲਵਾਂਗਾ, ਇੱਥੇ ਪੁਰਾਣਾ ਕਾਰੋਬਾਰ ਹੈ, ਚੌਂਕ ਵਿੱਚ ਹੈ, ਅੱਡਾ ਬਣਿਆ ਹੋਇਆ। ਚਿੰਤਾ ਵਿੱਚ ਡੁੱਬ ਗਿਆ। ਉਹਨੇ ਜਾ ਕੇ ਮੰਤਰੀ ਨੂੰ ਹੱਥ ਪੈਰ ਜੋੜੇ, ਮੰਤਰੀ ਤੋਂ ਮਾਫ਼ੀ ਮੰਗਦਾ, ਕਿਰਪਾ ਕਰੋ ਜੀ ਮੇਰਾ ਅੱਡਾ ਵਸਦਾ ਰਹਿ ਜਾਏ, ਮੈਂ ਉੱਜੜ ਜਾਵਾਂਗਾ, ਮੇਰੇ ਬੱਚੇ ਕੀ ਕਰਨਗੇ। ਮੰਤਰੀ ਨੇ ਕਿਹਾ, ਸੱਜਣਾ ਗੱਲ ਇਹ ਹੈ, ਤੇਰੀ ਬਿਲਡਿੰਗ ਪਿਛਲੇ 40 ਸਾਲ ਤੋਂ ਤਾਂ ਮੈਂ ਵੇਖ ਰਿਹਾ, ਤੇਰੀ ਬਿਲਡਿੰਗ ਪਿਛਲੇ 40 ਸਾਲਾਂ ਤੋਂ ਮੈਂ ਵੇਖ ਰਿਹਾ, ਇਹ ਤੋਂ ਵੀ ਪਹਿਲਾਂ ਦੀ ਬਣੀ ਹੋਏਗੀ। ਅੱਜ ਤੱਕ ਰਾਜਾ ਉੱਥੋਂ 20 ਵਾਰ ਲੰਘਿਆ, ਕਦੇ ਰਾਜੇ ਨੇ ਬਿਲਡਿੰਗ ਢਾਣ ਦਾ ਹੁਕਮ ਨਹੀਂ ਦਿੱਤਾ, ਅਚਾਨਕ ਤੇਰੀ ਬਿਲਡਿੰਗ ਢਾਣ ਦਾ ਹੁਕਮ ਹੋਇਆ, ਤੂੰ ਸੱਚੋ ਸੱਚ ਦੱਸ। ਮੰਤਰੀ ਬੜਾ ਸੂਝਵਾਨ ਧਾਰਮਿਕ ਸੀ, ਉਹਨੇ ਕਿਹਾ, ਸੱਚੋ ਸੱਚ ਦੱਸ, ਤੂੰ ਕਿਸੇ ਦਾ ਬੁਰਾ ਤੇ ਨਹੀਂ ਚਿਤਵਦਾ? ਤੇਰਾ ਬੁਰਾ ਤਾਂ ਹੋਣ ਲੱਗਾ, ਤੂੰ ਚਿੱਤ ਵਿੱਚ ਕਿਸੇ ਦਾ ਬੁਰਾ ਤੇ ਨਹੀਂ ਚਿਤਵਦਾ? ਉਹਨੇ ਕਿਹਾ, ਜੀ ਕਿਸੇ ਦਾ ਕੀ ਚਿਤਵਣਾ, ਮੈਂ ਤਾਂ ਰਾਜੇ ਦਾ ਚਿਤਵ ਰਿਹਾ, ਮੈਂ ਤੇ ਚੰਦਨ ਖਰੀਦ ਕੇ ਰੱਖਿਆ ਲੱਖਾਂ ਰੁਪਏ, ਰਾਜਾ ਮਰੇ ਮੇਰਾ ਚੰਦਨ ਦੁੱਗਣਾ ਹੋ ਕੇ ਵਿਕੇਗਾ, ਮੈਨੂੰ ਪੈਸੇ ਵਧਣਗੇ, ਰਾਜਾ ਤੰਦਰੁਸਤ ਹੋ ਗਿਆ, ਮੈਂ ਬਿਮਾਰ ਵੀ ਹੋ ਗਿਆ ਤੇ ਮੇਰਾ ਕਾਰੋਬਾਰ ਵੀ ਉੱਜੜ ਚੱਲਿਆ। ਮੰਤਰੀ ਨੇ ਕਿਹਾ, ਅੱਛਾ ਫਿਰ ਤੂੰ ਭਲਾ ਸੋਚਣਾ ਸ਼ੁਰੂ ਕਰ ਹੁਣ, ਕਿਉਂਕਿ ਉਹ ਮੰਤਰੀ ਧਾਰਮਿਕ ਸੀ, ਹੁਣ ਤੂੰ ਭਲਾ ਸੋਚਣਾ ਸ਼ੁਰੂ ਕਰ, ਰੋਜ਼ ਰਾਜੇ ਦਾ ਭਲਾ ਮੰਗ। ਸ਼ਾਹੂਕਾਰ ਇੱਕ ਨੋਟਿਸ ਲੱਗਾ ਹੋਇਆ, ਰੋਜ਼ ਪੜ੍ਹਦਾ ਡਰਦਾ, ਪਰ ਰੋਜ਼ ਰੱਬ ਕੋਲੋਂ ਭਲਾ ਮੰਗਦਾ, ਰੱਬ ਜੀ ਰਾਜੇ ਦਾ ਭਲਾ ਕਰੋ, ਮੈਂ ਮਾੜਾ ਸੋਚਿਆ ਮੈਨੂੰ ਮਾਫ਼ ਕਰੋ, ਰਾਜੇ ਦਾ ਭਲਾ ਕਰੋ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ, ਸਭ ਕੁਛ ਪਾਏ। ਮਹੀਨਾ ਡੇਢ ਲੰਘ ਗਿਆ, ਰਾਜਾ ਫਿਰ ਉਧਰੋਂ ਲੰਘਿਆ, ਉਹਨੇ ਚੌਂਕ 'ਚ ਬਿਲਡਿੰਗ ਵੇਖੀ, ਗੁੱਸੇ 'ਚ ਬੋਲਿਆ, ਮੰਤਰੀ ਨੂੰ ਬੁਲਾਓ, ਇਹ ਬਿਲਡਿੰਗ ਢਾਈ ਕਿਉਂ ਨਹੀਂ ਅਜੇ ਤੱਕ, ਇੱਥੇ ਪਾਰਕ ਬਣਨੀ ਚਾਹੀਦੀ ਸੀ। ਹੁਣ ਕਿ ਬਾਦਸ਼ਾਹ ਸਲਾਮਤ ਗੁਸਤਾਖੀ ਮਾਫ਼, ਨੋਟਿਸ ਭੇਜ ਦਿੱਤਾ, ਅਜੇ ਪੈਸੇ ਚੁੱਕੇ ਨਹੀਂ ਗਏ, ਬਸ ਛੇਤੀ ਇਹ ਬਿਲਡਿੰਗ ਢਾ ਦਾਂਗੇ, ਪਰ ਇੱਕ ਵਾਰ ਆਪਣੇ ਫੈਸਲੇ 'ਤੇ ਜੇ ਤੁਸੀਂ ਗੌਰ ਕਰ ਲਓ, ਮੇਰਾ ਮਨ ਕਹਿੰਦਾ ਪੁਰਾਣੀਆਂ ਬਿਲਡਿੰਗਾਂ ਸ਼ਹਿਰ ਦਾ ਸ਼ਿੰਗਾਰ ਹੁੰਦੀਆਂ ਨੇ, ਸਾਂਭ ਕੇ ਰੱਖਣੀਆਂ ਚਾਹੀਦੀਆਂ ਨੇ, ਬਾਕੀ ਜਿਵੇਂ ਤੁਹਾਡਾ ਹੁਕਮ, ਹੁਕਮ ਦੀ ਤਾਮੀਰ ਹੋਏਗੀ। ਇੱਕਦਮ ਰਾਜੇ ਦੀ ਸੁਰਤ ਘੁੰਮ ਗਈ, ਉਹਨੇ ਕਿਹਾ, ਗੱਲ ਤੂੰ ਸਹੀ ਕਹੀ ਹੈ, ਪੁਰਾਤਨ ਬਿਲਡਿੰਗਾਂ ਸ਼ਹਿਰ ਦਾ ਸ਼ਿੰਗਾਰ ਹੁੰਦੀਆਂ ਨੇ, ਸਾਂਭਣੀ ਚਾਹੀਦੀ ਹੈ, ਇੰਜ ਕਰੋ ਫਿਰ ਇਹਨੂੰ ਢਾਇਓ ਨਾ, ਬਿਲਡਿੰਗ ਨੂੰ ਜਿਹਦੀ ਵੀ ਹੈ, ਇੰਜ ਕਰੋ ਸਰਕਾਰੀ ਖਰਚੇ ਤੇ ਇਸ ਬਿਲਡਿੰਗ ਦੀ ਮੁਰੰਮਤ ਕਰਾ ਕੇ ਇਹਨੂੰ ਸੋਹਣਾ ਰੰਗ ਕਰਾ ਦਿਓ, ਇਹ ਦੂਰੋਂ ਸੋਹਣੀ ਲੱਗੇ, ਸ਼ਹਿਰ ਵੜਦਿਆਂ ਪੁਰਾਣੀ ਬਿਲਡਿੰਗ ਸ਼ਹਿਰ ਦਾ ਸ਼ਿੰਗਾਰ ਹੈ, ਇਹਨੂੰ ਸਰਕਾਰੀ ਖਰਚੇ ਤੇ ਰੰਗ ਕਰਾਓ। ਹੁਣ ਸਰਕਾਰੀ ਖਰਚੇ ਤੇ ਮੁਰੰਮਤ ਹੋਈ, ਸਰਕਾਰੀ ਖਰਚੇ ਤੇ ਰੰਗ ਹੋਇਆ, ਸ਼ਾਹੂਕਾਰ ਦਾ ਭਲਾ ਹੋ ਗਿਆ, ਕਾਹਦੇ ਨਾਲ, ਦੂਜੇ ਦਾ ਭਲਾ ਚਿਤਵਣ ਨਾਲ। ਇਹ ਗੱਲ ਪਾਤਸ਼ਾਹ ਨੇ ਬਾਣੀ ਵਿੱਚ ਸਮੁੱਚੀ ਮਨੁੱਖਤਾ ਨੂੰ ਕਹੀ ਹੈ, ਪਰ ਕਹ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਕਿਸੇ ਬਾਰੇ ਬੁਰਾ ਚਿਤਵੋਗੇ ਨਾ, ਉਹਦੇ ਚਿੱਤ 'ਚ ਆਟੋਮੈਟਿਕ ਖਿਆਲ ਆ ਜਾਣਾ, ਇਹ ਤੁਹਾਡਾ ਤਜਰਬਾ ਰਹਿਣਾ, ਤੁਹਾਨੂੰ ਬੰਦਾ ਬਾਹਰੋਂ ਬੁਲਾ ਕੇ ਵੀ ਲੰਘ ਜਾ ਪਿਆਰ ਨਾਲ, ਘਰ ਜਾਂਦਿਆਂ ਤੁਹਾਡੇ ਮਨ 'ਚ ਫੁਰਨ ਆਉਣਾ ਵੀ ਉਹਦੇ ਬੰਦੇ ਦੇ ਮਨ 'ਚ ਸੀ ਕੁਛ, ਬਾਹਰੋਂ ਤਾਂ ਬੁਲਾ ਕੇ ਗਿਆ, ਵਿੱਚ ਸੀ ਉਹਦੇ ਮਨ 'ਚ ਕੁਝ, ਮਨ ਦੇ ਖਿਆਲ ਇੱਕ ਦੂਜੇ ਤੱਕ ਸੁਰਤੀ ਚਲੀ ਜਾਂਦੀ, ਇਹਨੂੰ ਟੈਲੀਪੈਥੀ ਕਿਹਾ, ਇਹ ਵਿਗਿਆਨ ਦੀ ਪਕੜ ਵਿੱਚ ਹੈ। ਬੰਦੇ ਦੀ ਮੱਤ ਅਧੂਰੀ ਹੈ, ਪੂਰੀ ਨਹੀਂ ਹੋ ਸਕਦੀ, ਭਾਵੇਂ ਕੋਈ ਕਿੰਨਾ ਵੀ ਸਿਆਣਾ ਹੋਵੇ, ਗਿਆਨੀ ਹੋਵੇ, ਕੋਈ ਦਾਅਵਾ ਕਰੇ ਮੈਨੂੰ 30-40 ਸਾਲ ਹੋ ਗਿਆ ਕਥਾ ਕਰਦੇ, ਕਥਾ ਕਰਨ ਨਾਲ ਇਹ ਨਹੀਂ ਕਿ ਉਹ ਬਹੁਤ ਸਿਆਣਾ ਹੈ, ਨਹੀਂ, ਸਿਆਣਪ ਕਾਹਦੇ ਨਾਲ ਆਏਗੀ, ਗੁਰੂ ਦੀ ਮੱਤ ਨਾਲ, ਔਰ ਜੇ ਕੋਈ ਮੱਤ ਗ੍ਰਹਿਣ ਕਰੇ ਫਿਰ ਸਿਆਣਪ ਆਏਗੀ, ਅਦਰਵਾਈਜ਼
अपनी मत कदे भी फेल हो सकती है। वड्डे वड्डे सियाने बंदियां कोलों ओ गलतियां हो गई जिहड़ियां समाज बर्दाश्त करन दे योग नहीं सी। इत्थे ना उम्र का कोई तकाजा है, ना कोई ज्ञान का तकाजा है, ना कोई कहे मैनू इन्ने साल हो गए सेवा करदे आ। साध संगत जे गुरु दे मत जिहड़ी है वह साडी मत विच प्रवेश ना कीती, मन बंदे कोलों कुछ भी करवा सकता है। मन फुरने लैंदा तन उहदे उत्ते फुल चढ़ाउंदे, भाव जो मन कह रहा वह तन करन लग पैंदा। और मन ते तन दे कर्म दे विचकार एक चीज है जिन्हों मत कहिंदे ने। मत उस मन दे फुरने दा डिसीजन लैंदी है सही है कि गलत है। जे मनुख दी अपनी मत है वह कदे भी मन दे अखे लग के गलत फैसला ले ले। जे गुरु दी मत है मन विच फुरना आएगा, पर गुरु की मत अंदरों बोलेगी नहीं ओए तू गुरु का सिख है तू नहीं इदा कर सक। मन मैला फुरना लेगा, गुरु की मत तेरे विचों बोलेगी नहीं ओए तू अमृतधारी है तू ये कम नहीं कर सकता, नहीं भाई तू गुरु का सिख है तू ये कम नहीं करना। ये कौन समझाउंदा है? गुरु की मत। जितन बंदे की अपनी मत हो कदे भी मन दे आखे लग जाएगी मन का की है। इसलिए गुरमत सीखण वास्ते आए और नाल अरदास करनी महाराज सानू गुरमत बख्शिश करो। हे पातशाह अपनी मत सानू बख्शो, ये अरदास करनी प्यारे इन बिद मिलन न जाई। मैं किए कर्म अनेकां हार परयो स्वामी के द्वारे दीजे बुद्ध विवेक। हे सतगुरु मैनू विवेक बुद्ध दियो तां जो मेरे फैसले सही होण। वड्डे वड्डे सियाने बंदियां कोलों फैसले गलत हो गए और साध संगत उन्हां बंदियां कोलों फैसले गलत हो गए जिन्हां बंदियां कल्ले आप नहीं डुबे सैकड़े हजारां लोगों नूं मगर डुबे। इस तरह का मैं किसी का नाम नहीं लवांगा, देखो सिर्फ अपने आप नूं समझाउण लई है। कदे किसी के औगण की खिली ना उड़ाओ। पता क्यों? पातशाह की बाणी ने कहा किसी की गिरावट ते कदे हासा ना करी, अजे तेरी जिंदगी की नाव बेड़ी समुंदर विच है, कल तेरे नाल की हो जाए कोई पता नहीं। एवें किसी का मजाक ना उड़ाई, इस गल का गर्व ना करी कि तू सच्चा है दूजा झूठा है। जे रब ने नजर फेर ली उहदे नालों वड्डी गलती ते तू हो सकती है। इसलिए महान हंकार नहीं कबीर गर्व ना कीजिए, रंक न हसीए कोए अजू सो नाओ समुंदर में, क्या जानो क्या होए अजे तेरी बेड़ी समुंदर विच है, कल तेरे नाल की हो जाए कोई पता नहीं। कहण तो भाव यह है इत्थे कोई दावा नहीं, मेरी उम्र वड्डी है मैनू ज्ञान बहुत है। बंदे मन दे मगर लग के तेरी मत कदे भी तेनू धोखा दे दे। गुरु कोल क्यों आउणा है? तिथे घड़िए सुरत मत मन बुद्ध। भाई गुरु कोल सुरत मत मन ते बुद्ध ये चीजां घड़ियां जांदियां ने, पर उहदे वास्ते जे कोई चीज कपड़ा सुहाना होवे चीज कढ़ाउणी होवे। अच्छा तुसीं सुनियार कोलों कोई गहना कढ़ाउणा है, सुनियार उहनूं घड़ के शिंगार दिंदा है। किसे बंदे कोल कोई कहे जी मेरे कोल सोने की गिन्नी पई है मैं गहना बनाउणा है, पर सुनियार नूं कहे सोना नहीं मैं तैनूं देना, वह कहेगा नहीं सोना मेरे हवाले करना पएगा, मेरे ते विश्वास करना पएगा। मैनूं सोने की वह गिन्नी दे दिओ जिहड़ी तुहाडे कोल इट है, पर दो चीजा एक ते मेरे हवाले करना पएगा सोना, और दूजा मेरे उत्ते विश्वास करना पएगा। जे बेविश्वासी रखी ना किते सुनियार सोना ही ना विचों मिलावट कर दे फिर नहीं गल बनेगी। जदों कुछ कढ़वाई दा गहना उत्ते विश्वास रखी दे उहनूं सोना हवाले करना पैंदा। इदां सिखा जे तू चाहुंदे मत घड़ी जाए फिर अपने आप नूं गुरु दे हवाले भी कर ते गुरु ते विश्वास भी रख। जदों गुरु दे हवाले करेगा फिर पातशाह तैनू ये आवाज देंगे मन बिच है सतगुर के पास ते सेवक के कार्य रास। जदों मन गुरु नू अर्पण करेगा गुरु मत ऐसी कर देगा। ये याद रखी पहली गल तो मन च मलीन फुरने नहीं आउणगे, जे कोई माड़ा फुरना आया भी मत गुरु दी होएगी और जदे तैनू कहेगी ये कम नहीं तू कर, तैनू गुरु की मत रोकेगी माड़े कर्म। पर वह मत वास्ते रोज अरदास कर गुरा एक देह बुझाई। हे सतगुरु मैनू एक अकल दियो मत दियो, बुझाई का अर्थ भी अकल। सभना जिया का एक दाता सो मैं
ਵਿਸਰ ਨਾ ਜਾਈ। ਅਗਲੀ ਗੱਲ ਪਾਤਸ਼ਾਹ ਨੇ ਇੱਕ ਸ਼ਬਦ ਵਿੱਚ ਕਹੀ, ਬੰਦੇ ਦੀ ਮੱਤ ਮਾਰੀ ਜਾਂਦੀ ਹੈ ਜਦੋਂ ਮਾਇਆ ਧਨ ਦੌਲਤ ਪਦਾਰਥ ਆ ਜਾਏ। ਇੱਕ ਨੁਕਤਾ ਹੁਣ ਧਿਆਨ ਨਾਲ ਸੁਣਿਓ, ਇਹਨੂੰ ਪਾਤਸ਼ਾਹ ਨੇ ਨਸ਼ੇ ਦਾ ਰੂਪ ਦਿੱਤਾ। ਕਿਸੇ ਕੋਲ ਜ਼ਬਾਨੀ ਹੋਵੇ ਚਾਰ ਦਿਨਾਂ ਦੀ, ਸਰੀਰ ਤੇ ਜੋਬਨ ਹੈ ਉਹਦਾ ਨਸ਼ਾ ਹੋ ਜਾਂਦਾ। ਚਾਰ ਪੈਸੇ ਆ ਗਏ ਨੇ, ਨਸ਼ਾ ਹੋ ਸਕਦਾ। ਰਾਜ ਸੱਤਾ ਮਿਲ ਗਈ ਹੈ, ਨਸ਼ਾ ਹੋ ਸਕਦਾ। ਸਾਧ ਸੰਗਤ ਤੁਸੀਂ ਵੇਖੋਗੇ ਜਿਹਨਾਂ ਬੰਦਿਆਂ ਦੇ ਹੱਥ ਐ ਜੁੜੇ ਰਹਿੰਦੇ ਨੇ, ਜਿੱਦਣ ਸੱਤਾ ਆ ਜਾਂਦੀ ਹੈ ਉਹ ਬੰਦੇ ਹੱਥ ਜੋੜਦੇ ਵਿਖਾਇਓ ਮੈਨੂੰ ਕਿਤੇ, ਤੁਹਾਨੂੰ ਚਾਰ ਉਂਗਲਾਂ ਮੋਹਰੇ ਕਰਕੇ ਹੱਥ ਮਿਲਾਉਣਗੇ, ਹੱਥ ਜੋੜਨਗੇ ਨਹੀਂ, ਹੱਥ ਵੀ ਇੰਨੀ ਆਕੜ ਨਾਲ ਮਿਲਾਉਣਗੇ। ਇਹ ਨਸ਼ਾ ਹੀ ਇਸ ਤਰ੍ਹਾਂ ਦਾ, ਜੋਬਨ ਧਨ ਪ੍ਰਭਤਾ ਕੇ ਮਦ ਮੈਂ ਐਨਸ ਰਹਿ ਦਿਵਾਨਾ। ਭਾਈ ਉਹ ਦਿਨ ਰਾਤ ਬੰਦਾ ਨਸ਼ੇ ਚਲਿਆ ਜਾਂਦਾ। ਇਸ ਲਈ ਪਾਤਸ਼ਾਹ ਕਹਿੰਦੇ, ਸਿੱਖਾ ਤੂੰ ਅਰਦਾਸ ਕਰੀ ਜਾਈ। ਮਹਾਰਾਜ ਕਿਹੜੀ? ਕਹਿੰਦੇ ਜੇ ਤੇਰੇ ਕੋਲ ਪੈਸਾ ਧਨ ਦੌਲਤ ਆ ਜਾਏ ਤਾਂ ਵੀ ਹੱਥ ਜੋੜ ਕੇ ਕਹੀ ਪਾਤਸ਼ਾਹ ਮਤਾ ਮੈਂ ਕਿਤੇ ਭੁੱਲ ਨਾ ਜਾਵਾਂ ਤੁਹਾਡਾ ਉਪਦੇਸ਼। ਮੋਤੀ ਤਾਂ ਮੰਦਰ ਉਸ ਰਹੇ ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ। ਤੇ ਅਰਦਾਸ ਕਰੀ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿਤਨ ਆਵੇ ਨਾਓ। ਹੇ ਵਾਹਿਗੁਰੂ, ਕਿਤੇ ਮੇਰੇ ਕੋਲ ਮੋਤੀ ਮੰਦਰ ਮਹਿਲ ਕਾਰਾਂ ਕੋਠੀਆਂ ਆ ਜਾਣ, ਪਰ ਇੱਕ ਕਿਰਪਾ ਕਰਿਓ ਮਤਾ ਮੈਂ ਕਿਤੇ ਭੁੱਲ ਨਾ ਜਾਵਾਂ ਤੁਹਾਨੂੰ। ਦੋ ਚੀਜ਼ਾਂ ਨੇ, ਪਹਿਲਾਂ ਬੰਦੇ ਨੂੰ ਭੁੱਲਦਾ ਹੈ, ਔਰ ਸਾਧ ਸੰਗਤ ਭੁੱਲਣ ਤੋਂ ਬਾਅਦ ਵਿਸਰਨਾ ਸ਼ੁਰੂ ਹੁੰਦਾ ਹੈ। ਭੁੱਲਣ ਦਾ ਅਰਥ ਹੈ ਅੱਜ ਨਿਤਨੇਮ ਨਹੀਂ ਕੀਤਾ, ਭੁੱਲ ਗਿਆ, ਔਰ ਭੁੱਲੀ ਹੋਈ ਚੀਜ਼ ਯਾਦ ਆ ਜਾਂਦੀ ਹੈ। ਕਿਸੇ ਜਗ੍ਹਾ ਉੱਤੇ ਚੀਜ਼ ਰੱਖ ਕੇ ਭੁੱਲ ਜਾਓ, ਉਹ ਬੰਦਾ ਯਾਦ ਕਰਦਾ, ਕਈ ਵਾਰ ਯਾਦ ਆ ਜਾਂਦੀ ਹੈ। ਫਲਾਨੇ ਨੂੰ ਉਹ ਚੀਜ਼ ਦਿੱਤੀ ਸੀ, ਯਾਦ ਆ ਜਾਏਗੀ। ਜਦੋਂ ਭੁੱਲਣ ਤੋਂ ਬਾਅਦ ਵਿਸਰਨ ਲੱਗ ਜਾਏ, ਵਿਸਰੀ ਹੋਈ ਚੀਜ਼ ਪਰਤ ਕੇ ਯਾਦ ਨਹੀਂ ਆਉਂਦੀ, ਫਿਰ ਚਿੱਤੇ ਵਿੱਚੋਂ ਉਹ ਚਲੀ ਜਾਂਦੀ ਹੈ। ਸਾਧ ਸੰਗਤ ਪਹਿਲਾਂ ਨਾਮ ਜਪਣਾ, ਨਿਤਨੇਮ ਕਰਨਾ, ਜਪ ਜੀ ਪੜ੍ਹਨਾ ਭੁੱਲਦਾ ਹੈ, ਫਿਰ ਜੇ ਨਾ ਉਹ ਯਾਦ ਰਵੇ ਵਿਸਰ ਜਾਂਦਾ, ਇੱਕ ਦਿਨ ਚਿੱਤੇ ਵਿੱਚੋਂ ਗੁਆਚ ਜਾਂਦਾ, ਪਤਾ ਨਹੀਂ ਕਿੰਨੇ ਮਹੀਨੇ ਹੋ ਗਏ, ਫਿਰ ਪੜ੍ਹਿਆ ਹੀ ਨਹੀਂ। ਜਦੋਂ ਭੁੱਲਣਾ ਸ਼ੁਰੂ ਹੁੰਦਾ, ਵਿੱਚ ਵਿੱਚ ਪਛਤਾਵਾ ਹੁੰਦਾ, ਅੱਜ ਮੇਰਾ ਨਿਤਨੇਮ ਰਹਿ ਗਿਆ। ਮੈਂ ਇੱਕ ਪਰਿਵਾਰ ਦੇ ਗਿਆ, ਉਹਨਾਂ ਦਾ ਬੱਚਾ ਫੋਰਥ ਕਲਾਸ ਵਿੱਚ ਪੜ੍ਹਦਾ, ਚੌਥੀ ਵਿੱਚ, ਤੇ ਮੈਂ ਉਹਨੂੰ ਪੁੱਛਿਆ, ਬੇਟੇ ਜਪਜੀ ਸਾਹਿਬ ਪੜ੍ਹਨਾ? ਉਹਨਾਂ ਨੇਮ ਬਣਾਇਆ ਹੋਇਆ ਸਕੂਲ ਜਾਣ ਤੋਂ ਪਹਿਲਾਂ ਬੱਚੇ ਨੂੰ ਜਪਜੀ ਸਾਹਿਬ ਪੜ੍ਹੋ। ਉਹ ਫੋਰਥ ਕਲਾਸ ਦਾ ਬੱਚਾ ਹੈ। ਮੈਂ ਉਹਨੂੰ ਕਿਹਾ, ਬੇਟਾ ਜਪਜੀ ਸਾਹਿਬ ਪੜ੍ਹ ਕੇ ਜਾਂਦਾ? ਕਹਿੰਦਾ ਹਾਂ ਬਾਬਾ ਜੀ, ਜਪਜੀ ਸਾਹਿਬ ਮੈਂ ਪੜ੍ਹ ਕੇ ਜਾਂਦਾ। ਤੇ ਕਹਿੰਦਾ ਬਾਬਾ ਜੀ, ਪਰਸੋਂ ਨਾ ਮੈਂ ਜਪਜੀ ਸਾਹਿਬ ਨਹੀਂ ਕੀਤਾ। ਦੇਖੋ ਬੱਚੇ ਸੱਚ ਬੋਲ ਦਿੰਦੇ ਨੇ, ਪਰਸੋਂ ਮੈਨੂੰ ਜਪਜੀ ਸਾਹਿਬ ਕਰਨਾ ਭੁੱਲ ਗਿਆ, ਮੈਂ ਸਕੂਲ ਲੇਟ ਹੋ ਗਿਆ। ਤੇ ਕਹਿੰਦਾ ਬਾਬਾ ਜੀ, ਕੱਲ ਫਿਰ ਜਦੋਂ ਮੈਂ ਜਪਜੀ ਸਾਹਿਬ ਕੀਤਾ ਨਾ, ਮੈਂ ਪਰਸੋਂ ਵਾਲਾ ਵੀ ਕੱਲ ਨਾਲ ਕਰ ਲਿਆ, ਤੇ ਜਦੋਂ ਮੈਂ ਦੋ ਜਪਜੀ ਸਾਹਿਬ ਕੀਤੇ, ਫਿਰ ਮੈਨੂੰ ਯਾਦ ਆਇਆ ਇੱਕ ਦਿਨ ਅਸੀਂ ਵਿਆਹ ਗਏ ਸੀ, ਉਦਣ ਵੀ ਮੇਰਾ ਜਪਜੀ ਸਾਹਿਬ ਰਹਿ ਗਿਆ ਸੀ, ਮੈਂ ਤਿੰਨ ਜਪਜੀ ਸਾਹਿਬ ਕਰਨੇ। ਇਹੋ ਜਿਹੀਆਂ ਰੂਹਾਂ ਤੋਂ ਬਲਿਹਾਰ, ਉਹ ਜਿਸ ਚੌਥੀ ਦੇ ਬੱਚੇ ਨੂੰ ਯਾਦ ਆ ਗਿਆ ਜਿੱਦਣ ਵਿਆਹ ਗਏ ਸੀ ਜਪਜੀ ਸਾਹਿਬ, ਉਦਣ ਵੀ ਰਹਿ ਗਿਆ ਸੀ, ਆਪਣੇ ਮਨਾਂ ਝਾਤ ਮਾਰਿਓ, ਸਾਡੇ ਪਤਾ ਨਹੀਂ ਕਿੰਨੇ ਕੁ ਰਹਿ ਗਏ ਨੇ। ਇਹਦਾ ਮਤਲਬ ਵਿਸਰਨ ਲੱਗ ਗਿਆ, ਹੁਣ ਤੇਰਾ ਤੇ ਗੁਰੂ ਦੀ ਦੂਰੀ ਪੈ ਜਾਣੀ। ਅਰਦਾਸ ਕਰ ਫਿਰ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਉਤੋਂ ਅਗਲੀ ਚੀਜ਼ ਬੰਦੇ ਦੀ ਜ਼ਿੰਦਗੀ ਵਿੱਚ ਇਹ ਆਉਂਦੀ ਹੈ, ਮਨ ਸਾਧ ਸੰਗਤ, ਇਹ ਕਈਆਂ ਦਾ ਸਵਾਲ ਰਹਿੰਦਾ, ਤੁਹਾਡਾ ਵੀ ਹੋਏਗਾ, ਜਦੋਂ ਨਿਤਨੇਮ ਬਾਣੀ ਸਿਮਰਨ ਸੇਵਾ ਵੱਲ ਤੁਰੋਂਗੇ ਨਾ, ਤੇ ਕਈ ਚੀਜ਼ਾਂ ਮਨ ਵਿੱਚ ਉਹ ਆਉਂਦੀਆਂ ਨੇ ਜਿਹੜੀਆਂ ਪਹਿਲਾਂ ਨਹੀਂ ਸੀ ਆਈਆਂ। ਕਈ ਖਿਆਲ ਮਨ ਚੋਂ ਆਉਣਗੇ ਜਿਹੜੇ ਪਹਿਲਾਂ ਨਹੀਂ ਆਏ। ਕਈ ਤੁਹਾਡੇ ਰਸਤੇ ਵਿੱਚ ਉਹ ਮਣੀ ਮੁੱਖ ਮਿਲਣਗੇ ਜਿਹੜੇ ਸਾਧ ਪਹਿਲਾਂ ਨਹੀਂ ਸੀ ਮਿਲੇ। ਪਹਿਲਾਂ ਬੰਦੇ ਦਾ ਮਨ ਕਦੇ ਮਲੀਨ ਨਹੀਂ ਸੀ। ਉਧਰਲੇ ਪਾਸੇ ਤੁਰੋਂਗੇ, ਫੁਰਨੇ ਵੀ ਇੱਦਾਂ ਦੇ ਆਉਣਗੇ, ਮੋਹਰੇ ਲੋਕ ਵੀ ਉਦਾਂ ਦੇ ਆਉਣਗੇ। ਉਹ ਰੱਬ ਦੀ ਪਾਈ ਹੋਈ ਮਾਇਆ ਹੈ। ਉਹਨੂੰ ਪਾਤਸ਼ਾਹ ਨੇ ਕਿਹਾ, ਮੋਹਣੀ ਮੁੱਖ ਮਣੀ ਸੋਹੈ, ਕਰੇ ਰੰਗ ਪਸਾਓ। ਮਨ ਨੂੰ ਮੋਹ ਲੈਣ ਵਾਲੀਆਂ ਮੋਹਣੀਆਂ ਵਰਗੇ ਮੁੱਖ ਤੇਰੇ ਸਾਹਮਣੇ ਆਉਣਗੇ। ਕਿਤੇ ਸੱਜਣਾ ਚਿਹਰੇ ਵੇਖ ਕੇ ਰੱਬ ਨੂੰ ਨਾ ਭੁੱਲ ਜਾਈ। ਵੱਡੇ ਵੱਡੇ ਬੰਦੇ ਚਿਹਰਿਆਂ ਵਿੱਚ ਗੁੰਮ ਹੋ ਗਏ, ਦੁਨੀਆ ਵਿੱਚ ਆਪਣੇ ਘਰ ਦੇ ਸਬਰ ਤੋਂ ਦੂਰ ਚਲੇ ਗਏ, ਉਹ ਸੰਸਾਰ ਦੇ ਸੁੰਦਰ ਚਿਹਰਿਆਂ ਵਿੱਚ ਗੁਆਚ ਗਏ। ਸਹੀ ਰਾਹ ਤੇ ਜਾਂਦਿਆਂ ਜਾਂਦਿਆਂ ਗੁਰੂ ਤੋਂ ਕੁਸਾਂ ਦੂਰ ਚਲੇ ਗਏ। ਮੋਹਣੀ ਮੁੱਖ ਮਣੀ ਸੋਹੈ, ਕਰੇ ਰੰਗ ਪਸਾਓ। ਪਰ ਅਰਦਾਸ ਕਰੀ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿਤਨ ਆਵੇ ਨਾ। ਵਾਹਿਗੁਰੂ, ਇਹ ਮਾਇਆ ਮੋਹਰੇ ਆਏਗੀ, ਪਰ ਤੁਸੀਂ ਕਿਰਪਾ ਕਰਿਓ ਮੈਨੂੰ ਭੁੱਲ ਨਾ ਜਾਵੇ ਕਿਤੇ। ਮਤ ਦੇਖ ਭੁੱਲਾਂ ਵਿਸਰੈ, ਦੋ ਗੱਲਾਂ ਆਈਆਂ ਨੇ, ਭੁੱਲਾ ਤੇ ਵਿਸਰੈ।
ਭੁੱਲ ਜਾਣਾ ਯਾਦ ਆ ਸਕਦਾ, ਵਿਸਰ ਜਾਣ ਤੋਂ ਬਾਅਦ ਦੂਰ ਹੋਣ ਲੱਗ ਪੈਂਦਾ। ਜਪਜੀ ਸਾਹਿਬ ਭੁੱਲ ਗਿਆ, ਰਾਤੀ ਤੁਹਾਨੂੰ ਯਾਦ ਆ ਜਾਏਗਾ ਸੌਣ ਲੱਗਿਆ ਅੱਜ ਮੇਰਾ ਪਾਠ ਰਹਿ ਗਿਆ, ਜਦੋਂ ਵਿਸਰਨ ਲੱਗ ਜਾਏ ਫਿਰ ਕਈ ਕਈ ਦਿਨ ਯਾਦ ਨਹੀਂ ਹੁੰਦਾ ਵੀ ਕਿੰਨੇ ਰਹਿ ਗਏ। ਅਰਦਾਸ ਕਰ ਮਤ ਦੇਖ ਭੁੱਲਾਂ, ਤੇ ਦੂਜਾ ਸ਼ਬਦ ਵਿਸਰੇ, ਤੇਰਾ ਚਿਤਨ ਆਵੇ ਨਾ ਉਹਦੇ ਲਈ ਅਰਦਾਸ ਕਰਨੀ, ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਜਦੋਂ ਬੰਦਾ ਦੋ ਮਾਇਆ ਟੱਪ ਜਾਂਦਾ ਨਾ, ਆ ਜਿਹੜੀ ਸਾਡੇ ਵਾਲੀ ਲੈਣ ਆ ਨਾ, ਇਹ ਬੜੀ ਖਤਰਨਾਕ ਹੈ ਧਾਰਮਿਕ ਵਾਲੀ, ਇਹ ਕੋਈ ਸੌਖੀ ਨਹੀਂ ਹੈ। ਗੱਲਾਂ ਕਰਨੀਆਂ ਸੌਖੀਆਂ ਨੇ, ਲਓ ਜੀ ਅਸੀਂ ਪ੍ਰਬੰਧਕ ਹਾਂ, ਅਸੀਂ ਪ੍ਰਚਾਰਕ ਹਾਂ, ਇਹ ਲੈਣ ਬਹੁਤ ਔਖੀ ਹੈ, ਇਹਦੇ ਵਿੱਚ ਇਹ ਚੀਜ਼ਾਂ ਆਉਣਗੀਆਂ ਮੋਹਰੇ। ਜਿੱਦਣ ਕੋਈ ਇਮਾਨਦਾਰੀ ਨਾਲ ਜਪਣ ਲੱਗ ਪੈਂਦਾ, ਉਹਦੇ ਕੋਲ ਮਾਇਆ ਵੀ ਵੱਧਦੀ ਹੈ, ਉਹ ਸੰਸਾਰ ਦੀ ਮੋਹਣੀ ਮੁੱਖ ਮਣੀ ਇਹ ਸੰਸਾਰ ਦੀ ਮਾਇਆ ਨੂੰ ਟੱਪ ਜਾਂਦਾ, ਉੱਤੋਂ ਅਗਲੀ ਮਾਇਆ ਫਿਰ ਸ਼ੁਰੂ ਹੁੰਦੀ ਹੈ, ਉਹਦੀ ਜ਼ਬਾਨ ਦੇ ਬੋਲ ਪੂਰੇ ਹੋਣ ਲੱਗ ਪੈਂਦੇ। ਮੈਂ ਇੱਕ ਗੁਰਦੁਆਰੇ ਦਾ ਪ੍ਰਧਾਨ ਇੱਦਾਂ ਦਾ ਵੇਖਿਆ, ਸਾਧ ਸੰਗਤ ਉਹਦੀ ਸੇਵਾ ਇਮਾਨਦਾਰੀ ਵਾਲੀ ਹੋਏਗੀ, ਤੇ ਮੈਂ ਉਹ ਐਜ਼ ਏ ਪ੍ਰਧਾਨ ਸੇਵਾ ਕਰਨ ਵਾਲੇ ਬੰਦੇ ਦੇ ਜ਼ਬਾਨ ਦੇ ਬੋਲ ਪੂਰੇ ਹੁੰਦੇ ਵੇਖੇ। ਸੰਤ ਨਹੀਂ ਹੈ, ਪ੍ਰਚਾਰਕ ਨਹੀਂ ਹੈ, ਇਕੱਲਾ ਪ੍ਰਧਾਨ ਹੈ, ਪਰ ਉਹਨੇ ਗੁਰਦੁਆਰੇ ਦੇ ਪ੍ਰਬੰਧ 'ਚ ਇੰਨੀ ਇਮਾਨਦਾਰੀ ਕੀਤੀ, ਇੰਨੀ ਇਮਾਨਦਾਰੀ ਨਾਲ ਸੇਵਾ ਕੀਤੀ, ਉਹਦੀ ਜ਼ਬਾਨ ਦੇ ਬੋਲ ਪੂਰੇ ਹੁੰਦੇ ਮੈਂ ਵੇਖੇ ਨੇ। ਪਰ ਉੱਥੇ ਫਿਰ ਇੱਕ ਮਾਇਆ ਸ਼ੁਰੂ ਹੋ ਗਈ, ਕਿਤੇ ਜ਼ਬਾਨ ਦਾ ਬੋਲ ਪੂਰਾ ਹੋਣ ਲੱਗ ਪਿਆ, ਹੰਕਾਰ 'ਚ ਨਾ ਜੀ ਮੈਂ ਜੋ ਕਹਿੰਦਾ ਹੋ ਜਾਂਦਾ, ਇਹ ਵੀ ਮਾਇਆ ਆ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਅੱਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰੱਖੇ ਭਾਓ, ਦੁਨੀਆਂ ਤੇਰੇ ਨਾਲ ਪਿਆਰ ਕਰਨ ਲੱਗ ਜਾਏ, ਤੂੰ ਸਿੱਧਾਂ ਵਾਲੀ ਵਸਤਾ ਚੱਲ ਜਾਏ, ਤੇਰਾ ਕਿਹਾ ਪੂਰਾ ਹੋਣ ਲੱਗ ਜਾਏ। ਇੰਨਾ ਸਭ ਕੁਝ ਹੋਣ ਦੇ ਬਾਵਜੂਦ ਅਰਦਾਸ ਕਰੀ ਕਿਤੇ ਹੁਣ ਭੁੱਲ ਨਾ ਜਾਵੇ, ਮਤ ਦੇਖ ਭੁੱਲਾਂ ਵਿਸਰੇ ਤੇਰਾ ਚਿਤਨ ਆਵੇ ਨਾਓ। ਇਹ ਵੀ ਰੱਬ ਦੀ ਮਾਇਆ ਹੈ, ਇੱਥੇ ਵੀ ਬੰਦਾ ਭੁੱਲ ਸਕਦਾ, ਮੈਂ ਜੋ ਕਿਹਾ ਉਹ ਹੋ ਜਾਂਦਾ, ਇਹ ਵੀ ਮਾਇਆ। ਇਸ ਤੋਂ ਅੱਗੇ ਵੀ ਸਿੱਖ ਨੇ ਅਰਦਾਸ ਕਰਨੀ, ਪਾਤਸ਼ਾਹ ਜੇ ਕੋਈ ਮੇਰਾ ਜ਼ਬਾਨ ਦਾ ਬੋਲ ਪੂਰਾ ਹੋਣ ਲੱਗ ਜਾਏ, ਇਸ ਗੱਲ ਦਾ ਮੈਨੂੰ ਮਾਣ ਨਾ ਆਵੇ, ਮਤ ਦੇਖ ਭੁੱਲਾਂ ਵਿਸਰੇ ਤੇਰਾ ਚਿਤਨ ਆਵੇ ਨਾਓ, ਇਹ ਸਾਧ ਸੰਗਤ ਗੁਰੂ ਕੋਲੋਂ ਮਤ ਸਿੱਖਣੀ। ਹੁਣ ਸੁਣਿਓ, ਨਾਮ ਜਪਣ ਨਾਲ ਮੁੱਖ ਉਜਲਾ ਹੁੰਦਾ ਹੈ, ਰਸਨਾ ਪਵਿੱਤਰ ਹੁੰਦੀ ਹੈ, ਪਰ ਨਾਲ ਗੁਰੂ ਨੇ ਕਿਹਾ ਪਰਹੇਜ਼ ਰੱਖਣਾ ਪੈਣਾ ਤੈਨੂੰ। ਮਹਾਰਾਜ ਕਾਹਦਾ? ਕਹਿੰਦੇ ਜਿਸ ਜ਼ਬਾਨ ਤੋਂ ਵਾਹਿਗੁਰੂ ਜਪਦਾ, ਜਿਸ ਰਸਨਾ ਤੋਂ ਬਾਣੀ ਪੜਦਾ, ਆ ਚਾਰ ਪਰਹੇਜ਼ ਰੱਖ ਲਈ। ਜੇ ਇਹ ਪਰਹੇਜ਼ ਨਾ ਰੱਖਿਆ ਨਾ

0: ਫਿੱਕਾ ਬੋਲ ਵਿਗੁੱਚਣਾ ਸੁਣ ਮੂਰਖ ਮੰਨਾ ਜਹਾਨ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾ ਸੁੱਟੀਏ ਮੂੰਹ ਥੁੱਕਾਂ ਫਿੱਕੇ ਪਾਏ। ਨਾਮ ਜਪਣ ਨਾਲ ਮੁੱਖ ਉਜਲਾ ਹੋਏ ਤੇ ਜੇ ਕੋਈ ਫਿੱਕਾ ਬੋਲੇ ਮੂੰਹ ਥੁੱਕਾਂ ਫਿੱਕੇ ਪਾਏ, ਭਾਈ ਉਹਦੇ ਮੂੰਹ ਤੇ ਥੁੱਕਾਂ ਪੈਂਦੀਆਂ ਨੇ। ਫਿੱਕਾ ਦਰਗਾ ਸੁੱਟੀਏ ਮੂੰਹ ਪਾਣਾ ਲਏ ਸਜਾਏ, ਕਹਿੰਦੇ ਮੂੰਹ ਤੇ ਜੁੱਤੀਆਂ ਪੈਣ ਵਾਲੀ ਸਜ਼ਾ ਮਿਲਦੀ ਹੈ। ਉਹ ਭਲਿਆ ਰਸਨਾ ਨਾਲ ਵਾਹਿਗੁਰੂ ਜਪੇ ਮੁੱਖ ਪਵਿੱਤਰ ਹੈ, ਜੇ ਉਸੇ ਰਸਨਾ ਨਾਲ ਤੂੰ ਕੌੜਾ ਬੋਲੇ ਤੇਰਾ ਮੁੱਖ ਕਾਲਾ ਹੋ ਸਕਦਾ। ਤੀਜਾ ਪਰਹੇਜ਼ ਇਹ ਹੈ, ਨਿੰਦਿਆ ਨਹੀਂ ਕਰਨੀ। ਫਿਰ ਜੇ ਨਿੰਦਿਆ ਕੀਤੀ ਫਿਰ ਮੁੱਖ ਉਜਲਾ ਨਹੀਂ ਹੋਣਾ, ਫਿਰ ਮੂੰਹ ਕਾਲਾ ਹੋਣਾ। ਇਹਨੂੰ ਮਹਾਰਾਜ ਬਚਨ ਕਹਿਣਗੇ, ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤਿਨਾਂ ਨਿੰਦਕਾਂ, ਨਰ ਕੇ ਘੋਰ ਪਵਨ। ਮੂੰਹ ਕਾਲੇ ਪਏ ਉਹਨਾਂ ਨਿੰਦਕਾਂ ਦੇ, ਕਿਉਂ? ਉਹਨੇ ਨਾਮ ਤਾਂ ਜਪਿਆ ਪਰ ਨਿੰਦਿਆ ਕਰਤੀ ਬਾਹਰ। ਗੁਰਦੁਆਰਿਓਂ ਨਿਕਲ ਕੇ ਅੱਧਾ ਅੱਧਾ ਘੰਟਾ ਲੋਕ ਜੋੜੇ ਘਰ ਕੋਲ ਨਿੰਦਿਆ ਕਰਦੇ ਖੜਕੇ, ਪੌੜੀਆਂ ਉੱਤਰ ਕੇ ਅੱਧਾ ਅੱਧਾ ਘੰਟਾ ਘਰ ਤੱਕ ਨਿੰਦਿਆ ਕਰਦੇ ਜਾਣਗੇ। ਤੇ ਫਿਰ ਹਾਲਾਤ ਪਤਾ ਕੀ ਨੇ? ਮਾਫ ਕਰਿਓ, ਕੋਈ ਬੰਦਾ ਪਰਸ ਵਿੱਚ ਚੌਂ ਬੈਂਕਾਂ ਦੇ ਏਟੀਐਮ ਕਾਰਡ ਪਾਈ ਫਿਰੇ, ਚੌਂ ਬੈਂਕਾਂ ਦੇ ਏਟੀਐਮ ਹੋਣ, ਸੱਜਣੋ ਅਕਾਊਂਟ ਵਿੱਚ ਇੱਕ ਵੀ ਪੈਸਾ ਨਾ ਹੋਵੇ, ਕਾਰਡਾਂ ਨੂੰ ਕੀ ਕਰੋਗੇ? ਅਕਾਊਂਟ ਵਿੱਚ ਪੈਸਾ ਹੋਣਾ ਚਾਹੀਦਾ, ਕਾਰਡਾਂ ਦੀ ਜ਼ਰੂਰਤ ਨਹੀਂ ਪੈਂਦੀ। ਹੁਣ ਤਾਂ ਮੋਬਾਈਲ ਤੋਂ ਬਟਨ ਇੱਕ ਦੱਬੋਗੇ, ਵੀਹ ਪੰਜਾਹ ਹਜ਼ਾਰ ਲੱਖ ਰੁਪਈਆ ਜਿਹਨੂੰ ਮਰਜ਼ੀ ਭੇਜ ਦਿਓ, ਅਕਾਊਂਟ 'ਚ ਪੈਸਾ ਹੋਣਾ ਚਾਹੀਦਾ। ਉਹ ਸੱਜਣਾ ਅਕਾਊਂਟ ਵਿੱਚ ਜਮ੍ਹਾਂ ਤਾਂ ਹੋਣਾ ਜਪਿਆ ਹੋਇਆ ਨਾਮ, ਜੇ ਕਿਤੇ ਤੂੰ ਨਿੰਦਿਆ ਨਾ ਕੀਤੀ। ਜੇ ਨਿੰਦਿਆ ਕੀਤੀ ਮੁੱਕ ਜਾਣਾ। ਇਹਨੂੰ ਮਹਾਰਾਜ ਕਹਿਣਗੇ, ਫਰੀਦਾ ਖਾਕ ਨਾ ਨਿੰਦੀ ਹੈ, ਭਾਈ ਮਿੱਟੀ ਦੀ ਵੀ ਨਿੰਦਿਆ ਨਾ ਕਰੀ। ਖਾਕੂ ਜੇਠ ਨਾ ਕੋਏ, ਜੀਵਨ ਦਿਆਂ ਪੈਰਾਂ ਤਲੇ ਮੂਹਾਂ ਉੱਪਰ ਹੋਏ, ਨਿੰਦਾ ਭਲੀ ਕਿਸੇ ਕੀ ਨਾਹੀ, ਮੂੰਹ ਕਾਲੇ ਤਿਨਾ ਨਿੰਦਕਾਂ, ਨਰ ਕੇ ਘੋਰ ਪਵਨ। ਜੇ ਤੂੰ ਮੁੱਖ ਉਜਲਾ ਚਾਹੁੰਦਾ ਫਿਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਸਾਧ ਸੰਗਤ ਚੌਥਾ ਪਰਹੇਜ਼, ਚੁਗਲੀ ਨਾ ਕਰੀ। ਜੇ ਉਸੇ ਜ਼ਬਾਨ ਨਾਲ ਵਾਹਿਗੁਰੂ ਜਪਿਆ, ਉਸੇ ਜ਼ਬਾਨ ਨਾਲ ਜਪਜੀ ਸਾਹਿਬ ਪੜਿਆ, ਉਸੇ ਜ਼ਬਾਨ ਨਾਲ ਚੁਗਲੀ ਕੀਤੀ ਕਿਸੇ ਦੀ ਜੀਵ ਨਾਲ, ਕੀਤਾ ਕਰਾਇਆ ਸਾਰਾ ਕੁਝ ਚਲਾ ਗਿਆ। ਇਹ ਮੈਂ ਕੋਲੋਂ ਨਹੀਂ ਕਹਿ ਰਿਹਾ, ਤੁਹਾਨੂੰ ਨਾਲ ਦੀ ਨਾਲ ਪ੍ਰਮਾਣ ਦੇ ਰਿਹਾ ਬਾਣੀ ਵਿੱਚੋਂ। ਇਹ ਗੁਰੂ ਦੀ ਮੱਤ ਹੈ, ਭਾਈ ਜਪਿਆ ਨਾਮ ਜਮ੍ਹਾਂ ਹੋ ਜਾਣਾ ਤੇਰਾ, ਪੜਿਆ ਜਪਜੀ ਸਾਹਿਬ ਜਮ੍ਹਾਂ ਹੋ ਜਾਣਾ ਤੇਰਾ, ਹਰ ਦੁੱਖ ਸੁੱਖ ਵਿੱਚ ਜਿੱਥੇ ਲੋੜ ਪਏ ਵਰਤ ਲਈ ਹੋਏ। ਤੂੰ ਨਿਤਨੇਮ ਕੀਤਾ ਗੁਰੂ ਤੇਰੇ ਨਾਲ ਖਲੋਏਗਾ, ਪਰ ਜੇ ਜਮ੍ਹਾਂ ਹੋਏਗਾ, ਜਮ੍ਹਾਂ ਤੇਰਾ ਤਾਂ ਹੋਣਾ ਜੇ ਤੂੰ ਉਹ ਵਿੱਚੋਂ ਨਿੰਦਿਆ ਚੁਗਲੀ ਨਾ ਕਰੇ। ਜੇ ਚੁਗਲੀ ਕੀਤੀ ਫਿਰ ਗਿਆ ਸਭ ਕੁਝ। ਸਾਹਿਬ ਕਹਿੰਦੇ, ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਦਿਆਂ ਉਸਦਾ ਸਭ ਗਿਆ, ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੂੰਹ ਕੱਢ ਨਾ ਸਕੇ ਉਸਦਾ ਕਾਲਾ ਪਿਆ। ਮੂੰਹ ਉਜਲਾ ਨਹੀਂ ਹੋਣਾ, ਮੂੰਹ ਕਾਲਾ ਹੋਣਾ ਦਰਗਾਹ ਚ, ਕਿਉਂ? ਤੂੰ ਚੁਗਲੀ ਕਰਕੇ ਕਿਸੇ ਦੀ ਨੌਕਰੀ ਵਿਗਾੜ ਦਿੱਤੀ, ਤੂੰ ਚੁਗਲੀ ਕਰਕੇ ਕਿਸੇ ਦਾ ਕੰਮ ਵਿਗਾੜ ਦਿੱਤਾ, ਤੂੰ ਚੁਗਲੀ ਕਰਕੇ ਕਿਸੇ ਦਾ ਘਰ ਉਜਾੜ ਦਿੱਤਾ, ਤੂੰ ਚੁਗਲੀ ਕਰਕੇ ਕਿਸੇ ਦੀ ਲੜਾਈ ਕਰਾ ਦਿੱਤੀ ਹੈ, ਤੂੰ ਚੁਗਲੀ ਕਰਕੇ ਕਿਸੇ ਦਾ ਘਰ ਤੋੜ ਦਿੱਤਾ। ਤੇਰਾ ਦਰਗਾਹ ਵਿੱਚ ਮੁੱਖ ਉਜਲਾ ਨਹੀਂ, ਕਾਲਾ ਹੋਣਾ। ਇਸ ਲਈ ਜਿਸ ਅੰਦਰ ਚੁਗਲੀ ਚੁਗਲੋ ਵੱਜੇ, ਕੀਤਾ ਕਰਦਿਆਂ ਉਸਦਾ ਸਭ ਗਿਆ। ਜੇ ਚਾਹੁੰਦੇ ਹੋ ਜਪਿਆ ਨਾਮ ਸਫਲ ਹੋਵੇ, ਫਿਰ ਜ਼ਬਾਨ ਦਾ ਚੌਥਾ ਪਰਹੇਜ਼ ਚੁਗਲੀ ਨਾ ਕਰੀ। ਇੱਕ ਪ੍ਰਮਾਣ ਮੈਂ ਤੁਹਾਨੂੰ ਅਸਾ ਦੀ ਵਾਰ ਵਿੱਚੋਂ ਹੋਰ ਕਹਿਣਾ ਹੈ। ਪਾਤਸ਼ਾਹ ਨੇ ਬਚਨ ਕਿਹਾ, ਜਿਸ ਮਾਲਕ ਦੀ ਨੌਕਰੀ ਕਰੀਏ ਨਾ, ਉਹ ਦੋ ਗੱਲਾਂ ਤੇ ਖੁਸ਼ ਹੁੰਦਾ। ਇੱਕ ਤੇ ਮਾਲਕ ਦੀ ਆਗਿਆ ਮੰਨੇ, ਮਾਲਕ ਦੀ ਆਗਿਆ ਮੰਨੇ, ਮਾਲਕ ਖੁਸ਼ ਹੁੰਦਾ। ਦੂਜਾ, ਮਾਲਕ ਦੀ ਬਰਾਬਰੀ ਨਾ ਕਰੇ, ਮਾਲਕ ਦੀ ਕਹਿਣਾ ਮੰਨੇ, ਮਾਲਕ ਦੀ ਬਰਾਬਰੀ ਨਾ ਕਰੇ। ਔਰ ਮਾਲਕ ਕੀ ਦਿੰਦਾ? ਮਾਲਕ ਉਹਨੂੰ ਸੋਭਾ ਦਿੰਦਾ, ਆਪਣੇ ਨਾਲ ਬਿਠਾਉਣ ਲੱਗ ਪੈਂਦਾ, ਆਪਣੇ ਬਰਾਬਰ ਬਿਠਾ ਕੇ ਖਲਾਉਣ ਲੱਗ ਪੈਂਦਾ, ਮੇਰਾ ਪੁਰਾਣਾ ਵਰਕਰ ਹੈ। ਔਰ ਸਾਧ ਸੰਗਤ, ਦੂਜਾ ਮਾਲਕ ਉਹਨੂੰ ਇਕੱਲੀ ਸੋਭਾ ਨਹੀਂ ਦਿੰਦਾ, ਉਹਦੀ ਤਨਖਾਹ ਵੀ ਦੁੱਗਣੀ ਕਰ ਦਿੰਦਾ। ਏਦਾਂ ਸਿੱਖਾ ਮਾਲਕ ਦਾ ਗੁਰੂ ਦਾ ਹੁਕਮ ਮੰਨ ਕੇ ਤੁਰੀ, ਜੇ ਤੂੰ ਗੁਰਮਤ ਸਿੱਖ ਕੇ ਤੁਰ ਪਿਆ ਜ਼ਿੰਦਗੀ 'ਚ, ਤੈਨੂੰ ਸੋਭਾ ਲੋਕ ਵਿੱਚ ਮਿਲੇਗੀ, ਤੇ ਤੇਰੀ ਦਰਗਾਹ ਵਿੱਚ, ਰੱਬ ਦੇ ਦਰਗਾਹ ਵਿੱਚ, ਪਰ ਲੋਕ ਵਿੱਚ ਤੇਰੀ ਤਨਖਾਹ ਦੁੱਗਣੀ ਹੋ ਜਾਏਗੀ, ਭਾਵ ਜਿੰਨਾ ਤੂੰ ਜਪਿਆ ਤੈਨੂੰ ਦੁੱਗਣਾ ਹੋ ਕੇ ਮਿਲਣਾ। ਆਸਾ ਦੀ ਵਾਰ ਵਿੱਚੋਂ ਪੌੜੀ। ਉੱਥੇ ਸਾਹਿਬ ਕਹਿੰਦੇ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮ ਪਾਏ। ਭਾਈ ਉਹ ਚਾਕਰ ਜਿਹੜਾ ਖਸਮ ਦੇ ਭਾਣੇ ਵਿੱਚ ਰਜ਼ਾ ਚ ਹੁਕਮ ਚ ਕਹਿਣਾ ਮੰਨ ਕੇ ਤੁਰਦਾ, ਉਹਨੂੰ ਕੀ ਮਿਲਦਾ? ਕਹਿੰਦੇ ਹੁਰਮਤ ਤਿਸ ਨੋ ਅਗਲੀ। ਹੁਰਮਤ ਦਾ ਅਰਥ ਹੁੰਦਾ ਵਡਿਆਈ, ਹੁਰਮਤ ਦਾ ਅਰਥ ਹੈ ਸੋਭਾ, ਹੁਰਮਤ ਦਾ ਅਰਥ ਹੈ ਇਹ ਫਾਰਸੀ ਦਾ ਸ਼ਬਦ ਇੱਜ਼ਤ। ਕਹਿੰਦੇ ਉਹਦੀ ਇੱਜ਼ਤ ਮਾਲਕ ਦੀ ਨਜ਼ਰ ਵੱਧ ਜਾਂਦੀ। ਮਾਲਕ ਕਹਿੰਦਾ ਮੇਰਾ ਪੁਰਾਣਾ ਵਰਕਰ ਹੈ, ਬਰਾਬਰ ਬਿਠਾਉਣ ਲੱਗ ਪੈਂਦਾ, ਬਰਾਬਰ ਖਲਾਉਣ ਲੱਗ ਪੈਂਦਾ, ਬਰਾਬਰ ਸਤਿਕਾਰ ਦੇਣ ਲੱਗ ਪੈਂਦਾ। ਹੁਰਮਤ ਤਿਸ ਨੂੰ ਅਗਲੀ, ਉਹ ਵਜੋ ਪੀ ਦੂਣਾ ਖਾਏ। ਵਜੋ ਪੀ ਦੂਣਾ ਖਾਏ ਦਾ ਅਰਥ ਹੈ ਉਹਦੀ ਤਨਖਾਹ ਦੁੱਗਣੀ ਹੋ ਜਾਂਦੀ ਹੈ। ਤੂੰ ਜਪਿਆ ਥੋੜਾ, ਉੱਥੇ ਦਰਗਾਹ ਚ ਦੁੱਗਣਾ ਹੋ ਕੇ ਮਿਲਣਾ। ਤੂੰ ਪੁੰਨ ਥੋੜਾ ਕੀਤਾ, ਦਰਗਾਹ ਚ ਦੁੱਗਣਾ ਹੋ ਕੇ ਮਿਲਣਾ। ਕਿਉਂ? ਤੂੰ ਆਪਣੇ ਮਾਲਕ ਦਾ ਵਫ਼ਾਦਾਰ ਹੈ, ਕਹਿਣੇ ਵਿੱਚ ਹੈ। ਫਿਰ ਅਗਲੀ ਪੰਕਤੀ ਕਹੀ, ਹੁਰਮਤ ਤਿਸ ਨੂੰ ਅਗਲੀ, ਉਹ ਵਜੋ ਪੀ ਦੂਣਾ ਖਾਏ। ਤੇ ਅਗਲੀ ਗੱਲ ਕਹੀ, ਖਸਮੇ ਕਰੇ ਬਰਾਬਰੀ, ਪਰ ਖਸਮ ਦੀ ਬਰਾਬਰੀ ਨਾ ਕਰੀ। ਜੇ ਆਪਣੇ ਮਾਲਕ ਦੀ ਬਰਾਬਰੀ ਕਰਨ ਬਹਿ ਗਿਆ, ਖਸਮੇ ਕਰੇ ਬਰਾਬਰੀ। ਕਹਿੰਦੇ ਭਾਈ ਜਿਹਨੇ ਖਸਮ ਦੀ ਬਰਾਬਰੀ ਕਰਨੀ ਸ਼ੁਰੂ ਕਰ ਦਿੱਤੀ, ਉਹਦੀ ਅੱਗੋਂ ਹੁਰਮਤ ਗਵਾਚ ਜਾਂਦੀ ਹੈ, ਇੱਜ਼ਤ ਸੁਭਾ ਗਵਾਚ ਜਾਂਦੀ ਹੈ। ਉਹਦੇ ਅੰਦਰ ਫਿਰ ਕੀ ਪੈਂਦਾ? ਸ਼ਰਮਿੰਦਗੀ। ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਇੱਥੇ ਗੈਰਤ ਦਾ ਅਰਥ ਸ਼ਰਮਿੰਦਗੀ ਹੈ। ਕਹਿੰਦੇ ਅੰਦਰੋਂ ਸ਼ਰਮਿੰਦਾ ਹੁੰਦਾ ਆਪਣੇ ਮਾਲਕ ਦੀਆਂ ਬਰਾਬਰੀਆਂ ਕਰਨ। ਸਿੱਖ ਕਦੇ ਗੁਰੂ ਦੀ ਬਰਾਬਰੀ ਨਹੀਂ ਕਰੇਗਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਮਹਾਰਾਜ ਨਾਲ ਸੇਵਾ ਕਰਦੇ, ਇੱਕ ਦਿਨ ਤੁਰੇ ਜਾਂਦਿਆਂ ਜਾਂਦਿਆਂ ਨਾ ਇੱਕ ਬਾਂਹ ਮੇਰੇ ਸੱਚੇ ਪਾਤਸ਼ਾਹ ਤੋਂ ਸੱਜੀ ਬਾਂਹ ਅੱਗੇ ਹੋ ਗਈ ਗੁਰੂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ। ਜਦੋਂ ਬਾਬਾ ਅਮਰਦਾਸ ਦੋ ਕਦਮ ਅੱਗੇ ਹੋਏ ਆ, ਬਾਂਹ ਗੁਰੂ ਤੋਂ ਅੱਗੇ ਚਲੀ ਗਈ, ਤੇ ਇੱਕਦਮ ਮਨ ਚ ਆਇਆ ਤੇਰਾ ਗੁਰੂ ਦੋ ਕਦਮ ਪਿੱਛੇ ਹੈ, ਤੂੰ ਅਗਾਂਹ ਹੋ ਗਏ। ਮਨ ਚ ਐਸੀ ਸ਼ਰਮਿੰਦਗੀ। ਅਗਲੇ ਦਿਨ ਉਹ ਬਾਂਹ ਨਾ, ਇਤਿਹਾਸ ਕਹਿੰਦਾ ਬਾਬੇ ਅਮਰਦਾਸ ਨੇ ਕੱਪੜੇ ਨਾਲ ਬੰਨ ਕੇ ਗਲ ਨਾਲ ਲਟਕਾ ਲਈ। ਸ੍ਰੀ ਗੁਰੂ ਅੰਗਦ ਦੇ ਮਹਾਰਾਜ ਪੁੱਛਦੇ ਬਾਬਾ ਅਮਰਦਾਸ ਜੀ, ਬਾਂਹ ਨੂੰ ਕੀ ਹੋਇਆ, ਬਾਂਹ ਕਿਉਂ ਬੰਨੀ ਹੋਈ ਹੈ? ਤੇ ਹੱਥ ਜੁੜ ਕੇ ਕਿਹਾ, ਨੇ ਖਸਮ ਬਰਾਬਰੀ ਕੀਤੀ ਹੈ, ਇਹਨੇ ਖਸਮ ਬੇਅਦਵੀ ਕੀਤੀ ਹੈ, ਇਹ ਬਾਂਹ ਖਸਮ ਬੇਅਦਵੀ ਚ ਮਾਰੀ ਗਈ ਹੈ, ਇਹ ਹੁਣ ਮਾਰੀ ਹੋਈ ਬਾਂਹ ਨੂੰ ਬੰਨਿਆ ਹੋਇਆ, ਇਹਨੇ ਖਸਮ ਬਰਾਬਰੀ ਕੀਤੀ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਿਹਾ, ਬਾਬਾ ਅਮਰਦਾਸ ਜਾਓ ਤੁਸੀਂ ਬਖਸ਼ੇ ਲੈ। ਜਿਸ ਸਿੱਖ ਦੇ ਅੰਦਰ ਗੁਰੂ ਦੇ ਪ੍ਰਤੀ ਇੰਨਾ ਭੈ ਆ ਜਾਏ, ਅਦਬ ਆ ਜਾਏ, ਉਹ ਬਖਸ਼ਿਆ ਜਾਂਦਾ। ਨਹੀਂ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਕਹਿੰਦੇ ਰੱਬ ਦੀ ਦਰਗਾਹ ਵਿੱਚ ਉਹਦੀ ਤਨਖਾਹ ਵੀ ਜਾਂਦੀ ਲੱਗਦੀ। ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਉਹ ਵਜੋ ਗਵਾਏ ਆਪਣਾ, ਉਹਨੇ ਤਨਖਾਹ ਵੀ ਗਵਾ ਲਈ, ਉਹ ਵਜੋ ਗਵਾਏ ਆਪਣਾ। ਮੋਹੇ ਮੋਹ ਪਾਣਾ ਖਾਏ, ਰੱਬ ਦੀ ਦਰਗਾਹ ਚ ਮੂੰਹ ਤੇ ਜੁੱਤੀਆਂ ਪੈਂਦੀਆਂ ਨੇ, ਮੁੱਖ ਉਜਲਾ ਨਹੀਂ, ਕਾਲਾ ਹੁੰਦਾ। ਕਿਉਂ? ਉਹਨੇ ਆਪਣੇ ਖਸਮ ਦੀ ਮਾਲਕ ਦੀ ਬਰਾਬਰੀ ਕੀਤੀ ਹੈ। ਨੌਕਰੀ ਇਮਾਨਦਾਰੀ ਨਾਲ ਕਰੇ, ਮਾਲਕ ਦੀ ਆਗਿਆ ਚ ਕਰੇ, ਔਰ ਸਾਧ ਸੰਗਤ ਬਰਾਬਰੀ ਨਾ ਕਰੇ। ਮਾਲਕ ਉਹਦੀ ਤਨਖਾਹ ਵੀ ਵਧਾਉਂਦਾ, ਮਾਲਕ ਉਹਦੀ ਸੋਭਾ ਵਡਿਆਈ ਵੀ ਕਰਦਾ, ਮਾਲਕ ਬਰਾਬਰ ਵੀ ਬਿਠਾਉਣ ਲੱਗ ਪੈਂਦਾ। ਇਹ ਗੁਰੂ ਫਿਰ ਬਰਾਬਰ ਬਿਠਾ ਕੇ ਵਡਿਆਈ ਦਿੰਦਾ ਗੁਰਸਿੱਖਾਂ ਅੰਦਰ। ਸਤਿਗੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੰਬਾ ਸਮਾਂ ਇੱਕ ਸੱਜਣ ਪ੍ਰਧਾਨ ਰਹੇ ਨੇ। ਨਾਮ ਅਸੀਂ ਇਸ ਲਈ ਨਹੀਂ ਲਈਦਾ ਕਿਉਂਕਿ ਸਾਧ ਸੰਗਤ ਸਾਡਾ ਸੁਭਾਅ ਬਣ ਗਿਆ ਲੋਕਾਂ ਚ ਕਮੀਆਂ ਕੱਢਣੀਆਂ, ਇਹ ਸਾਡੇ ਸੁਭਾਅ ਦਾ ਹਿੱਸਾ ਬਣ ਗਿਆ। ਅਸੀਂ 99 ਗੁਣ ਨਹੀਂ ਵੇਖਾਂਗੇ, ਇੱਕ ਔਗੁਣ ਦੀ ਚਰਚਾ ਬੜੇ ਜ਼ੋਰਾਂ ਸ਼ੋਰਾਂ ਤੇ ਕਰਾਂਗੇ। ਬੰਦਾ ਕੋਈ ਪਰਫੈਕਟ ਨਹੀਂ, ਸਾਰੀ ਦੁਨੀਆ ਇਮਪਰਫੈਕਟ ਹੈ, ਕੋਈ ਦਾਵਾ ਨਹੀਂ ਕਰ ਸਕਦਾ ਮੇਰੇ ਤੋਂ ਕਦੇ ਨਹੀਂ ਗਲਤੀ ਹੋਈ, ਗਲਤੀ ਕਿਸੇ ਤੋਂ ਵੀ ਹੋ ਸਕਦੀ। ਖੈਰ, ਉਹ ਬੜਾ ਲੰਬਾ ਸਮਾਂ ਕੌਮ ਵਿੱਚ ਉਹਨਾਂ ਸੇਵਾ ਨਿਭਾਈ। ਇੱਕ ਦਿਨ ਇੱਕ ਲੋਕਲ ਗੁਰਦੁਆਰਾ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ, ਉੱਥੇ ਸਵੇਰੇ ਸਵਖਤ ਹੀ ਪਹੁੰਚ ਗਏ। 9 ਵਜਦਿਆਂ ਨੂੰ ਦਰਬਾਰ ਵਿੱਚ ਜਾ ਕੇ ਮੱਥਾ ਟੇਕ ਕੇ ਦਫ਼ਤਰ ਚਲੇ ਗਏ। ਜਦੋਂ ਦਫ਼ਤਰ ਵਿੱਚ ਗਏ ਨਾ, ਮੈਨੇਜਰ ਦੀ ਕੁਰਸੀ ਖਾਲੀ, ਮੈਨੇਜਰ ਸਾਹਿਬ ਆਏ ਨਹੀਂ ਅਜੇ। ਔਰ ਸਾਧ ਸੰਗਤ ਉਹ ਏਦਾਂ ਦੇ ਪ੍ਰਧਾਨ ਰਹੇ, ਚੱਲਣ ਲੱਗਿਆਂ ਪ੍ਰਸ਼ਾਦੇ ਆਪ ਨਾਲ ਬੰਨ ਕੇ ਤੁਰਨੇ। ਇਹ ਨਹੀਂ ਵੀ 20 ਕਿਲੋਮੀਟਰ ਤੋਂ ਫੋਨ ਮਾਰ ਦੇਣਾ, ਮੈਂ ਗੁਰਦੁਆਰੇ ਰੁਕਣਾ ਤੇ ਪਨੀਰ ਵਾਲੇ ਪਕੌੜੇ ਕੱਢ ਲਓ, ਏਦਾਂ ਦੇ ਨਹੀਂ ਸੀ ਪ੍ਰਧਾਨ। ਆਪਣਾ ਪ੍ਰਸ਼ਾਦਾ ਆਪ ਬੰਨ ਕੇ ਤੁਰਨਾ ਨਾਲ, ਤੇ ਮਨ ਚ ਆਇਆ ਵੀ ਚਲੋ ਦੋ ਪ੍ਰਸ਼ਾਦੇ ਬੰਨੇ ਨੇ, ਜਦੋਂ ਤੱਕ ਮੈਨੇਜਰ ਸਾਹਿਬ ਆਉਂਦੇ ਮੈਂ ਦਫ਼ਤਰ ਚ ਬਹਿ ਕੇ ਖਾ ਲੈਂਦਾ। ਆ ਕੇ ਉਹਨਾਂ ਪਹਿਲਾਂ ਸੇਵਾਦਾਰ ਨੂੰ ਪੁੱਛਿਆ ਜਿਹੜਾ ਦਫ਼ਤਰ ਵਿੱਚ ਸੀ, ਕਹਿੰਦੇ ਮੈਨੇਜਰ ਸਾਹਿਬ, ਉਹ ਕਹਿੰਦੇ ਜੀ ਹਜੇ ਆਏ ਨਹੀਂ, ਅੱਗੇ ਤੇ ਆ ਜਾਂਦੇ ਨੇ ਕੋਈ ਕੰਮ ਕਰਕੇ ਲੇਟ ਹੋਣਗੇ, ਆਏ ਨਹੀਂ ਹੈ। ਕਹਿੰਦੇ ਅੱਛਾ, ਉਹ ਜਦੋਂ ਪ੍ਰਧਾਨ ਜੀ ਇੰਨਾ ਪੁੱਛ ਕੇ ਨਾ, ਜਿਹੜੀ ਮੈਨੇਜਰ ਦੀ ਕੁਰਸੀ ਉਹ ਤੁਹਾਨੂੰ ਪਤਾ ਥੋੜੀ ਵੱਡੀ ਹੁੰਦੀ ਹੈ ਸਾਹਮਣੇ ਟੇਬਲ ਦੇ, ਦੂਜੀਆਂ ਛੋਟੀਆਂ, ਤਾਂ ਉਹ ਪ੍ਰਧਾਨ ਸਾਹਿਬ ਘੁੰਮ ਕੇ ਜਦੋਂ ਮੈਨੇਜਰ ਦੀ ਕੁਰਸੀ ਤੇ ਬਹਿਣ ਲੱਗੇ ਤੇ ਜਿਹੜਾ ਸੇਵਾਦਾਰ ਸੀ ਨਾ, ਉਹਨੇ ਨਹੀਂ ਪਛਾਣਿਆ ਕਿ ਪ੍ਰਧਾਨ ਹੈ। ਉਹਨੇ ਮੂਹਰੇ ਟੋਕ ਕੇ ਕਿਹਾ, ਸਰਦਾਰ ਜੀ ਇਹ ਮੈਨੇਜਰ ਸਾਹਿਬ ਦੀ ਕੁਰਸੀ ਹੈ, ਤੁਸੀਂ ਨਹੀਂ ਬਹਿ ਸਕਦੇ, ਜੇ ਬਹਿਣਾ ਉਹ ਬੈਠੋ ਕੁਰਸੀ, ਆਹ ਕੁਰਸੀਆਂ ਲੱਗੀਆਂ ਉੱਧਰ ਬੈਠੋ। ਸਰਦਾਰ ਜੀ ਮੈਨੇਜਰ ਸਾਹਿਬ ਦੀ ਕੁਰਸੀ ਹੈ, ਬਾਬਾ ਜੀ ਤੁਸੀਂ ਨਹੀਂ ਬਹਿ ਸਕਦੇ। ਉਹ ਪ੍ਰਧਾਨ ਰੁਕ ਗਿਆ, ਉਹਨੇ ਮਨ ਚ ਸੋਚਿਆ ਵੀ ਲੱਗਦਾ ਸੇਵਾਦਾਰ ਨੇ ਪਛਾਣਿਆ ਨਹੀਂ ਕਿ ਮੈਂ ਪ੍ਰਧਾਨ। ਕਹਿੰਦੇ ਚੱਲ ਕੋਈ ਗੱਲ ਨਹੀਂ ਬਈ, ਛੋਟੀ ਕੁਰਸੀ ਤੇ ਬਹਿ ਗਏ, ਟੇਬਲ ਤੇ ਪਿਆ ਲੈਂਡਲਾਈਨ ਫੋਨ ਜਿਹੜਾ, ਉਹ ਕੁਰਸੀ ਤੇ ਬਹਿ ਕੇ ਛੋਟੀ ਤੇ, ਜਦੋਂ ਪ੍ਰਧਾਨ ਸਾਹਿਬ ਨੇ ਫੋਨ ਆਪਣੇ ਵੱਲ ਖਿੱਚ ਕੇ ਡਾਇਲ ਕਰਨ ਲੱਗੇ ਨਾ ਕਿਸੇ ਨੂੰ ਨੰਬਰ, ਤੇ ਉਹ ਚਾਹ ਪਾਣੀ ਪਿਲਾਉਣ ਵਾਲਾ ਸੇਵਾਦਾਰ ਕਹਿੰਦਾ, ਸਰਦਾਰ ਜੀ ਇਹ ਮੈਨੇਜਰ ਸਾਹਿਬ ਦਾ ਫੋਨ ਹੈ, ਤੁਸੀਂ ਨਹੀਂ ਵਰ ਸਕਦੇ, ਜੇ ਗੱਲ ਕਰਨੀ ਮੈਂ ਬਾਹਰੋਂ ਪੀਸੀਓ ਤੋਂ ਕਰਵਾ ਦਿੰਦਾ, ਇਹ ਦਫ਼ਤਰ ਦੀ ਇਜਾਜ਼ਤ ਤੋਂ ਬਗੈਰ ਫੋਨ ਨਹੀਂ ਸਾਡਾ ਵਰ ਸਕਦੇ। ਉਹ ਬੜੇ ਹੈਰਾਨ ਹੋਏ ਵੀ ਸੇਵਾਦਾਰ ਕਿੱਦਾਂ ਦਾ ਰੱਖੇ ਨੇ, ਫੋਨ ਤੋਂ ਵੀ ਰੋਕਤਾ। ਉਹ ਜਿਹੜੇ ਨਾਲ ਦੇ ਦੋ ਤਿੰਨ ਬੰਦੇ ਸੀ ਪ੍ਰਧਾਨ ਜੀ ਦੇ, ਉਹ ਕਹਿੰਦੇ ਜੀ ਇਹਨੂੰ ਕਈ ਉਹਨਾਂ ਰੋਕਦਾ, ਕਹਿੰਦੇ ਨਹੀਂ ਦੱਸਣਾ ਨਹੀਂ। ਹੁਣ ਨਾ ਉਹਨਾਂ ਫੋਨ ਕੀਤਾ, ਨਾ ਮੈਨੇਜਰ ਦੀ ਕੁਰਸੀ ਤੇ ਬੈਠੇ, ਸਾਦੀ ਜੇ ਕੁਰਸੀ ਤੇ ਬਹਿ ਕੇ ਉਡੀਕਦੇ ਰਹੇ। ਦੋ ਪ੍ਰਸ਼ਾਦੇ ਹੱਥ ਦੀ ਤਲੀ ਤੇ ਕੋਲ ਸੀ ਲੈ ਕੇ ਉਹਨਾਂ ਛਕ ਲਏ। ਅੱਧੇ ਘੰਟੇ ਨੂੰ ਮੈਨੇਜਰ ਸਾਹਿਬ ਆ ਗਿਆ, ਜਦੋਂ ਉਹਨਾਂ ਦੇਖਿਆ ਪ੍ਰਧਾਨ ਜੀ ਤਾਂ ਹੱਥ ਜੋੜ ਕੇ ਕਹਿੰਦੇ ਜੀ ਮੈਂ ਬੱਚਿਆਂ ਨੂੰ ਛੱਡਣ ਗਿਆ ਸੀ, ਉਹ ਸਕੂਲੇ ਛੱਡਣ ਗਿਆ, ਆਹ ਗੱਲ ਹੋ ਗਈ, ਮੈਂ ਤਾਂ ਲੇਟ ਹੋ ਗਿਆ। ਕਹਿੰਦੇ ਚੱਲ ਕੋਈ ਗੱਲ ਨਹੀਂ, ਲੇਟ ਹੋ ਗਿਆ ਉਹ ਗੱਲ ਬਾਅਦ ਦੀ ਹੈ, ਪਹਿਲਾਂ ਆਰਡਰ ਬੁੱਕ ਲੈ ਕੇ ਆ ਤੇ ਆ ਜਿਹੜਾ ਸੇਵਾਦਾਰ ਇਹਦਾ ਨਾਮ ਦੱਸ ਕੀ ਹੈ। ਕਹਿੰਦੇ ਜੀ ਕੋਈ ਗਲਤੀ ਕੀਤੀ ਹੈ, ਨਾਲੇ ਤੁਸੀਂ ਪ੍ਰਧਾਨ ਜੀ ਆ ਕੁਰਸੀ ਤੇ ਬੈਠੋ। ਕਹਿੰਦੇ ਨਹੀਂ ਨਹੀਂ ਇਹ ਤੇਰੀ ਕੁਰਸੀ ਹੈ ਬਈ। ਉਹ ਜਦੋਂ ਪ੍ਰਧਾਨ ਜੀ ਕਹਿਣ ਤੇ ਜਿਹੜਾ ਪਾਣੀ ਪਿਲਾਉਣ ਵਾਲਾ ਸੇਵਾਦਾਰ, ਉਹ ਹੁਣ ਸਮਝ ਗਿਆ, ਡਰ ਗਿਆ ਵੀ ਇਹ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੈ, ਮੈਂ ਏਡੇ ਵੱਡੇ ਪ੍ਰਧਾਨ ਨੂੰ ਰੋਕ ਦਿੱਤਾ। ਪ੍ਰਧਾਨ ਸਾਹਿਬ ਕਹਿੰਦੇ ਆਰਡਰ ਬੁੱਕ ਲੈ ਕੇ ਆਓ, ਇਹ ਜਿਹੜਾ ਸੇਵਾਦਾਰ ਇਹਦਾ ਨਾਮ ਦੱਸ ਕੀ ਹੈ। ਸਭ ਤੋਂ ਪਹਿਲਾਂ ਤੈਨੂੰ ਦੋ ਤਰੱਕੀਆਂ ਦੇਣੀਆਂ ਨੇ, ਤੇਰੀ ਤਨਖਾਹ ਦੁੱਗਣੀ ਕਰਨੀ ਹੈ। ਇਹ ਬੰਦੇ ਨੇ ਤੇਰੀ ਗੈਰ ਹਾਜ਼ਰੀ ਵਿੱਚ ਵੀ ਇਮਾਨਦਾਰੀ ਨਾਲ ਡਿਊਟੀ ਕੀਤੀ, ਤੇਰੀ ਗੈਰ ਹਾਜ਼ਰੀ ਵਿੱਚ ਬੰਦੇ ਨੇ ਡਿਊਟੀ ਇਮਾਨਦਾਰੀ ਨਾਲ ਕੀਤੀ ਹੈ, ਇਹਨੂੰ ਦੋ ਤਰੱਕੀਆਂ ਦੇਣੀਆਂ ਨੇ ਤੇ ਤਨਖਾਹ ਦੁੱਗਣੀ ਕਰਨੀ ਹੈ। ਆਰਡਰ ਬੁੱਕ ਲੈ ਕੇ ਆ। ਸਾਧ ਸੰਗਤ ਇਹਨੂੰ ਕਹਿੰਦੇ ਨੇ ਸੇਵਾ ਕਰਨੀ, ਔਰ ਦੂਜੇ ਪਾਸੇ ਯਾਦ ਰੱਖੋ ਤਾਂ ਦੁਨਿਆਵੀ ਤਨਖਾਹ ਤੇ ਦੁਨਿਆਵੀ ਤਰੱਕੀ ਹੈ, ਸਿੱਖਾ ਗੁਰੂ ਦੀ ਗੈਰ ਹਾਜ਼ਰੀ ਵਿੱਚ ਵੀ ਯਾਦ ਰੱਖੀ ਤੈਨੂੰ ਗੁਰੂ ਵੇਖ ਰਿਹਾ, ਤੈਨੂੰ ਰੱਬ ਦੀ ਦਰਗਾਹ ਦੀ ਤਰੱਕੀ ਮਿਲ ਜਾਏ। ਬਸ ਇੱਥੇ ਸਾਨੂੰ ਭੁੱਲ ਜਾਂਦਾ ਮੈਨੂੰ ਕਿਹੜਾ ਕੋਈ ਵੇਖਦਾ, ਸਾਡੀ ਮਤ ਵੀ ਯਾਦ ਰਵੇ, ਸਿੱਖਾ ਤੈਨੂੰ ਹਰ ਥਾਂ ਤੇ ਯਾਦ ਰਵੇ ਗੁਰੂ ਦੀ ਮਤ। ਜਿੱਦਣ ਗੁਰਮਤ ਤੇਰੇ ਅੰਦਰ ਵਸ ਗਈ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਉਦਣ ਤੇਰੀ ਤਰੱਕੀ ਵੀ ਹੋਏਗੀ, ਤੇਰੀਆਂ ਤਨਖਾਹਾਂ ਵੀ ਦੁੱਗਣੀਆਂ, ਭਾਵ ਇਹ ਦੁਨੀਆਂ ਵਿੱਚ ਵੀ ਤੇਰੀ ਤਰੱਕੀ ਹੋਏਗੀ, ਰੱਬ ਦੀ ਦਰਗਾਹ ਵਿੱਚ ਤੇਰਾ ਧਨ ਦੁੱਗਣਾ ਹੋਵੇ। ਉਹ ਵਜੋ ਭੀ ਦੂਣਾ ਖਾਏ, ਉਹਦੀ ਤਨਖਾਹ ਦੁੱਗਣੀ ਉਹ ਮਿਲਦੀ ਹੈ। ਇਸ ਲਈ ਗੁਰੂ ਦੀ ਮਤ ਆਪਾਂ ਯਾਦ ਰੱਖਣੀ। ਅੱਛਾ, ਗੁਰੂ ਦੀ ਦਿੱਤੀ ਹੋਈ ਮਤ, ਮੈਂ ਫਿਰ ਬੇਨਤੀ ਕਹੀ, ਭੁੱਲ ਜਾਂਦੀ ਕਈ ਵਾਰ, ਵਿਸਰ ਜਾਂਦਾ ਬੰਦਾ। ਇਸੇ ਲਈ ਅਰਦਾਸ ਕਰਨੀ ਮਹਾਰਾਜ, ਭੁੱਲੇ ਨਾ ਕਦੇ, ਵਿਸਰ ਨਾ ਜਾਵੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਰਹਿਣ ਵਾਲੇ ਬੰਦੇ, ਜਿਹੜੇ ਪਾਤਸ਼ਾਹ ਨੇ ਮੂਲੇ ਖੱਤਰੀ ਨੂੰ, ਦੁਨੀ ਚੰਦ ਨੂੰ ਨਾਲ ਮਹਾਰਾਜ ਲੈ ਕੇ ਜਾਂਦੇ ਸੀ ਨਾ, ਉਹ ਬੰਦੇ ਇੱਕ ਦਿਨ ਭੁੱਲ ਗਏ ਗੁਰੂ ਦੀ ਮਤ। ਮੂਲੇ ਖੱਤਰੀ ਨੂੰ ਨਾਲ ਲੈ ਜਾਂਦੇ ਨੇ ਸਿਆਲਕੋਟ ਇਲਾਕੇ ਵਿੱਚ, ਨਾਲ ਰਹਿ ਕੇ ਪ੍ਰਚਾਰ ਕਰਦੇ ਨੇ। ਮੂਲੇ ਖੱਤਰੀ ਨੂੰ ਇਸ ਗੱਲ ਦਾ ਸੱਚ ਦਾ ਗਿਆਨ ਹੈ ਕਿ ਜਿਉਣਾ ਝੂਠ ਹੈ, ਮਰਨਾ ਸੱਚ ਹੈ। ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰੀਖਿਆ ਪਾਈ, ਉਹ ਮੂਲੇ ਨੂੰ ਭੁੱਲ ਗਿਆ ਕਿ ਬਾਹਰ ਗੁਰੂ ਨਾਨਕ ਅੰਤਰਜਾਮੀ ਹੈ। ਆਪਣੇ ਘਰ ਵਾਲੀ ਨੂੰ ਕਹਿੰਦਾ, ਕਹਿਦੇ ਘਰ ਨਹੀਂ ਹੈ, ਜਿਹੜਾ ਦਰਵਾਜ਼ੇ 'ਚ ਖੜਾ ਉਹ ਗੱਲ ਭੁੱਲ ਗਿਆ ਮਨ 'ਚੋਂ ਕਿ ਜਿਹੜਾ ਗੁਰੂ ਦਰਵਾਜ਼ੇ 'ਚ ਖੜਾ ਉਹ ਤਾਂ ਅੰਤਰਜਾਮੀ ਹੈ। ਗੁਰੂ ਦਾ ਉਪਦੇਸ਼ ਭੁੱਲ ਗਿਆ ਕਿ ਗੁਰੂ ਅੰਤਰਜਾਮੀ ਹੈ, ਘਰ ਵਾਲੀ ਨੂੰ ਕਹਿ ਦਿੱਤਾ। ਕਹਿਦੇ ਫਿਰ ਮੂਲਾ ਘਰ ਨਹੀਂ ਹੈ, ਉਹਨੇ ਕਹਿ ਜੀ ਉਹ ਘਰ ਨਹੀਂ ਹੈ। ਪਾਤਸ਼ਾਹ ਨੇ ਕਿਹਾ, ਮਰਦਾਨੇ ਉਹਨੂੰ ਇੱਕ ਵਾਰ ਫਿਰ ਪੁੱਛ ਲਾ। फिर पूछया, फिर जवाब देता, तीजी बार जदों कहा घर नहीं है। हुण गुरु नानक साहिब महाराज कहिंदे भुल्ले नूं रस्ते पाया जा सकदा, मरदन्या मूले नूं विसर गया, भुल्लिया नहीं है। तीन बार इसलिए आवाज दिती है, शायद भुल्ले नूं याद आ जाए कि गुरु अंतर जामी है, गुरु अंतर जामी है। इहनूं भुल्ले नूं हुण विसर गया है, विसरिया होया बड़ा दूर जा डिगदा है। फिर पातशाह ने कि अच्छा भई जे नहीं तो फिर नहीं होना, चले गए। थोड़ी देर बाद रौला पै गया मूले दे, सप लड़ गया, सप लड़ गया। मुरशद होया चुक के लेके आए। महाराज ने उहदे घर वाली नूं कहा बेटा गुरु नाल झूठ बोलना सब तो वड्डा पाप है, अज जे मूला होश विच हुंदा ना माफी मंग लैंदा, अज ही बख्शिया जाणा सी, पर यह जहर चढ़न करके बेहोश हो गया, हुण बख्शिया नहीं जा सकदा, हुण आउण वाले समें विच किते बख्शांगे। दसवें जम्मे च वेखा, तुसीं इतिहास पढ़दे हो, नंदेड़ साहब जाओ ते शिकारघाट गुरद्वारा बणिया, पहले जम्मे दा सहज ही जून च वार वार जम्मदा मरदा, जम जम मरे मरे फिर जम्मे, बहुत सजाए पया देश लम्मे। दसवें जम्मे विच दसम पिता ने उहनूं मुक्त कीता। फिर वह भी सानू समझाउण लई, सिखो किते भुल ना जायो, भुल्या होया फिर राह ते पै जांदा, भुल्ले होए नूं याद आ जांदा, अरदास करी किते विसर ना जावे, विसरिया होया कई जन्म अगे जाके डिगद, इसलिए अरदास कर के विसर नाही दातार, अपना नाम दियो, मत देख भूला विसरे तेरा चेतन आवे नाओ। हे वाहगुरु मतां कदे असी विसर ना जाइए, भुले हुए नूं याद करा दियो वी मेरा अज पाठ रह गया, भुले हुए नूं याद करा दियो तू राह ते पै, भुले हुए नूं याद करा दियो तू गलत कर रहे है, महाराज किते विसर ना जावे। भुल्लिया बंदा भुल करके माफी मंग लैंदा, विसरिया होया बंदा उहनूं इह चिते विच नहीं आउंदा मैं गलती कीती, चिते विच ही नहीं आउंदा। गलती करके याद आउणा दा मतलब भुल के याद आया, ते विसरे होए नूं तां इह वी मान रहिंदा मैं तां कोई गलती नहीं कीती। मैं इदां दे बंदे वेखे जिहड़े दरबार साहिब दी परिक्रमा च भुल्ले होए, पुट्ठी परिक्रमा ऐं करदे सी, ऐं मूंह चुकिया चार बंदे पिछे, इसे गल का माण सी मेरे को आया, मेरे को आया। एक सकिंट में जो सब कुछ गुआचिया, अज वह बंदे मूंह विखाउण दे योग नहीं, मैं नहीं कितने बाहर निकलते वेखे, जिहो जिहा करम बंदे तो हो जाए। इसलिए भय विच डर विच रहना चाहिए, गुरु के भय विच सिख ने जीने, नाल अरदास करनी मत देख भूला विसरे तेरा चेतन आवे नाओ। चौथी माया बंदे को राज सत्ता आउंदी है, वड्डे वड्डे राजे तुहाडे कोल आण लग पैंदे ने। मैं कदे ने महापुरशां दे स्थान ते कहा जिहड़े डेरे विच राजे आउण लग जाण उस संत नूं भय विच आ जाणा चाहिए, जिहड़े संत दे डेरे विच मंत्री ते राजे आउण लग जाण उस संत नूं रब दे भय विच आ जाणा चाहिए, क्यों? उहनां दी आमद उहनूं रब तों विसा सकदी है, दूर कर सकदी है। सत संगत माफ करियो, सुल्तान होवा चौथा पदा राजा बन जांदा बंदा, वो कहिंदा मैं किहनूं जाणना वे, सुल्तान होवा मेल लश्कर तख्त रखां पाऊं, तख्तां ते बहण वालिया उहनां दे कोल बहण वालिया याद रखी, उहनां नूं रब विसरिया तैनूं भी विसर सकदा, पर तू अरदास करी मत देख भूला विसरे, तख्त रखे पाओ हुक्म हासिल करी बैठा नानका सब वाओ, मत देख भूला विसरे तेरा चेतन आवे नाओ। ये अरदास करी मता कि तेन बोल गुरु चरणा में अरदास कर। दुनी चंद को श्री गुरु नानक साहब महाराज आते ने, जो ओल पहुंचे तो जो हवेली सी ना, इतिहास कहता वे सत झंडे लगे हुए सी, सत ध्वज, उदों ध्वज वह बंदा ला सकता सी जिहदे कोल एक करोड़ रुपया होवे, इट मीनज सत ध्वज सी राज विच सत करोड़ का मालिक सी, उहनू दुनी चंद करोड़िया कहिंदे सी, उहदा नाम पै गया। अज भी किसी नूं करोड़ की लाटरी निकल आवे, मैं इदां दे बंदे लुधियाणे वेखे जिन्हां दा नाम पै गया करोड़पति, लाटरी चों निकल आई, एक दो करोड़ की लाटरी निकली ना ही करोड़पति पै गया, मगर सत करोड़ उन्हूं दुनी चंद करोड़िया कहने। श्री गुरु नानक साहब महाराज चले गए, जदों पातशाह उहदे नाल गल शुरू की ना, हजूर ने कहा राजे रहिया सिकधार कोई ना रहसियो, ہٹ پٹن وازار حکمی ٹیسیو، پر موریوں گالی نہ سنے۔ وہ موریوں کہے جی او زمین مارا میری، آ فلانے پنڈ تک میرا شاہوکار، اتنے کروڑ میرے کول، مارا تسی لاہور دے راجے نوں جاندے ہو، وہ میرے کول آؤں۔ شری گرو نانک صاحب مہاراج مسکرا پے، کہتے مردانے یہ تو ساری گل ہی نہیں سن رہا، اثر کی ہوئے گا؟ یہ تو ساری گل سن ہی نہیں رہا، اثر کی ہوئے گا؟ یہ یاد رکھو، مایا تاری بندہ کدے تہاڈی گل نہیں سنے گا، وہ اپنی مارد ہے۔ یہ مہاراج نے کہا گسا نہ کرو، مایا تاری بولا کہ ہے مہاراج، مایا تاری انا کہ ہے، نہ انہوں چھوٹا بندہ دکھد نہ وہ سنتا ہے۔ ایداں دے بندے خود تہاڈے زندگی دے تجربے چ ہون گے، جدوں جڑے راہ تے بندہ تر پے نا وہ دے تجربے ہون لگ پے۔ جنہاں بندیاں دے دو کھنا وچ کوارٹر وچ بہ کے اسی چاہ پیندے رہے کول، معاف کرو دو کھنیاں دے کوارٹر تے سیوا کرن والے، انہاں کمرے چ بہ کے چاہ پیندے رہن کہ آؤ جی گیانی جی، جی آیا نو جی، تسی ایتھے آئے ہو کتھا کر۔ جدوں بندیاں کول مایا آ گئی، عہدے مل گئے، وہ مایا تاری سچ مچنے تے بولے ہو گئے، میں وہ بندے پچھان بھول دے ویکھے نے، نہیں تے معاف کرو جہدے نال تسی بہ کے چاہ پیتی ہوگی بھول کیویں جاؤ گے بھائی؟ مایا تاری دیاں اکھاں تے پڑدا پی جانا، مایا تاری اتنا بولا شبد نہ سنے بہ رول کچولا، وہ گرو دی گل ہی نہیں سنتا، رولے کچولے دنی چند گل ہی نہ سنے۔ مہاراج آؤ زمین میری ہے، آ فلانے پنڈ تک شاہوکارا میرا چل رہا، مر لاہور والا راجا تہنوں ملیا کدے؟ میرے کول آؤں جی۔ بادشاہ ہس پے، کہنے مردانے یہ نہیں گل سن۔ پھر حضور نے اپنا طریقہ بدلے، کہنے دنی چند جی تہنوں کروڑیا کیوں کہندے نے؟ کہنا مہاراج یہی نہیں تہنوں پتا، آ سات جھنڈے ویکھو میری حویلی تے، میں سات کروڑیا، سات کروڑ دی جائیداد، میری تزوریاں سات کروڑ نہ بھریاں نے۔ شری گرو نانک صاحب مہاراج بولے، کہنے پھر تا تو بہت امیر ہے بھائی، پھر تا تو بہت امیر ہے۔ کہنا ہاں جی، جدو مایا تاری دی وڈیائی کرن لگ جاؤ پھر وہ تہاڈے وال آؤں۔ پھر پادشاہ نے ایک سوئی کڈ کے دتی، کہنے ایک چیز تینوں دینی ہے، سامھ کے رکھ لیں گا۔ کہنے جی دسو۔ حضور نے سوئی دتی، کہنے دنی چند آ سوئی رکھ لیں، اگلے جہان لواں گے، اگلے جہان دے تو لواں گے۔ مایا تاری ات انا بولا، انہوں تم ہی سمجھ نہیں پی، وہ سوئی لے کے گھر چلا گیا۔ حضور باہر پپل دی شامیں بیٹھے رہے، انہیں گھر جا کے گھر والی نے کہا، ایک سادھو درویش فقیر آئے نے، بڑے لوگ انہوں متھا ٹیک دے نے، میری انہاں بڑا سوبھی کیتی ہے، میری وڈیائی بڑی کیتی، مینوں ساریاں دے سامنے ایک سوئی دتی ہے، کہندے رکھ لیں تجوری چ، اگلے جہان لواں گے۔ گھر والی سیانی سی، انہیں کہا جی معاف کرو، اگلے جہانے درویش تو تسی سوئی لے ہو بھی، اگلے جہانے لین گے، یہ سوئی کہڑا نال جانی ہے، اگلے لوگ کیویں دوں گے؟ ایک دم من وچ ٹھنکی، کہنا وہ درویش نے فقیر نے میرے نال مذاق کیتا، وہ سوئی لے کے واپس مڑ پیا۔ تے سوئی پتہ کیوں دتی مہاراج نے؟ یہ دا کوئی ارتھ بھاو ہے، ایک نمبر تے سوئی دا ایک پاسا تکھا ہوندا ہے، سوئی ستیاں نوں جگاؤندی ہے، کسے نیند چ ستے نوں سوئی چ بو دیو جاگ جائے گا۔ سوئی دا ایک پاسا تکھا، موہ مایا دی نیند چ ستے دنی چند نوں پادشاہ نے شبد دی سوئی نال جگاونا سی، اور سوئی دا دوجا پاسا نکا ہوندا، اودے وچ دھاگا پیندا ہے، سوئی ٹٹیاں ہویاں نوں جوڑدی ہے، ادھرلا پاسا دھاگا پیندا ہے، ایک پاسوں سوئی دی چوک مہرو تے ستا جاگدا ہے، تاگے والا پاسا کسے ٹٹے ہوئے نو فٹے ہوئے نو جوڑ دیندا ہے۔ اج پادشاہ نے کلا جگایا نہیں، دنی چند نو جوڑنا سی رب نال، جدوں واپس آیا نا آندا مار ہے تسی مخول کیتا ہے، اگلے جہانے میں سوئی کیویں دے داں گا؟ پادشاہ نے کہا جے سوئی اگلے جہان نہیں جانی، تیرا سات کروڑیا کروڑاں دی جائیداد اگے کیویں جائے؟ جے نکی جے سوئی نال نہیں جانی، سات کروڑ دا مان کرن والے آ، تیری مایا اگے کیویں جائے گی؟ بس اتنی گل کہن دی دیر سی، وہ بندہ گرو نانک صاحب دے چرناں مٹی ہو گیا۔ اسی دن ہاتھ جوڑ کے کہا، مہاراج اج مایا دا مان تسی سارا ہی لا دتا۔ ਪਾਤਸ਼ਾਹ ਨੇ ਕਿਹਾ ਇਹ ਮਾਇਆ ਅੱਗੇ ਨਹੀਂ ਜਾਏਗੀ ਨਾਲ, ਹਾਂ ਜੋ ਅੱਗੇ ਜਾਣੇ ਉਹ ਤੈਨੂੰ ਅਸੀਂ ਦੱਸਦੇ, ਅੱਗੇ ਰੱਬ ਦੀ ਦਰਗਾਹ ਵਿੱਚ ਕੀ ਜਾਣੇ, ਆਹ ਕੁਝ ਅੱਗੇ ਨਹੀਂ ਜਾਏਗਾ, ਅੱਗੇ ਕੀ ਜਾਣਾ ਉਹ ਸੁਣ। ਪਾਤਸ਼ਾਹ ਨੇ ਕਿਹਾ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ, ਮੋਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਗਾਹੋ, ਨਾਨਕ ਹੁਕਮੀ ਆਵੋ ਜਾਹੋ, ਤੇਰੇ ਕੀਤੇ ਪੁੰਨ ਤੇਰੇ ਨਾਲ ਜਾਣਗੇ। ਇਹਨੂੰ ਪਾਤਸ਼ਾਹ ਨੇ ਫਿਰ ਬਚਨ ਕਹੇ, ਇੱਤ ਤਨ ਲਾਗੈ ਬਾਣੀਆ, ਸੁਖੋ ਵੈ ਸੇਵ ਕਮਾਣੀਆ, ਸਭ ਦੁਨੀਆਂ ਆਵਣ ਜਾਣੀਆ, ਵਿੱਚ ਦੁਨੀਆਂ ਸੇਵ ਕਮਾਈ ਐ ਤਾਂ ਦਰਗਾਹ ਵੈਸਣ ਪਾਈਏ। ਭਾਈ ਇਸ ਧਰਤੀ ਤੇ ਸੇਵਾ ਕਮਾਓ, ਦੁਨੀਆਂ ਚ ਸੇਵਾ ਕਰੋਗੇ, ਪੁੰਨ ਕਰੋਗੇ, ਰੱਬ ਦੀ ਦਰਗਾਹ ਤੱਕ ਜਾਏ। ਪੁੰਨ ਕੀ ਹੈ? ਕੀ ਪੁੰਨ ਦਾਨ ਕਰਨਾ ਜਾਂ ਕਰਨਾ? ਕੀ ਵਾਰੀ ਤੌਰ ਤੇ ਕੋਈ ਮਾਇਆ ਦਾਨ ਕਰਨੀ, ਲੰਗਰ ਲਾਉਣਾ ਪੁੰਨ ਹੈ? ਇਹ ਚੰਗੇ ਕਰਮ ਨੇ, ਪਰ ਕਲਯੁਗ ਵਿੱਚ ਸਭ ਤੋਂ ਵੱਡਾ ਪੁੰਨ ਪਤਾ ਕੀ ਹੈ? ਰੋਜ਼ ਪੜ੍ਹਦੇ ਹੋ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਰਸਨਾ ਨਾਲ ਰੱਬ ਦੇ ਗੁਣ ਗਾਇਆ ਕਰ, ਸਭ ਤੋਂ ਵੱਡਾ ਪੁੰਨ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਵਿਰਥਾ ਕੋਈ ਨਾ ਜਾਏ ਜੇ ਆਵੇ ਤੋ ਦਾਹੇ। ਉਹ ਤੇਰਾ ਸਵਾਸ ਵਿਰਥ ਨਹੀਂ ਜਾਏਗਾ, ਉੱਠਦਿਆਂ ਬਹਿੰਦਿਆਂ ਰਸਨਾ ਨਾਲ ਨਾਮ ਜਪ, ਸਤਨਾਮ ਸ੍ਰੀ ਵਾਹਿਗੁਰੂ, ਪਰ ਨਾਲ ਪਰਹੇਜ਼ ਰੱਖੀ ਚਾਰ। ਦੇਖੋ ਮੇਰਾ ਕਥਾ ਦਾ ਸਬਜੈਕਟ ਅੱਜ ਇੱਥੇ ਹੀ ਰਿਹਾ, ਰਸਨਾ ਨਾਲ ਜਪੋਗੇ ਮੁੱਖ ਉਜਲਾ ਹੋਏ, ਰਸਨਾ ਪਵਿੱਤਰ ਹੋਏ, ਪਰ ਨਾਲ ਚਾਰ ਪਰਹੇਜ਼ ਜ਼ੁਬਾਨ ਦੇ ਰੱਖਣੇ ਨੇ। ਕੌੜਾ ਨਹੀਂ ਬੋਲਣਾ, ਝੂਠ ਨਹੀਂ ਬੋਲਣਾ, ਚੁਗਲੀ ਨਾ ਕਰੋ, ਨਿੰਦਿਆ ਨਾ ਕਰੇ ਇਸ ਰਸਨਾ ਤੋਂ, ਫਿਰ ਜਪਿਆ ਨਾਮ ਜਮ੍ਹਾਂ ਹੋ ਜਾਣਾ। ਉਹ ਖਸਮ ਦੀ ਆਗਿਆ ਮੰਨ ਕੇ ਤੁਰ, ਉਹਦੀ ਕਦੇ ਬਰਾਬਰੀ ਨਾ ਕਰੀ। ਜਦੋਂ ਖਸਮ ਦੀ ਆਗਿਆ ਚ ਤੁਰੇਗਾ, ਹੁਰਮਤ ਤਿਸ ਨੂੰ ਅਗਲੀ ਵਜੋ ਪੀ ਦੂਣਾ ਖਾਏ, ਇਹ ਲੋਕ ਵਿੱਚ ਸੋਭਾ ਵੀ ਹੋਏਗੀ, ਦਰਗਾਹ ਵਿੱਚ ਜਪਿਆ ਨਾਮ ਦੁੱਗਣਾ ਹੋ ਜਾਏਗਾ। ਫਿਰ ਅਗਲੀ ਗੱਲ ਭਾਈ ਮਾਣ ਨਾ ਕਰੀ, ਤੇਰੇ ਕੋਲ ਮਾਇਆ ਆਉਣੀ ਹੈ, ਧਨ ਆਉਣਾ, ਰਾਜ ਸੱਤਾ ਆਉਣੀ, ਵਡਿਆਈ ਆਉਣੀ ਹੈ, ਮਾਣ ਤੇ ਹੰਕਾਰ ਨਾ ਕਰੀ। ਕਿਉਂ? ਕੋਈ ਵੀ ਚੀਜ਼ ਨਾਲ ਨਹੀਂ ਜਾਣੀ, ਇੱਕੋ ਹੀ ਚੀਜ਼ ਨਾਲ ਜਾਏਗੀ, ਜਪਿਆ ਹੋਇਆ ਨਾਮ, ਜਿਹਨੂੰ ਮਹਾਰਾਜ ਕਹਿੰਦੇ ਸਾਥ ਨਾ ਚੱਲੇ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਇੱਕ ਬੇਨਤੀ ਮੈਂ ਤੁਹਾਨੂੰ ਕਰਨੀ ਹੈ, ਤੁਸੀਂ ਮੇਰੇ ਲਈ ਵੀ ਜ਼ਰੂਰ ਅਸੀਸ ਦਿਓ, ਅਰਦਾਸ ਕਰਿਓ, ਕਿਉਂਕਿ ਇਹ ਇਕੱਲਾ ਤੁਹਾਡੇ ਵਾਸਤੇ ਨਹੀਂ ਹੈ, ਇਹ ਸਾਡੇ ਵਾਸਤੇ ਵੀ। ਐਵੇਂ ਮਤਾਂ ਕੋਈ ਕਹੇ ਜੀ ਮੈਨੂੰ ਕੀਰਤਨ ਕਰਦਿਆਂ 20 ਸਾਲ 30 ਸਾਲ ਕਥਾ ਕਰਦਿਆਂ ਹੋ ਗਏ, ਇਹ ਕਥਾ ਨਾਲ ਸਾਡਾ ਵੀ ਮੁਕਤੀ ਗੁਜ਼ਾਰਾ ਨਹੀਂ ਹੈ। ਕਥਾ ਗੁਰੂ ਨੇ ਸੇਵਾ ਦਿੱਤੀ ਹੈ, ਬਾਹਰੀ ਤੌਰ ਤੇ ਉਪਜੀਵਤਾ ਵੀ ਹੈ, ਗੁਰੂ ਦੇ ਦਰ ਦੀ ਚੱਕਰੀ, ਗੁਰੂ ਨੇ ਨੌਕਰੀ ਦਿੱਤੀ ਸਾਨੂੰ ਆਪਣੇ ਘਰ ਚ, ਪਰ ਜਦੋਂ ਗੱਲ ਮੁਕਤੀ ਤੇ ਪ੍ਰਵਾਨ ਹੋਣ ਦੀ ਆਉਣੀ ਹੈ ਨਾ, ਉਹ ਤੁਹਾਡੇ ਤੇ ਵੀ ਉਹੀ ਹੈ, ਮੇਰੇ ਤੇ ਵੀ ਉਹੀ ਹੈ। ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ, ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ, ਤੁਹਾਡਾ ਤੇ ਮੇਰਾ ਗਾਵਿਆ ਸੁਣਿਆ, ਤਿੰਨ ਕਾ ਹਰ ਥਾਂ ਭਾਵੇ, ਜਿਨ ਸਤਿਗੁਰ ਕੀ ਆਗਿਆ ਸਤ ਕਰ ਮੰਨੀ, ਜਿਹੜਾ ਆਗਿਆ ਮੰਨੇਗਾ, ਚਾਹੇ ਤੁਸੀਂ ਹੈ ਚਾਹੇ ਮੈਂ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। प्रोग्राम का यह हिस्सा तुहाडे तक परमजीत पलाहा डेजर्डिन इंश्योरेंस एजेंट दे सहयोग नाल पहुंचाया जा रहा है।
2: इना तो किसी तरह दी इंश्योरेंस जिवें लाइफ, डिसेबिलिटी, ऑटो, होम, मोटरबाइक, बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
1: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210-2323 32nd एवेन्यू नॉर्थ ईस्ट कैलगरी। प्रोग्राम दा ए हिस्सा तुहाडे तक रियो बैंकुएट हाल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसीं रियो बैंकुएट हाल नूं 403-633-2000 यानी 403-633-2000 ते संपर्क कर सकदे हो। रियो बैंकुएट हॉल का पता है यूनिट नंबर 28 होपवेल प्लेस नॉर्थ ईस्ट कैलगरी।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130 4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th ਐਵੀਨਿਊ ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

එක වූ අංකාඩ සතුගොඩ ප්‍රසාද

ਨੇ ਕੀਰਤਨ ਸਰਵਣ ਕੀਤੇ। ਅੰਮ੍ਰਿਤ ਵੇਲੇ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ। ਜਦੋਂ ਧੰਨ ਗੁਰੂ ਰਾਮਦਾਸ ਦਾਤਾ ਜੀ ਦੇ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਤਖਤਾਂ ਤੇ ਸੁਸ਼ੋਭਿਤ ਹੋਏ ਖੁੱਲੇ ਦਰਸ਼ਨ ਦੀਦਾਰ ਦੀਆਂ ਦਾਤਾਂ ਸਮੁੱਚੀ ਹੀ ਕਾਇਨਾਤ ਨੂੰ ਸ੍ਰਿਸ਼ਟੀ ਨੂੰ ਬ੍ਰਹਿਮੰਡ ਨੂੰ ਬਖਸ਼ਿਸ਼ ਹੋਈਆਂ, ਜੋ ਅੰਮ੍ਰਿਤ ਵੇਲੇ ਪਾਵਨ ਮੁੱਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਪਾਵਨ ਅਸਥਾਨਾਂ ਤੋਂ ਜੋ ਹੁਕਮ ਬਖਸ਼ਿਸ਼ ਹੋਏ, ਧੰਨ ਧੰਨ ਧੰਨ ਗੁਰੂ ਅਰਜਨ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ। ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਰੱਬੀ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ, ਤਿੰਨਾਂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਬਚਨ ਸੂਹੀ ਰਾਗ ਦੇ ਅੰਦਰ ਸੂਹੀ ਰਾਗ ਦੇ ਸ਼ੰਤ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਕ 784 ਅਤੇ 785 ਦੇ ਉੱਪਰ ਪਾਵਨ ਬਚਨ ਸੁਭਾਇਮਾਨ ਹਨ। ਪਾਵਨ ਮੁੱਖ ਵਾਕ ਦਾ ਪਾਠ, ਕਿਉਂਕਿ ਪਾਵਨ ਮੁੱਖ ਵਾਕ ਸੂਹੀ ਰਾਗ ਦੇ ਸ਼ੰਤ ਹੋਣ ਕਰਕੇ ਮੁੱਖ ਵਾਕ ਲਮੇਰੇ ਹਨ। ਪਹਿਲੇ ਪਦੇ ਦਾ ਪਾਠ ਸਤਿਕਾਰਯੋਗ ਗੁਰਮੁਖਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ। ਆਓ ਪਾਵਨ ਮੁੱਖ ਵਾਕ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਸਾਹਿਬ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ, ਆਪ ਕਿਰਪਾ ਕਰਕੇ ਪਾਵਨ ਮੁੱਖ ਵਾਕ ਦੀ ਵਿਚਾਰ ਕਰਵਾ ਲੈਣ, ਸਮੁੱਚੀਆਂ ਹੀ ਸੰਗਤਾਂ ਆਪੋ ਆਪਣੀ ਰਸਨਾ ਦੀ ਪਵਿੱਤਰਤਾ ਕਰਦਿਆਂ ਹੋਇਆਂ ਪਿਆਰ ਵਿੱਚ ਭਿੱਜ ਕੇ ਇੱਕ ਵਾਰ ਉਚਾਰਨ ਕਰੋ।

ਆਗ ਪੰਜਵੇਂ ਪਾਤਸ਼ਾਹ ਗੁਰ ਅਰਜਨ ਪ੍ਰਤੱਖ ਹਰ ਕਲ ਯੁਗ ਜਹਾਜ ਅਰਜਨ ਗੁਰੂ ਗੁਰ ਅਰਜਨ ਸੱਚ ਸਿਰਜਣਹਾਰਾ ਭਾਈ ਗੁਰਦਾਸ ਜੀ ਨੇ ਜਦੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਸਤਿਗੁਰੂ ਜੀ ਦੀ ਵਡਿਆਈ ਕੀਤੀ ਤੇ ਐਸੇ ਬਚਨ ਵੀ ਸਾਨੂੰ ਬਖਸ਼ਿਸ਼ ਕੀਤੇ ਹਨ ਗੁਰ ਅਰਜਨ ਵਿਟ ਹੋ ਕੁਰਬਾਨੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਅੱਜ ਦੇ ਪਾਵਨ ਮੁੱਖ ਵਾਕ ਸੂਹੀ ਰਾਗ ਦੇ ਸ਼ੰਤ ਆਰੰਭਕ ਮੰਗਲ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਸਮੁੱਚੇ ਹੀ ਸੰਸਾਰ ਦੀ ਕਾਰ ਕਰਨ ਵਾਲਾ ਸੰਸਾਰ ਨੂੰ ਬਣਾਉਣ ਵਾਲਾ ਸੰਸਾਰ ਨੂੰ ਚਲਾਉਣ ਵਾਲਾ ਸੰਸਾਰ ਨੂੰ ਮਿਟਾਉਣ ਵਾਲਾ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਤੇ ਉਸ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਹੁੰਦਾ ਮੇਲ ਕਿਵੇਂ ਹੁੰਦਾ ਮਿਲਾਪ ਦੀਆਂ ਦਾਤਾਂ ਕਿਵੇਂ ਹਾਸਲ ਹੁੰਦੀਆਂ ਹਨ ਸੱਚੇ ਸਤਿਗੁਰੂ ਜੀ ਕੀ ਕਿਰਪਾ ਸਦਕਾ ਇਹ ਦਾਤਾਂ

0: ਮੁੱਖ ਵਾਕ ਅੰਦਰ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਚਾਰ ਉਪਦੇਸ਼ ਜਿਹੜੇ ਹਨ ਸਾਨੂੰ ਬਖਸ਼ਿਸ਼ ਕੀਤੇ ਹਨ, ਕਿਉਂਕਿ ਪਾਵਨ ਮੁੱਖ ਵਾਕ ਦੇ ਚਾਰ ਉਪਦੇਸ਼ ਜਿਹੜੇ, ਪਹਿਲਾ ਉਪਦੇਸ਼ ਮਿੱਠ ਬੋਲੜਾ ਜੀ, ਪਰਮਾਤਮਾ ਮਿੱਠ ਬੋਲੜਾ, ਉਹਦੇ ਬੋਲ ਮਿੱਠੇ ਹਨ, ਉਹਦੇ ਬੋਲਾਂ ਵਿੱਚ ਬੜੀ ਮਿਠਾਸ ਹੈ। ਦੂਸਰਾ ਉਪਦੇਸ਼ ਜਿਹੜਾ ਸਾਨੂੰ ਪਾਵਨ ਮੁੱਖ ਵਾਕ ਵਿੱਚੋਂ ਮਿਲਦਾ ਹੈ, ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਗੁਰੂ ਅਰਜਨ ਸਾਹਿਬ ਜੀ ਕਰਦੇ ਹਨ। ਤੀਸਰੀ ਬੇਨਤੀ, ਹਉ ਨਿਮਖ ਨਾ ਛੋਡਾਂ ਜੀ, ਹੁਣ ਉਸ ਮਾਲਕ ਦੇ ਨਾਲ ਇੰਨਾ ਪ੍ਰੇਮ ਤੇ ਇੰਨਾ ਪਿਆਰ ਪੈ ਗਿਆ ਉਹਦੇ ਮਿੱਠੇ ਬੋਲਾਂ ਦੇ ਨਾਲ, ਹੁਣ ਇੱਕ ਨਿਮਖ ਭਾਵ ਕੇ ਅੱਖ ਚਪਕਣ ਦੇ ਨੂੰ ਜਿੰਨਾ ਸਮਾਂ ਲੱਗਦਾ ਅੱਖ ਚਮਕ ਚਪਕਣ ਨੂੰ, ਉਹਨਾਂ ਸਮਾਂ ਵੀ ਪਰਮਾਤਮਾ ਦੇ ਬੋਲ ਮਿੱਠੇ ਬੋਲ ਮਿੱਠੀ ਬਾਣੀ ਨੂੰ ਛੱਡਣ ਨੂੰ ਚੇਤੀ ਨਹੀਂ ਕਰਦਾ। ਚੌਥੀ ਪਿਆਰਿਓ ਦਾਤ ਜਿਹੜੀ ਗੁਰੂ ਅਰਜਨ ਸਾਹਿਬ ਨੇ ਅੱਜ ਸਾਨੂੰ ਬਖਸ਼ੀ ਹੈ, ਉਹ ਹੈ ਕਿ ਉਸ ਪਰਮਾਤਮਾ ਦੇ ਨਾਲ ਮਿਲਾਪ ਦੀਆਂ ਦਾਤਾਂ, ਮਿਲਾਪ ਦੀਆਂ ਦਾਤਾਂ। ਇਹ ਚਾਰ ਉਪਦੇਸ਼ ਜਿਹੜੇ ਹਨ ਸਾਨੂੰ ਅੱਜ ਸਾਹਿਬ ਜੀ ਵੱਲੋਂ ਬਖਸ਼ਿਸ਼ ਹੋਏ ਹਨ। ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਹਨ, ਮਿੱਠ ਬੋਲੜਾ ਜੀ, ਥੋੜਾ ਜਿਹਾ ਆਪਾਂ ਪਾਵਨ ਬਾਣੀ ਦੇ ਵਿੱਚੋਂ ਜਦੋਂ ਆਪਾਂ ਆਸਾ ਕੀ ਵਾਰ ਕੀਰਤਨ ਆਪ ਜੀ ਨੇ ਸਰਵਣ ਕੀਤੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਜਦੋਂ ਹੁੰਦੇ ਹਨ, ਅਕਸਰ ਹੀ ਆਪਾਂ ਗੁਰੂ ਨਾਨਕ ਸਾਹਿਬ ਜੀ ਕੇ ਪਾਵਨ ਬਚਨ ਸਰਵਣ ਕਰਦੇ ਹਾਂ ਕੀਰਤਨ ਰੂਪ ਦੇ ਵਿੱਚ, ਜਿੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਮਿੱਠਤ ਨੀਵੀਂ ਨਾਨਕਾ, ਜਿੱਥੇ ਗੁਰੂ ਨਾਨਕ ਸਾਹਿਬ ਨੇ ਮਿੱਠਤ ਦੀ ਗੱਲ ਵੀ ਕੀਤੀ ਹੈ ਤੇ ਨੀਵੀਂ ਦਾ ਆਪਾਂ ਅਰਥ ਕਰਾਂਗੇ, ਉੱਥੇ ਨਿਮਰਤਾ ਵੀ ਹੈ, ਮਿਠਾਸ ਵੀ ਹੈ, ਨਿਮਰਤਾ ਵੀ ਹੈ, ਉੱਥੇ ਚੰਗਿਆਈਆਂ ਵੀ ਹਨ, ਉੱਥੇ ਗੁਣ ਵੀ ਹਨ, ਤੇ ਚੇਤੇ ਰੱਖਿਓ ਉੱਥੇ ਤਤ ਭਾਵ ਪਰਮਾਤਮਾ ਵੀ ਹੈ। ਨੇੜੇ ਕਰਕੇ ਗੱਲ ਨਾਲ ਦੀ ਨਾਲ ਇਹ ਵੀ ਅਰਜ਼ ਕਰਾਂ, ਜੇ ਮਿੱਠ ਬੋਲੜਾ ਜੀ, ਹੁਣ ਜਿਹੜੇ ਪਰਮਾਤਮਾ ਦੇ ਬੋਲ, ਸੱਚੇ ਸਤਿਗੁਰੂ ਜੀ ਕੀ ਪਾਵਨ ਬਾਣੀ, ਜਿਹਨੂੰ ਆਪਾਂ ਪਾਵਨ ਬਾਣੀ ਵਿੱਚੋਂ ਆਪਾਂ ਦਰਸ਼ਨ ਕਰੀਏ ਤੇ ਸਾਡੇ ਸਾਹਮਣੇ ਬਚਨ ਆਉਣਗੇ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਇਹ ਕੀ ਹੈ ਜੀ? ਪਰਮਾਤਮਾ ਦੇ ਮਿੱਠੇ ਬੋਲ। ਪਾਵਨ ਬਾਣੀ ਨੂੰ ਹੋਰ ਆਪਾਂ ਪੜ੍ਹੀਏ, ਦਰਸ਼ਨ ਕਰੀਏ ਤੇ ਐਸੀ ਆਵਾਜ਼ ਸਾਡੇ ਸਾਹਮਣੇ ਆਉਂਦੀ ਹੈ, ਸੱਚ ਕੀ ਬਾਣੀ ਨਾਨਕ ਆਖ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਨੂੰ ਆਪਾਂ ਹੋਰ ਪੜ੍ਹੀਏ ਤੇ ਜਦੋਂ ਇਹ ਸ਼ਬਦ ਪੜ੍ਹਿਆ ਜਾਂਦਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਤੇ ਇਸ ਸ਼ਬਦ ਅਖੀਰ ਵਿੱਚ ਜਾ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਆਵਾਜ਼ ਦੇ ਕੇ ਕਹਿੰਦੇ ਹਨ ਧੁਰ ਕੀ ਬਾਣੀ ਆਈ। ਇੱਕ ਵਾਰ ਕਿਰਪਾ ਕਰੋ ਸਾਰੇ, ਧੁਰ ਕੀ ਬਾਣੀ ਤਿੰਨ ਸਗਲੀ ਚਿੰਤ ਮਿਟਾਈ, ਤਿੰਨ ਸਗਲੀ ਚਿੰਤ ਮਿਟਾਈ। ਪਰਮਾਤਮਾ ਦੇ ਬੋਲ, ਮਿੱਠੇ ਬੋਲ, ਪਾਵਨ ਬਾਣੀ ਨੂੰ ਹੋਰ ਥੋੜਾ ਜਿਹਾ ਆਪਾਂ ਜਦੋਂ ਦਰਸ਼ਨ ਕਰੀਏ, ਥੋੜਾ ਜਿਹਾ ਮਿੱਠੇ ਦੇ ਸੰਬੰਧ ਵਿੱਚ ਬਚਨ ਤੁਹਾਡੇ ਨਾਲ ਸਾਂਝੇ ਕਰਾਂ, ਜਦੋਂ ਸਾਹਿਬਾਂ ਦੀ ਪਾਵਨ ਬਾਣੀ ਪੜ੍ਹੀਏ ਤੇ ਸਾਡੇ ਸਾਹਮਣੇ ਐਸੇ ਬਚਨ ਆਉਂਦੇ ਹਨ, ਮੇਰਾ ਮਨ ਸ਼ਬਦ ਲੱਗੋ ਗੁਰ ਮੀਠਾ, ਮੇਰਾ ਮਨ ਸ਼ਬਦ ਲੱਗੋ ਗੁਰ ਮੀਠਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਪਾਵਨ ਬਾਣੀ ਦੇ ਹੋਰ ਆਪਾਂ ਦਰਸ਼ਨ ਕਰੀਏ ਪਾਵਨ ਬਾਣੀ ਦੇ ਵਿੱਚੋਂ ਤੇ ਸਾਡੇ ਸਾਹਮਣੇ ਐਸੇ ਬਚਨ ਆਉਂਦੇ ਹਨ, ਗੁਰ ਕੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਖ ਦੁਆਰ, ਗੁਰ ਕੀ ਬਾਣੀ ਮਿੱਠੀ। ਪਿਆਰਿਓ, ਜਦੋਂ ਆਪਾਂ ਸਾਹਿਬਾਂ ਦੀ ਪਾਵਨ ਬਾਣੀ ਦੇ ਹੋਰ ਦਰਸ਼ਨ ਕੀਤੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਸਤਿਗੁਰੂ ਜੀ ਕੀ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਦੋਂ ਆਪਾਂ ਪਾਠ ਪੜ੍ਹਦੇ ਹਾਂ ਤੇ ਐਸੇ ਬਚਨ ਸਾਡੇ ਸਾਹਮਣੇ ਆਉਂਦੇ ਹਨ, ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ। ਇਹ ਪਾਵਨ ਬਾਣੀ, ਇਹ ਪਾਵਨ ਬਾਣੀ, ਇਹ ਕੀ ਹੈ? ਇਹ ਪਰਮਾਤਮਾ ਦੇ ਬੋਲ, ਇਹ ਧੁਰ ਕੀ ਬਾਣੀ, ਇਹ ਸੱਚ ਕੀ ਬਾਣੀ, ਇਹ ਖਸਮ ਕੀ ਬਾਣੀ, ਇਹ ਪਰਮਾਤਮਾ ਦੇ ਮਿੱਠੇ ਬੋਲ। ਧੰਨ ਗੁਰੂ ਰਾਮਦਾਸ ਦਾਤਾ ਜੀ, ਤਿੰਨਾਂ ਦੇ ਜੀਵਨ ਇਤਿਹਾਸ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤੇ ਕੁਝ ਸਿੱਖ ਆਉਂਦੇ ਹਨ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਸਤਿਗੁਰੂ ਜੀ ਮਹਾਰਾਜ ਨੂੰ ਸਵਾਲ ਕਰਦੇ ਹਨ, ਪੁੱਛਦੇ ਹਨ ਇਸੇ ਧਰਤੀ ਤੇ ਇਸੇ ਨਗਰੀ ਵਿੱਚ। ਇੱਕ ਬੇਨਤੀ ਇੱਥੇ ਰੁਕ ਕੇ ਤਿੰਨ ਬੇਨਤੀਆਂ ਤੁਹਾਡੇ ਚਰਨਾਂ 'ਚ ਕਰਾਂ। ਆਪਾਂ ਤਿੰਨ ਸ਼ਬਦ ਜਿਹੜੇ ਹਨ ਅਕਸਰ ਹੀ ਵਰਤਦੇ ਹਾਂ, ਉਹ ਤਿੰਨ ਸ਼ਬਦ ਕਿਹੜੇ ਹਨ? ਜਦੋਂ ਵੀ ਕੋਈ ਸਿੱਖ ਦੂਰ ਦੁਰੇਡੇ ਤੋਂ, ਇੱਦਾਂ ਕਹਿ ਲਈਏ ਸੰਸਾਰ ਦੇ ਕਿਸੇ ਵੀ ਕੋਨੇ 'ਚੋਂ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਉਂਦਾ ਨਾ, ਜਿਵੇਂ ਹੀ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਅੰਦਰ, ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਅੰਦਰ ਦਾਖਲ ਹੁੰਦਾ ਹੈ, ਤੇ ਇੱਕਦਮ ਉਹਦੇ ਅੰਦਰੋਂ ਆਵਾਜ਼ ਨਿਕਲਦੀ ਹੈ, ਗੁਰੂ ਰਾਮਦਾਸ ਦੀ ਨਗਰੀ। ਤਵੱਜੋ ਦੇਣਾ ਜੀ, ਅੰਦਰੋਂ ਆਵਾਜ਼ ਨਿਕਲਦੀ ਹੈ, ਧੰਨ ਗੁਰੂ ਰਾਮਦਾਸ ਜੀ ਦੀ ਨਗਰੀ ਪਿਆਰਿਓ। ਤੇ ਜਦੋਂ ਫਿਰ ਉਹ ਪਹੁੰਚਦਾ ਹੈ ਪਰਕਰਮਾ ਦੇ ਵਿੱਚ, ਜਦੋਂ ਦਰਸ਼ਨੀ ਡਿਓਡੀ ਦੀਆਂ ਪੌੜੀਆਂ ਉੱਤਰ ਕੇ ਪਰਕਰਮਾ 'ਚ ਪਹੁੰਚਦਾ ਹੈ, ਤੇ ਜਦੋਂ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ, ਫਿਰ ਉਹਦੇ ਮੁੱਖ 'ਚੋਂ ਆਵਾਜ਼ ਆਉਂਦੀ ਹੈ, ਗੁਰੂ ਰਾਮਦਾਸ ਦਾਤਾ ਜੀ ਦੇ ਘਰ ਦਾ ਸਰੋਵਰ ਹੈ। ਤਵੱਜੋ ਦੇਣਾ, ਗੁਰੂ ਕੀ ਨਗਰੀ, ਧੰਨ ਗੁਰੂ ਰਾਮਦਾਸ ਦੀ ਨਗਰੀ, ਧੰਨ ਗੁਰੂ ਰਾਮਦਾਸ ਦਾਤਾ ਜੀ ਦੇ ਘਰ ਦਾ ਸਰੋਵਰ। ਤੇ ਫਿਰ ਜਦੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਸਿੱਖ ਭਾਵਨਾ ਦੇ ਨਾਲ, ਭਿੱਜ ਕੇ ਭਾਵਨਾ ਨਾਲ, ਪ੍ਰੇਮ ਦੇ ਨਾਲ ਪਿਆਰਿਓ, ਜਦੋਂ ਹੱਥ ਜੋੜ ਕੇ ਨਮਸਕਾਰਾਂ ਕਰਦਾ ਹੈ, ਅਰਦਾਸਾਂ ਕਰਦਾ ਹੈ, ਦੀਦਾਰ ਕਰਦਾ ਹੈ, ਤੇ ਫਿਰ ਉਹਦੇ ਅੰਦਰੋਂ ਇੱਕ ਆਵਾਜ਼ ਨਿਕਲਦੀ ਹੈ, ਧੰਨ ਗੁਰੂ ਰਾਮਦਾਸ ਦਾਤੇ ਦਾ ਘਰ। ਪਿਆਰਿਓ, ਕਦੇ ਦੁਨੀਆਂ ਕਹਿੰਦੀ ਸੀ, ਮੈਂ ਖਿੰਦ ਰੋਕੇ ਨਾਲ ਅਰਜ ਕਰ ਜਾਵਾਂ, ਕਦੇ ਦੁਨੀਆਂ ਕਹਿੰਦੀ ਸੀ, ਜਦੋਂ ਦੁਨੀਆਂ ਦੀਆਂ ਲੋਕਾਂ ਨੇ, ਜਦੋਂ ਚਾਚੇ ਤਾਏ ਸ਼ਰੀਕੇ ਭਾਈਚਾਰੇ ਵਾਲਿਆਂ ਆਪੋ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ, ਮੈਂ ਕਈ ਵਾਰ ਕਹਿੰਦਾ, ਧੰਨ ਗੁਰੂ ਰਾਮਦਾਸ ਦਾਤਾ ਜੀ, ਤੁਸੀਂ ਧੰਨ ਹੋ, ਸੰਸਾਰ ਦੀਆਂ ਲੋਕਾਂ ਤੇ ਤੁਹਾਡੇ ਵੱਲ ਵੇਖ ਕੇ ਕਦੇ ਆਪੋ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕੀਤੇ ਸਨ, ਅੱਜ ਧੰਨ ਗੁਰੂ ਰਾਮਦਾਸ ਦਾਤੇ ਦੇ ਘਰ ਦੇ ਦਰਵਾਜ਼ੇ ਜਿਹੜੇ ਹਨ ਚਾਰੇ ਪਾਸਿਆਂ ਤੋਂ ਖੁੱਲ੍ਹੇ ਹਨ। ਪਿਆਰਿਓ, ਧੰਨ ਗੁਰੂ ਰਾਮਦਾਸ ਦਾਤਾ ਜੀ ਦੀ ਨਗਰੀ, ਧੰਨ ਗੁਰੂ ਰਾਮਦਾਸ ਦਾਤਾ ਜੀ ਦੇ ਘਰ ਦਾ, ਧੰਨ ਗੁਰੂ ਰਾਮਦਾਸ ਦਾਤਾ ਜੀ ਦਾ ਸਰੋਵਰ, ਤੇ ਧੰਨ ਗੁਰੂ ਰਾਮਦਾਸ ਦਾਤਾ ਜੀ ਦਾ ਇਹ ਘਰ। ਇਸ ਧਰਤੀ ਤੇ ਜਦੋਂ ਕੁਝ ਸਿੱਖ ਆਏ, ਉਹਨਾਂ ਸਿੱਖਾਂ ਨੇ ਆ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਨਮੁਖ ਹੱਥ ਜੋੜ ਕੇ ਇੱਕ ਬੇਨਤੀ ਕੀਤੀ, ਕਹਿਣ ਲੱਗੇ, ਸੱਚੇ ਸਤਿਗੁਰੂ, ਮਨ ਜਾਗੇ ਦੀ ਨਿਸ਼ਾਨੀ ਕੀ ਹੈ? ਇਹ ਸਵਾਲ ਹੈ, ਮਨ ਜਾਗੇ ਦੀ ਨਿਸ਼ਾਨੀ ਕੀ ਹੈ? ਧੰਨ ਗੁਰੂ ਰਾਮਦਾਸ ਮਹਾਰਾਜ ਆਵਾਜ਼ ਦੇ ਕੇ ਕਹਿੰਦੇ, ਮਨ ਜਾਗੇ ਕੀ ਇਹ ਨਿਸ਼ਾਨੀ? ਸੁਣ ਲੈਣਾ ਜੀ, ਮਨ ਜਾਗੇ ਦੀ ਨਿਸ਼ਾਨੀ ਕੀ ਹੈ ਭਲਾ? ਮਨ ਜਾਗੇ ਕੀ ਇਹ ਨਿਸ਼ਾਨੀ? ਤਉ ਉਰ ਕਹਿੰਦੇ ਨੇ ਹਿਰਦੇ ਨੂੰ, ਤਉ ਉਰ ਲੱਗੈ ਮਿੱਠੀ ਬਾਣੀ। ਕਹਿਣ ਲੱਗੇ ਸਿੱਖਾ, ਜਿੱਦਣ ਤੇਰੇ ਹਿਰਦੇ ਨੂੰ ਇਹ ਬਾਣੀ ਮਿੱਠੀ ਲੱਗਣ ਲੱਗ ਪਈ, ਸਮਝ ਲਈ ਗੁਰੂ ਰਾਮਦਾਸ ਦੀ ਕਿਰਪਾ ਤੇਰੇ ਤੇ ਹੋ ਗਈ, ਤੇਰਾ ਮਨ ਅੰਦਰੋਂ ਜਾਗ ਪਿਆ ਹੈ। ਪਿਆਰਿਓ, ਚੇਤੇ ਰੱਖਿਓ, ਇਹ ਪਾਵਨ ਬਾਣੀ ਦਾ ਇੱਕ ਇੱਕ ਅੱਖਰ, ਇੱਕ ਇੱਕ ਬੋਲ ਪਰਮਾਤਮਾ ਦੀ ਬੋਲੀ, ਮਿੱਠ ਬੋਲੜਾ ਜੀ। ਅੱਜ ਧੰਨ ਗੁਰੂ ਅਰਜਨ ਸਾਹਿਬ ਜੀ ਆਵਾਜ਼ ਦੇ ਕੇ ਕਹਿੰਦੇ, ਮੈਂ ਖਿੰਨ ਥੋੜਾ ਜਿਹਾ ਰੁਕ ਕੇ ਇੱਕ ਨਾਲ ਦੀ ਨਾਲ ਗੁਰਬਾਣੀ ਦਾ ਹੋਰ ਨੁਕਤਾ ਸਾਂਝਾ ਕਰ ਲਵਾਂ। ਸਾਨੂੰ ਸੱਚੇ ਸਤਿਗੁਰੂ ਜੀ ਨੇ ਆਖਿਆ, ਜੇ ਪਰਮਾਤਮਾ ਦੇ ਬੋਲ ਮਿੱਠੇ ਨੇ, ਜੇ ਬਾਣੀ ਮਿੱਠੀ ਹੈ, ਤੇ ਸਿੱਖ ਦਾਤਾ ਮਿਹਰ ਕਰੇ, ਸਿੱਖਾ ਤੇਰੇ ਜੀਵਨ ਵਿੱਚ ਵੀ ਕਿਤੇ ਤੇਰੀ ਬੋਲ ਬਾਣੀ ਦੇ ਵਿੱਚ ਵੀ ਮਿਠਾਸ ਹੋਵੇ, ਅਸਰ ਹੋਵੇ ਨਾ ਬਾਣੀ ਦਾ, ਅਸਰ ਹੋਵੇ ਨਾ ਗੁਰੂ ਕੇ ਸ਼ਬਦ ਦਾ, ਜੀਵਨ ਦੇ ਅੰਦਰ ਅਸਰ ਹੋਣਾ ਚਾਹੀਦਾ। ਦਾਤਾ ਜੀ ਮਿਹਰ ਕਰਨ, ਮਿਠਾਸ ਪਿਆਰਿਓ। ਪਾਵਨ ਬਾਣੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਦੋਂ ਆਪਾਂ ਦਰਸ਼ਨ ਕਰਦੇ ਹਾਂ, ਤੇ ਸਾਨੂੰ ਸਤਿਗੁਰੂ ਜੀ ਨੇ ਕੁਝ ਗੱਲਾਂ ਤੋਂ ਵਰਜਿਆ ਵੀ ਹੈ, ਕਿਉਂਕਿ ਜਿੱਥੇ ਅੱਜ ਕਿਹਾ ਗਿਆ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ, ਪਰਮਾਤਮਾ ਜਿਹੜਾ ਸਾਡਾ ਸੱਜਣ ਹੈ, ਉਹਦੇ ਬੋਲ ਮਿੱਠੇ ਹਨ, ਉਹਦੀ ਬੋਲੀ ਬੜੀ ਮਿੱਠੀ ਹੈ, ਉਹਦੇ ਬੋਲਾਂ 'ਚ ਬੜੀ ਮਿਠਾਸ ਹੈ। ਪਰ ਨਾਲ ਸਾਨੂੰ ਇੱਕ ਗੱਲ ਮਹਾਰਾਜ ਨੇ ਸੁਚੇਤ ਕੀਤਾ, ਕਹਿਣ ਲੱਗੇ, ਸੱਜਣਾ, ਯਤਨ ਕਰੀ ਆਪਣੀ ਜ਼ਿੰਦਗੀ ਵਿੱਚ ਕਦੇ ਫਿੱਕਾ ਨਾ ਬੋਲੀ। ਆਸਾ ਕੀ ਵਾਰ 'ਚ ਰੋਜ਼ ਪੜ੍ਹਿਆ ਜਾਂਦਾ ਨਾ, ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕਾ ਨਹੀਂ ਬੋਲਣਾ। ਫਿਰ ਸਾਨੂੰ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਇਹ ਵੀ ਕਿਹਾ, ਕਹਿਣ ਲੱਗੇ ਝੂਠ ਨਹੀਂ ਬੋਲਣਾ। ਤਵੱਜੋ ਦੇਣਾ ਜੀ, ਕਈ ਵਾਰੀ ਬੰਦਾ ਝੂਠ ਵੀ ਬੜੇ ਮਿੱਠੇ ਬੋਲਾਂ ਵਿੱਚ ਬੋਲ ਜਾਂਦਾ ਜੇ। ਤੀਸਰੀ ਬੇਨਤੀ ਤੁਹਾਡੇ ਚਰਨਾਂ ਚ ਕਰਾਂ। ਮਹਾਰਾਜ ਕਹਿੰਦੇ ਕਦੇ ਨਿੰਦਿਆ ਵਾਲਾ ਬੋਲ ਨਹੀਂ ਉਹ ਬੋਲਣਾ। ਪਿਆਰਿਓ, ਪਾਵਨ ਬਾਣੀ ਪੜੋ, ਦਰਸ਼ਨ ਕਰੋ ਮਹਾਰਾਜ ਦੀ ਬਾਣੀ ਦੇ। ਬੋਲਣ ਬਾਰੇ ਮਹਾਰਾਜ ਕਿੰਨਾ ਕੁ ਸਾਨੂੰ ਸੁਚੇਤ ਕਰਦੇ ਪਏ ਪਾਵਨ ਬਾਣੀ ਚ। ਚੌਥਾ ਬੋਲ ਮਹਾਰਾਜ ਪਾਵਨ ਬਾਣੀ ਵਿੱਚੋਂ ਆਵਾਜ਼ ਦੇ ਕੇ ਕਹਿਣ ਲੱਗੇ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ, ਮੰਦਾ ਕਿਸੇ ਨੂੰ ਨਹੀਂ ਬੋਲਣਾ ਗੁਰਮੁਖੋ। ਤੇ ਇੱਕ ਬੇਨਤੀ ਸਾਹਿਬਾਂ ਦੀ ਪਾਵਨ ਬਾਣੀ ਚੋਂ ਹੋਰ ਆਪਾਂ ਦਰਸ਼ਨ ਕਰੀਏ। ਤੇ ਸਾਹਿਬ ਆਵਾਜ਼ ਦੇ ਕੇ ਕਹਿੰਦੇ, ਟੂਟ ਪ੍ਰੀਤ ਗਈ। ਕਹਿਣ ਲੱਗੇ, ਤੇਰੀ ਪ੍ਰੀਤ ਕਈ ਵਾਰੀ ਗੁਰੂ ਨਾਲੋਂ ਤੇ ਰੱਬ ਨਾਲੋਂ ਵੀ ਟੁੱਟ ਜਾਂਦੀ ਹੈ ਜਦੋਂ ਤੂੰ ਕਈ ਵਾਰੀ ਟੂਟ ਪ੍ਰੀਤ ਗਈ ਬੁਰ ਬੋਲ। ਜਦੋਂ ਤੂੰ ਆਪਣੀ ਰਸਨਾ ਤੋਂ ਬੁਰਾ ਬੋਲਦਾ ਹੈ ਨਾ, ਤੇ ਤੇਰੀ ਪ੍ਰੀਤ ਕਈ ਵਾਰੀ ਗੁਰੂ ਨਾਲੋਂ ਤੇ ਪਰਮਾਤਮਾ ਨਾਲੋਂ ਵੀ ਟੁੱਟ ਜਾਂਦੀ ਹੈ। ਪਿਆਰਿਓ, ਅੱਜ ਸਾਨੂੰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ, ਪਰਮਾਤਮਾ ਜਿਹਦੇ ਬੋਲ ਬੜੇ ਮਿੱਠੇ ਹਨ।
1: ਹਾਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ।
0: ਕਹਿਣ ਲੱਗੇ, ਮੈਂ ਤੇ ਭਾਲ ਭਾਲ ਕੇ ਥੱਕ ਗਈ ਆ, ਉਹ ਤੇ ਕਦੇ ਕੌੜਾ

ਉਸ ਪਰਮੇਸ਼ਰ ਦਾ ਸੁਭਾਅ ਕੀ ਹੈ ਭਲਾ? ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਸੁਭਾਅ। ਤਵੱਜੋ ਦੇਣਾ ਜੀ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਆਪਾਂ ਪਾਵਨ ਬਾਣੀ ਵਿੱਚ ਕਈ ਵਾਰ ਧੰਨ ਗੁਰੂ ਅਰਜਨ ਸਾਹਿਬ ਜੀ ਕੇ ਪਾਵਨ ਬਚਨ ਪੜ੍ਹਦੇ ਹਾਂ, ਪਤਤ ਉਦਾਹਰਣ ਸਤਿਗੁਰ ਮੇਰਾ ਮੋਹੇ ਤਿਸਕਾ ਪਰਵਾਸਾ। ਤਵੱਜੋ ਦੇਣਾ ਜੀ, ਪਤਤ ਉਦਾਹਰਣ ਸਤਿਗੁਰ ਮੇਰਾ। ਅੱਜ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਕਹਿਣ ਲੱਗੇ ਇੱਕ ਤਿਲ ਭਾਵ ਥੋੜੀ ਜਿੰਨੀ ਵੀ ਘਾਲਣਾ ਆਪਾਂ ਕੀਤੀ, ਭਾਵ ਨਾਮ ਜਪਿਆ, ਭਾਵ ਬਾਣੀ ਪੜ੍ਹੀ, ਭਾਵ ਸੇਵਾ ਕੀਤੀ, ਭਾਵ ਸਿਮਰਨ ਕੀਤਾ, ਆਪਾਂ ਘਾਲਣਾ ਕੀਤੀ ਹੋਵੇ, ਭਾਵੇਂ ਥੋੜੀ ਤੋਂ ਥੋੜੀ ਵੀ ਕੀਤੀ ਹੋਵੇ, ਪਰਮੇਸ਼ਰ ਸਾਡੀ ਕੀਤੀ ਹੋਈ ਘਾਲਣਾ ਨੂੰ ਕਦੇ ਅਜਾ

0: ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਉਹ ਜਿਹੜਾ ਮੇਰਾ ਸੱਜਣ ਹੈ, ਜਿਹੜਾ ਅੰਮ੍ਰਿਤਮਈ ਜੀਵਨ ਦੀਆਂ ਦਾਤਾਂ ਦੇਣ ਵਾਲਾ, ਸਦਾ ਹੀ ਉਹਦੀ ਸ਼ਰਨ ਵਿੱਚ ਹਾਂ।
1: ਬਿਸਮ ਭਾਈ ਜੀ, ਹਰ ਦਰਸ਼ਨ ਦੇਖ ਅਪਾਰਾ।
0: ਪਹਿਲਾਂ ਸੀ ਮਿੱਠੇ ਬੋਲਾਂ ਦੀ ਗੱਲ, ਮਿੱਠ ਬੋਲੜਾ ਜੀ, ਹੁਣ ਮਿੱਠ ਬੋਲੜੇ ਤੋਂ ਬਾਅਦ ਅਗਲੇ ਪਦੇ ਵਿੱਚ ਸਾਹਿਬ ਦੂਸਰੇ ਪਦੇ ਵਿੱਚ ਗੱਲ ਕਰਨ ਲੱਗੇ ਪਰਮਾਤਮਾ ਦੇ ਦਰਸ਼ਨਾਂ ਦੀ। ਹਉ ਬਿਸਮ ਭਾਈ ਜੀ, ਹੈਰਾਨ ਹੋ ਗਏ, ਹੈਰਾਨ ਰਹਿ ਗਏ ਜਦੋਂ ਉਹਦੇ, ਹਉ ਬਿਸਮ ਭਾਈ ਜੀ, ਹਰ ਦਰਸ਼ਨ ਦੇਖ ਅਪਾਰਾ, ਜਦੋਂ ਉਸ ਪਰਮੇਸ਼ਰ ਦੇ ਦਰਸ਼ਨ ਕੀਤੇ।
1: ਮੇਰਾ ਸੁੰਦਰ ਸੁਆਮੀ ਜੀ, ਹਉ ਚਰਨ ਕਮਲ ਪਗ ਸ਼ਾਰਾ।
0: ਉਹ ਪਰਮੇਸ਼ਰ ਬੜਾ ਸੋਹਣਾ ਹੈ। ਕਿਨ ਥੋੜਾ ਜਿਹਾ ਰੁਕੇ, ਜੇ ਆਪਾਂ ਦਰਸ਼ਨਾਂ ਦੀ ਗੱਲ ਕਰਨੀ ਹੋਵੇ, ਇਤਿਹਾਸ ਦੇ ਪੰਨਿਆਂ ਨੂੰ ਆਪਾਂ ਕਦੇ ਪੜ੍ਹੀਏ, ਆਪਣੀ ਸੁਰਤ ਲੈ ਕੇ ਚੱਲੀਏ, ਹਜ਼ੂਰ ਸਾਹਿਬ ਦੀ ਧਰਤੀ, ਭਾਈ ਸਾਹਿਬ ਭਾਈ ਨੰਦ ਲਾਲ ਜੀ, ਧੰਨ ਕਲਗੀਧਰ ਸਤਿਗੁਰੂ ਜੀ ਮਹਾਰਾਜ ਜੀ ਦੇ ਨਾਲ ਗੱਲਾਂ ਬਾਤਾਂ ਕਰਦੇ ਆ। ਜੋਤੀ ਜੋਤ ਸਮਾਉਣ ਦਾ ਸਮਾਂ ਹੈ ਧੰਨ ਕਲਗੀਧਰ ਸਤਿਗੁਰੂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ। ਤੇ ਭਾਈ ਨੰਦ ਲਾਲ ਜੀ ਕਹਿੰਦੇ, ਕਹਿੰਦੇ ਸੱਚੇ ਸਤਿਗੁਰੂ ਜੀ, ਆਪ ਜੀ ਜੋਤੀ ਜੋਤ ਸਮਾਉਣ ਲੱਗੇ ਹੋ, ਤੇ ਜੇ ਸਾਡਾ ਚਿੱਤ ਕਰੇ ਤੁਹਾਡੇ ਦਰਸ਼ਨ ਕਰਨ ਨੂੰ, ਤੇ ਅਸੀਂ ਤੁਹਾਡੇ ਦਰਸ਼ਨ ਕਿੱਥੋਂ ਕਰਿਆ ਕਰਨੇ ਹਨ। ਭਾਈ ਨੰਦ ਲਾਲ ਜੀ ਨੇ ਦੋ ਸਵਾਲ ਧੰਨ ਕਲਗੀਧਰ ਸਤਿਗੁਰੂ ਜੀ ਨੂੰ ਕੀਤੇ, ਜੇ ਸਾਡਾ ਚਿੱਤ ਕਰੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਨੂੰ, ਤੇ ਸੱਚੇ ਸਤਿਗੁਰੂ ਅਸੀਂ ਕਿਹਦੇ ਨਾਲ ਗੱਲਾਂ ਬਾਤਾਂ ਕਰਿਆ ਕਰਾਂਗੇ, ਸਾਡਾ ਚਿੱਤ ਕਰਿਆ ਕਰਨਾ ਨਾ ਤੁਹਾਡੇ ਦਰਸ਼ਨ ਕਿਵੇਂ ਕਰੀਏ, ਤੁਹਾਡੇ ਨਾਲ ਗੱਲਾਂ ਬਾਤਾਂ ਕਿਵੇਂ ਕਰੀਏ। ਤੇ ਸਾਹਿਬ ਜੀ ਆਵਾਜ਼ ਦੇ ਕੇ ਕਹਿੰਦੇ, ਜੋ ਸਿੱਖ ਮਮ ਦਰਸ਼ਨ ਕੀ ਚਾਹੈ, ਜਿਹੜਾ ਸਿੱਖ ਮੇਰੇ ਦਰਸ਼ਨ ਕਰਨੇ ਚਾਹੁੰਦਾ ਨਾ, ਦਰਸ਼ਨ ਕਰੇ ਗ੍ਰੰਥ ਜੀ ਆਹੈ। ਕਹਿਣ ਲੱਗੇ, ਉਹ ਆ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ, ਭਾਵ ਬਾਣੀ ਪੜ੍ਹੇ, ਬਾਣੀ ਸੁਣੇ। ਜਦੋਂ ਸਿੱਖ ਬਾਣੀ ਪੜ੍ਹੇਗਾ, ਬਾਣੀ ਸੁਣੇਗਾ, ਉਹਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋਣਗੇ। ਪਿਆਰਿਓ, ਫਿਰ ਭਾਈ ਨੰਦ ਲਾਲ ਜੀ ਕਹਿੰਦੇ, ਜੇ ਗੱਲਾਂ ਬਾਤਾਂ ਕਰਨੀਆਂ ਹੁਣ ਸੱਚੇ ਸਤਿਗੁਰੂ ਜੀ ਆਪ ਜੀ ਦੇ ਨਾਲ, ਉਹ ਕਿੱਦਾਂ ਹੋਇਆ ਕਰਨਗੀਆਂ। ਤੇ ਸਾਹਿਬ ਜੀ ਆਵਾਜ਼ ਦੇ ਕੇ ਕਹਿੰਦੇ, ਜੋ ਸਿੱਖ ਮਮ ਸਾਥ ਚਾਹੇ ਕਰ ਬਾਤ, ਜਿਹੜਾ ਸਿੱਖ ਮੇਰੇ ਨਾਲ ਗੱਲਾਂ ਬਾਤਾਂ ਕਰਨੀਆਂ ਚਾਹੁੰਦਾ, ਪੜ੍ਹੇ ਗ੍ਰੰਥ ਜੀ, ਭਾਵ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਨੂੰ ਪੜ੍ਹੇ, ਤੇ ਬਾਣੀ ਨੂੰ ਪੜ੍ਹ ਕੇ ਨਾਲ ਨਾਲ ਬਾਣੀ ਨੂੰ ਵਿਚਾਰੇ। ਜਿਹੜਾ ਬਾਣੀ ਨੂੰ ਪੜ੍ਹੇਗਾ ਤੇ ਬਾਣੀ ਨੂੰ ਵਿਚਾਰੇਗਾ, ਉਹਦੀਆਂ ਰੋਜ਼ ਕਲਗੀਆਂ ਵਾਲੇ ਬਾਪੂ ਜੀ ਦੇ ਨਾਲ ਗੱਲਾਂ ਬਾਤਾਂ ਵੀ ਹੋ ਜਾਇਆ ਕਰਨਗੀਆਂ। ਦਰਸ਼ਨਾਂ ਦੀ ਗੱਲ, ਧੰਨ ਗੁਰੂ ਅਰਜਨ ਸਾਹਿਬ ਸੱਚੇ ਸਤਿਗੁਰੂ ਜੀ ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਕਰਦਿਆਂ ਬਖਸ਼ਿਸ਼ ਕਰਦੇ ਕਹਿਣ ਲੱਗੇ, ਮੇਰਾ ਸੁੰਦਰ ਸੁਆਮੀ ਜੀ, ਹਉ ਚਰਨ ਕਮਲ ਪਗ ਇਸ਼ਾਰਾ। ਉਹ ਪਰਮੇਸ਼ਰ ਕਹਿੰਦੇ ਬੜਾ ਸੋਹਣਾ, ਫਿਰ ਹਉ ਚਰਨ ਕਮਲ, ਮੈਂ ਉਹਦੇ ਚਰਨਾਂ ਦੀ ਧੂੜ ਬਣਿਆ ਹੋਇਆ ਹਾਂ।
1: ਪ੍ਰਭ ਪੇਖਤ ਜੀਵਾ ਠੰਡੀ ਥੀਵਾ, ਤਿਸ ਜੇ ਵੱਡ ਅਵਰ ਨਾ ਕੋਈ।
0: ਉਹਨੂੰ ਦੇਖ ਕੇ ਹੀ ਮੇਰੀ ਜਿੰਦ ਮੇਰੀ ਜਾਨ ਹੈ, ਮੇਰੀ ਜਿੰਦ ਜਾਨ ਤਾਂ ਹੀ ਬਚਦੀ ਹੈ ਜੇ ਉਹਨੂੰ ਦੇਖਾਂ, ਉਹਦੇ ਦਰਸ਼ਨ ਕਰਾਂ। ਤੇ ਉਹਦੇ ਦਰਸ਼ਨ ਕਰਕੇ ਕਹਿਣ ਲੱਗੇ, ਅੰਦਰ ਠੰਡ ਵੀ ਪੈਂਦੀ ਹੈ। ਆਪਾਂ ਪਾਵਨ ਬਾਣੀ ਪੜ੍ਹੀਏ ਤੇ ਸਾਡੇ ਸਾਹਮਣੇ ਬਚਨ ਆਉਂਦੇ, ਜਦੋਂ ਆਪਾਂ ਦਰਸ਼ਨ ਕਰਦੇ ਹਾਂ ਸੱਚੇ ਸਤਿਗੁਰੂ ਜੀ ਕੇ,

ਆਦਿ ਭਾਵ ਜਦੋਂ ਤੋਂ ਸੰਸਾਰ ਬਣਿਆ, ਸ੍ਰਿਸ਼ਟੀ ਬਣੀ, ਅੰਤ ਭਾਵ ਜਦੋਂ ਇਸ ਸੰਸਾਰ ਦਾ, ਸ੍ਰਿਸ਼ਟੀ ਦਾ ਅੰਤ ਹੋਣਾ, ਮੱਧ ਭਾਵ ਆ ਜਿਹੜਾ ਸਮਾਂ ਹੁਣ ਚੱਲ ਰਿਹਾ ਹੈ, ਮੱਧ ਵਾਲਾ ਸਮਾਂ। ਕਹਿਣ ਲੱਗੇ ਆਦਿ ਵਾਲਾ ਸਮਾਂ ਹੋਵੇ, ਅੰਤ ਵਾਲਾ ਸਮਾਂ ਹੋਵੇ, ਮੱਧ ਵਾਲਾ ਸਮਾਂ ਹੋਵੇ, ਪਰਮੇਸ਼ਰ ਰਵਿਆ ਹੋਇਆ। ਜਲ ਥਲ ਮਹੀਅਲ ਸੋਈ, ਜਲ ਵਿੱਚ ਪਾਣੀ ਵਿੱਚ ਵੀ, ਥਲ ਧਰਤੀ ਤੇ ਧਰਤੀ ਵਿੱਚ ਵੀ, ਤੇ ਮਹੀਅਲ ਆਕਾਸ਼

ਉਹਦੇ ਚਰਨਾਂ ਕਮਲਾਂ ਦੇ ਨਾਲ ਜੁੜ ਕੇ ਮੈਂ ਖਿੰਨ ਥੋੜਾ ਜਿਹਾ ਇੱਥੇ ਚਰਨ ਕਮਲ ਦੀ ਗੱਲ ਵੀ ਕਰ ਜਾਵਾਂ। ਜਦੋਂ ਪਾਵਨ ਬਾਣੀ ਦੇ ਆਪਾਂ ਦਰਸ਼ਨ ਕਰੀਏ, ਸੱਚੇ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹੀਏ ਤੇ ਸਾਡੇ ਸਾਹਮਣੇ ਬਚਨ ਆਉਂਦੇ ਹਨ, ਹਿਰਦੈ ਚਰਨ ਸ਼ਬਦ ਸਤਿਗੁਰੂ ਕੋ। ਤਵੱਜੋ ਦੇਣਾ ਜੀ, ਚਰਨ ਕਿਹੜੇ ਆ? ਸਤਿਗੁਰੂ ਜੀ ਕੀ ਪਾਵਨ ਬਾਣੀ, ਪਾਵਨ ਸ਼ਬਦ ਹੀ ਚਰਨ ਹਨ, ਤੇ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਆਪਾਂ ਵਸਾ ਲਈਏ। ਚਰਨ ਕਮਲ ਜਪ ਸਾਗਰ ਤਰਿਆ, ਸਾਗਰ ਭਾਵ ਇਹ ਸੰਸਾਰ। ਚਰਨ ਕਮਲ ਜਪ ਸਾਗਰ ਤਰਿਆ, ਤਰ ਗਏ ਜਿਹੜੇ ਉਹਦੇ ਚਰਨਾਂ ਨਾਲ ਜੁੜ ਗਏ। ਆਪਾਂ ਰੋਜ਼ਾਨਾ ਜਦੋਂ ਮੁੰਦਾਵਣੀ ਵਾਲੇ ਸ਼ਬਦ ਨੂੰ ਪੜ੍ਹਦੇ ਹਾਂ, ਜਦੋਂ ਮੁੰਦਾਵਣੀ ਵਾਲਾ ਸ਼ਬਦ ਪੜ੍ਹਿਆ ਜਾਂਦਾ ਹੈ ਸੋਦਰ ਕੀ ਪਾਵਨ ਬਾਣੀ ਦੇ ਵਿੱਚ, ਤੇ ਇਹ ਬਚਨ ਸਾਡੇ ਸਾਹਮਣੇ ਆਉਂਦੇ ਹਨ, ਤਮ ਸੰਸਾਰ ਚਰਨ ਲੱਗ ਤਰੀਏ। ਕਿਰਪਾ ਕਰੋ ਸਾਰੇ ਇੱਕ ਵਾਰ, ਤਮ ਸੰਸਾਰ ਚਰਨ ਲੱਗ ਤਰੀਏ। ਜੇ ਚਰਨਾਂ ਦੀ ਗੱਲ ਕਰੋ ਨਾ, ਤਵੱਜੋ ਦੇਣਾ, ਆਪਾਂ ਜਦੋਂ ਜਾਪ ਸਾਹਿਬ ਦੀ ਪਾਵਨ ਬਾਣੀ ਪੜ੍ਹੀਏ, ਚਿੱਤ ਚਰਨ ਨਾਮ, ਆਪਾਂ ਚੌਪਈ ਸਾਹਿਬ ਪੜ੍ਹੀਏ ਤੇ ਰੋਜ਼ ਕਹਿੰਦੇ ਹਾਂ ਤਵ ਚਰਨਨ ਮਨ ਰਹਿ ਹਮਾਰਾ। ਆਪਾਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੀਏ ਤੇ ਬਚਨ ਆਉਂਦੇ ਹਨ ਪਾਵਨ ਬਾਣੀ ਦੇ ਅੰਦਰ, ਜਦੋਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸੰਭਾਲੇ। ਫਿਰ ਪੜ੍ਹੋ ਆਨੰਦ ਸਾਹਿਬ ਜੀ ਦੀ ਅਖੀਰ ਵਾਲੀਆਂ ਪੰਕਤੀਆਂ ਪੜ੍ਹੀਏ। ਆਓ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਚਰਨ ਕਮਲ ਜਪ ਸਾਗਰ ਤਰਿਆ। ਪਿਆਰਿਓ, ਆਓ ਪੜ੍ਹੋ ਸੋਹਲਾ ਸਾਹਿਬ ਦੀ ਪਾਵਨ ਬਾਣੀ। ਸੋਹਲਾ ਸਾਹਿਬ ਦੀ ਪਾਵਨ ਬਾਣੀ, ਸੋਦਰ ਦੀ ਪਾਵਨ ਬਾਣੀ ਵਿੱਚੋਂ ਆਪਾਂ ਤਮ ਸੰਸਾਰ ਚਰਨ ਲੱਗ ਤਰੀਏ, ਤੇ ਜਦੋਂ ਸੋਹਲਾ ਸਾਹਿਬ ਦੀ ਪਾਵਨ ਬਾਣੀ ਰਾਤ ਨੂੰ ਸੌਣ ਲੱਗਿਆ ਸਿੱਖ ਪੜ੍ਹਦਾ ਹੈ ਤੇ ਪਾਵਨ ਬਚਨ ਸਾਡੇ ਸਾਹਮਣੇ ਆਉਂਦੇ, ਅੰਤਰ ਜਾਮੀ ਪੁਰਖ ਵਿਧਾਤੇ। ਕਰੋ ਕਿਰਪਾ ਸਾਰੇ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ, ਮੌਕਾ ਕਰ ਸੰਤਨ ਕੀ ਤੂਰੇ। ਪਿਆਰਿਓ, ਕਿੰਨੀ ਕਿਰਪਾ ਕੀਤੀ ਸਾਨੂੰ, ਚਰਨ ਕਮਲ ਜਪ ਸਾਗਰ ਤਰਿਆ, ਭਵਜਲ ਉਤਰੇ ਪਾਰਾ, ਉਸ ਪਰਮਾਤਮਾ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਕੇ ਪਰਮਾਤਮਾ ਦੇ ਨਾਮ ਨੂੰ ਜਪ ਕੇ ਇਸ ਭਵ ਸਾਗਰ ਨੂੰ, ਸੰਸਾਰ ਨੂੰ

0: ਉਹਦਾ ਅੰਤ ਨਹੀਂ, ਉਹਦਾ ਪਾਰਾਵਾਰ ਭਾਵ ਕੇ ਉਰਲਾ ਪਰਲਾ ਬੰਨਾ ਨਹੀਂ ਪਾਇਆ ਜਾ ਸਕਦਾ।
1: ਹਉ ਨਿਮਖ ਨ ਛੋਡਾਂ ਜੀ ਹਰ ਪ੍ਰੀਤਮ ਪ੍ਰਾਣ ਆਧਾਰੋ।
0: ਹੁਣ ਤੀਸਰੇ ਪਦੇ ਦੇ ਅੰਦਰ ਸਾਹਿਬ ਕਹਿੰਦੇ ਹਉ ਨਿਮਖ ਨ ਛੋਡਾਂ ਜੀ, ਉਸ ਪਰਮਾਤਮਾ ਨੂੰ ਇੱਕ ਨਿਮਖ ਵੀ ਆਪਾਂ ਛੱਡ ਨਹੀਂ ਸਕਦੇ, ਉਹਦੇ ਨਾਮ ਨੂੰ ਉਹਦੀ ਬਾਣੀ ਨੂੰ ਨਹੀਂ ਛੱਡਿਆ ਜਾ ਸਕਦਾ। ਹਰ ਪ੍ਰੀਤਮ ਪ੍ਰਾਣ ਆਧਾਰੋ, ਜਿਹੜਾ ਸਾਡੇ ਪ੍ਰਾਣਾਂ ਦਾ ਆਸਰਾ ਬਣ ਚੁੱਕਾ ਹੈ।
1: ਗੁਰ ਸਤਿਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ।
0: ਗੁਰ ਸਤਿਗੁਰ ਕਹਿਆ ਜੀ, ਕੀ ਕਿਹਾ ਸੱਚੇ ਸਤਿਗੁਰੂ ਜੀ ਨੇ? ਸਾਚਾ, ਉਹ ਜਿਹੜਾ ਸੱਚਾ ਪਰਮਾਤਮਾ ਅਗਮ, ਜਿਹਦੇ ਤੱਕ ਸਾਡੀ ਪਹੁੰਚ ਨਹੀਂ, ਸਾਡੀ ਪਹੁੰਚ ਤੋਂ ਬਾਹਰ ਹੈ, ਵਿਚਾਰੋ ਉਹਦੀ ਵਿਚਾਰ ਕਰ। ਇਹ ਗੱਲ ਕਿੰਨੇ ਕਹੀ ਹੈ।

0: ਦੀਆਂ ਮਿਲ ਸਾਧੂ ਦੀਨਾ ਸੱਚੇ ਸਤਿਗੁਰੂ ਜੀ ਨੇ ਨਾਮ ਦਿੱਤਾ ਤਾਂ ਕਹਿਣ ਲੱਗੇ ਤਾਂ ਨਾਮ ਲੀਨਾ ਤਾਂ ਫਿਰ ਉਹਦਾ ਨਾਮ ਲਿਆ ਜਪਿਆ ਤੇ ਜਦੋਂ ਨਾਮ ਜਪਿਆ ਜਨਮ ਮਰਨ ਦੁੱਖ ਨਾਠੇ ਜੰਮਣ ਤੇ ਮਰਨ ਵਾਲਾ ਦੁੱਖ ਜਿਹੜਾ ਹੈ ਉਹ ਖਤਮ ਹੋ ਗਿਆ
1: ਸਹਿਜ ਸੁਖ ਆਨੰਦ ਕਨੇਰੇ ਹੋਮੈ ਬਿਨਠੀ ਗਾਠੇ
0: ਜਦੋਂ ਨਾਮ ਜਪਿਆ ਉਹਦੇ ਵਿੱਚੋਂ ਸਹਿਜ ਅਡੋਲਤਾ ਦੀਆਂ ਦਾਤਾਂ ਉਹਦੇ ਵਿੱਚੋਂ ਸੁੱਖਾਂ ਦੀਆਂ ਦਾਤਾਂ ਉਹਦੇ ਵਿੱਚੋਂ ਆਨੰਦ ਕਨੇਰੇ ਬਹੁਤ ਆਨੰਦ ਦੀਆਂ ਦਾਤਾਂ ਹਉਮੈ ਬਿਨਠੀ ਗਾਂਠੇ ਤੇ ਜਿਹੜੀ ਹਉਮੈ ਦੀ ਹੰਕਾਰ ਦੀ ਗੰਢ ਬੱਝੀ ਸੀ ਨਾ ਅੰਦਰ ਕਹਿਣ ਲੱਗੇ ਉਹ ਵੀ ਟੁੱਟ ਗਈ ਮੈਂ ਖਿੰਨ ਥੋੜਾ ਜਿਹਾ ਰੁਕ ਕੇ ਇੱਕ ਬੇਨਤੀ ਆਪ ਜੀ ਕੇ ਸਨਮੁਖ ਕਰਾਂ ਗੁਰਮੁਖੋ ਇੱਕ ਸੱਜਣ ਨੂੰ ਪੜ੍ਹ ਰਿਹਾ ਸਾਂ ਬੜੀ ਪਿਆਰੀ ਉਹਨੇ ਗੱਲ ਕਹੀ ਕਹਿਣ ਲੱਗਾ ਅੱਜ ਦੇ ਸਮੇਂ ਵਿੱਚ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਨਾ ਤੇ ਜਦੋਂ ਉਹਨੂੰ ਸੰਸਕਾਰਿਆ ਜਾਂਦਾ ਤੇ ਕਹਿੰਦਾ ਸੰਸਕਾਰਨ ਤੋਂ ਬਾਅਦ ਰਾਖ ਦੇ ਵਿੱਚੋਂ ਸਵਾਹ ਦੇ ਵਿੱਚੋਂ ਕਹਿੰਦਾ ਹੋਰ ਤਰ੍ਹਾਂ ਦੀਆਂ ਚੀਜ਼ਾਂ ਲੱਭਦੀਆਂ ਪੁੱਛਿਆ ਕਿਹੜੀਆਂ ਚੀਜ਼ਾਂ ਲੱਭਦੀਆਂ ਕਹਿਣ ਲੱਗਾ ਕਿਸੇ ਦੀ ਰਾਖ ਵਿੱਚੋਂ ਲੱਭਦੇ ਹਨ ਸਟੀਲ ਦੇ ਗੋਡੇ ਤਵੱਜੋ ਦੇਣਾ ਜਿਹੜੇ ਪਵਾਏ ਕਿਸੇ ਦੀ ਰਾਖ ਵਿੱਚੋਂ ਲੱਭਦੇ ਸਟੀਲ ਦੇ ਗੋਡੇ ਰੱਬ ਨਾ ਕਰੇ ਵਾਹਿਗੁਰੂ ਸਭਨਾਂ ਨੂੰ ਤੰਦਰੁਸਤੀ ਦੀਆਂ ਦਾਤਾਂ ਦੇਵੇ ਗੁਰਮੁਖੋ ਕਈ ਵਾਰ ਕਿਤੇ ਕੋਈ ਗੱਲਬਾਤ ਹੁੰਦੀ ਹੈ ਤੇ ਸਰੀਰ ਵਿੱਚ ਕਿਤੇ ਨਾ ਕੋਈ ਨਾ ਕੋਈ ਰਾਡ ਪਾਉਣੀ ਪੈ ਜਾਂਦੀ ਹੈ ਜਦੋਂ ਡਾਕਟਰ ਰਾਡ ਪਾਉਂਦਾ ਕਹਿਣ ਲੱਗਾ ਕਈ ਵਾਰੀ ਸੰਸਕਾਰ ਤੋਂ ਬਾਅਦ ਉਹ ਰਾਡ ਲੱਭਦੀ ਆ ਕਈ ਵਾਰੀ ਸਟੀਲ ਦੇ ਗੋਡੇ ਲੱਭਦੇ ਰਾਖ ਚੋਂ ਕਈ ਵਾਰੀ ਪਿਆਰਿਓ ਉਹ ਰਾਡ ਲੱਭਦੀ ਹੈ ਜਿਹੜੀ ਡਾਕਟਰ ਨੇ ਕਈ ਵਾਰੀ ਪਾਈ ਹੁੰਦੀ ਹੈ ਪਰ ਕਹਿਣ ਲੱਗਾ ਉਹ ਕਿੱਲਾ ਨਹੀਂ ਲੱਭਦਾ ਤਵੱਜੋ ਦੇਣਾ ਕਹਿਣ ਲੱਗਾ ਉਹ ਕਿੱਲਾ ਨਹੀਂ ਲੱਭਦਾ ਕਿਹੜਾ ਕਿੱਲਾ ਕਹਿਣ ਲੱਗਾ ਹੰਕਾਰ ਦਾ ਕਿੱਲਾ ਨਹੀਂ ਲੱਭਦਾ ਜਿਹੜਾ ਸਾਰੀ ਜ਼ਿੰਦਗੀ ਇਹਦੀ ਧੌਣ ਵਿੱਚ ਅੜਿਆ ਰਹਿੰਦਾ ਹੈ ਪਿਆਰਿਓ ਸਾਹਿਬ ਕਹਿੰਦੇ ਹਉਮੈ ਬਿਨਠੀ ਗਾਂਠੇ ਉਹ ਜਿਹੜੀ ਹੰਕਾਰ ਦੀ ਗੰਢ ਬੱਝੀ ਸੀ ਨਾ ਉਹ ਵੀ

0: ਸਾਰਿਆਂ ਦੇ ਅੰਦਰ ਸਭ ਹੂੰ ਤੇ ਬਾਹਰ ਸਾਰਿਆਂ ਤੋਂ ਵੇਖੋ ਪਿਆਰਿਓ ਨਿਰਲੇਪ ਸਾਰਿਆਂ ਦੇ ਅੰਦਰ ਵੀ ਹੈ ਭਾਵ ਨਾਲ ਸਭ ਹੂੰ ਤੇ ਬਾਹਰ ਨਿਰਲੇਪ ਵੀ ਹੈ ਰਾਗ ਭਾਵ ਮੋਹ ਦੋਖ ਭਾਵ ਈਰਖਾ ਪਰਮਾਤਮਾ ਜਿਹੜਾ ਮੋਹ ਤੋਂ ਤੇ ਈਰਖਾ ਤੋਂ ਨਿਆਰਾ ਹੈ ਸਤਿਗੁਰੂ ਮੇਰ ਕਰੇ ਆਪਾਂ ਵੀ ਕਿਤੇ ਮੋਹ ਦੀਆਂ ਤੰਦਾਂ ਤੋੜ ਲਈਏ ਤੇ ਆਪਾਂ ਵੀ ਕਿਤੇ ਈਰਖਾ ਦੇ ਵਿੱਚੋਂ ਬਾਹਰ ਨਿਕਲ ਆਈਏ। ਕਈ ਵਾਰੀ ਬੰਦਾ ਨਾ ਸ਼ਬਦ ਤੇ ਪੜ੍ਹਦਾ ਸ਼ਬਦ ਕਿਹੜਾ ਪੜ੍ਹਦਾ ਬਿਸਰ ਗਈ ਸਭ ਤਾਤ ਪਰਾਈ ਕਰੋ ਕਿਰਪਾ ਸਾਰੇ ਇੱਕ ਵਾਰ ਬਿਸਰ ਗਈ ਸਭ ਤਾਤ ਜਬ ਤੇ ਸਾਧ ਸੰਗਤ ਮੋਹੇ ਪਿਆਰਿਓ ਪਰ ਅੰਦਰੋਂ ਈਰਖਾ ਖਤਮ ਨਹੀਂ ਹੁੰਦੀ। ਜਦੋਂ ਆਪਾਂ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਦੀ ਪਾਵਨ ਬਾਣੀ ਚੋਂ ਇੱਕ ਕਿਣਕਾ ਕਿਤੇ ਆਪਾਂ ਜੀਵਨ ਚ ਵਸਾਈਏ ਉਹ ਕਿਣਕਾ ਕਿਹੜਾ ਭਲਾ ਧੰਨ ਗੁਰੂ ਅਰਜਨ ਸਾਹਿਬ ਆਵਾਜ਼ ਦੇ ਕੇ ਕਹਿੰਦੇ ਮਿਟ ਗਏ ਬੈਰ ਕਿਰਪਾ ਕਰਿਓ ਜੀ ਮਿਟ ਗਏ ਬੈਰ ਕਰੋ ਕਿਰਪਾ ਸਾਰੇ ਮਿਟ ਗਏ। ਧੰਨ ਗੁਰੂ ਅਰਜਨ ਸਾਹਿਬ ਸਾਨੂੰ ਪੁੱਛ ਰਹੇ ਹਨ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਪੜ੍ਹਨ ਵਾਲਿਆ ਇਹ ਪਿਆਰਿਆ ਸਿਖਾ ਪੜ੍ਹਦਿਆਂ ਪੜ੍ਹਦਿਆਂ ਅਜੇ ਅੰਦਰੋਂ ਵੈਰ ਮਿਟਿਆ ਕਿ ਨਹੀਂ ਮਿਟਿਆ ਪਿਆਰਿਓ ਜੇ ਵੈਰ ਮਿਟ ਗਿਆ ਉਹ ਜ਼ਿਕਰ ਕਰਦੇ ਸਾਹਿਬ ਕਹਿੰਦੇ ਰਾਗ ਦੋਖ ਤੇ ਨਿਆਰੋ ਪਰਮਾਤਮਾ ਈਰਖਾ ਤੋਂ ਮੋਹ ਤੋਂ ਨਿਰਲੇਪ ਹੈ ਨਿਆਰਾ ਹੈ ਵੱਖਰਾ ਹੈ।
1: ਨਾਨਕ ਦਾਸ ਗੋਬਿੰਦ ਸਰਣ ਆਈ ਹਰ ਪ੍ਰੀਤਮ ਮਨ ਹੈ ਸਧਾਰੋ।
0: ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਸ ਪਰਮਾਤਮਾ ਦੀ ਸ਼ਰਨ ਵਿੱਚ ਹਾਂ।

0: ਘਰ ਪਾਇਆ।
1: ਖੋਜਦਿਆਂ ਖੋਜਦਿਆਂ ਲੱਭਦਿਆਂ ਲੱਭਦਿਆਂ ਕਹਿਣ ਲੱਗੇ ਨਿਸ਼ਚਲ ਘਰ, ਉਹਦਾ ਟਿਕਾਣਾ, ਉਹਦਾ ਟਿਕਾਣਾ ਭਾਵ ਕੇ ਪਰਮੇਸ਼ਰ ਦਾ ਟਿਕਾਣਾ ਲੱਭ ਲਿਆ। ਆ ਚੌਥਾ ਤਵੱਜੋ ਦੇਣਾ ਜੀ, ਇਹ ਚੌਥੀ ਵਿਚਾਰ ਹੈ ਅੱਜ ਦੇ ਪਾਵਨ ਮੁੱਖ ਵਾਕ ਦੇ ਅੰਦਰ। ਫਿਰ ਇੱਕ ਵਾਰੀ ਦੁਹਰਾਓ ਵਿੱਚ ਲਿਆ ਦਿਆਂ, ਮਿੱਠ ਬੋਲੜਾ ਜੀ, ਫਿਰ ਉਹਦੇ ਤੋਂ ਬਾਅਦ ਹਉਂ ਬਿਸਮ ਭਾਈ ਜੀ, ਗੁਰੂ ਕੀ ਸੰਗਤ ਜੀ ਹਰ ਦਰਸ਼ਨ ਦੇਖ ਅਪਾਰਾ, ਉਹਦੇ ਦਰਸ਼ਨਾਂ ਦੀ ਗੱਲ। ਹੁਣ ਨਿਮਖ ਨਾ ਛੋਡਾਂ ਜੀ, ਉਹਨੂੰ ਇੱਕ ਨਿਮਖ ਵੀ ਮੈਂ ਹੁਣ ਛੱਡ ਨਹੀਂ ਸਕਦਾ। ਤੇ ਚੌਥੀ ਦਾਤ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ, ਕਹਿਣ ਲੱਗੇ ਉਹਦਾ ਟਿਕਾਣਾ ਲੱਭ ਲਿਆ, ਰੱਬ ਦਾ ਟਿਕਾਣਾ ਲੱਭ ਲਿਆ, ਨਿਚਲ ਘਰ। ਉਹ ਖੋਜਦਿਆਂ ਖੋਜਦਿਆਂ ਲੱਭਦਿਆਂ ਲੱਭਦਿਆਂ ਪਰਮੇਸ਼ਰ ਦਾ ਟਿਕਾਣਾ ਮੈਨੂੰ ਲੱਭ ਗਿਆ।
0: ਸਭ ਅਧਰੁਵ ਡਿੱਠੇ ਜੀਓ ਤਾਂ ਚਰਨ ਕਮਲ ਚਿਤ ਲਾਇਆ।
1: ਸਭ ਅਧਰੁਵ ਦਾ ਭਾਵ ਹੈ ਨਾਸ਼ਵੰਤ। ਜਦੋਂ ਮੈਨੂੰ ਇਹ ਗੱਲ ਸਤਿਗੁਰੂ ਦੀ ਕਿਰਪਾ ਦੇ ਨਾਲ ਮਹਿਸੂਸ ਹੋਈ, ਅਨੁਭਵ ਹੋਇਆ, ਸਭ ਅਧਰੁਵ ਡਿੱਠੇ ਜੀਓ ਕਿ ਸਭ ਕੁਝ ਨਾਸ਼ ਹੋਣ ਵਾਲਾ ਹੈ, ਨਾਸ਼ਵੰਤ ਹੈ। ਪਾਵਨ ਬਾਣੀ ਚ ਬੜੇ ਪਿਆਰੇ ਬਚਨ ਹਨ, ਕਹਿਰ ਅਵਦਾਸ ਨਿਦਾਨ ਦੀਵਾਨੇ ਚੇਤਸ ਨਾਹੀ, ਦੁਨੀਆ ਫਨ ਖਾਨੇ। ਤੂੰ ਰੱਬ ਨੂੰ ਚੇਤੇ ਕਿਉਂ ਨਹੀਂ ਕਰਦਾ? ਦੁਨੀਆ ਫਨਾ ਹੋਣ ਵਾਲੀ ਹੈ, ਖਤਮ ਹੋਣ ਵਾਲੀ ਹੈ, ਨਾਸ਼ਵਾਨ ਹੈ। ਜਦੋਂ ਇਹ ਗੱਲ ਸਮਝ ਆ ਗਈ, ਅਨੁਭਵ ਹੋ ਗਿਆ, ਜਦੋਂ ਮਨ ਮੰਨ ਗਿਆ ਤੇ ਅੰਦਰ ਜਿਹੜਾ ਹੈ ਚਰਨ ਕਮਲ ਚਿੱਤ ਲਾਇਆ, ਫਿਰ ਚਿੱਤ ਜਿਹੜਾ ਹੈ ਉਹਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ।
0: ਪ੍ਰਭ ਅਵਨਾਸੀ ਹਉ ਤਿਸ ਕੀ ਦਾਸੀ, ਮਰੈ ਨਾ ਆਵੈ ਜਾਏ।
1: ਉਹ ਪ੍ਰਮਾਤਮਾ ਜਿਹਦਾ ਨਾਸ਼ ਨਹੀਂ ਹੁੰਦਾ ਅਵਿਨਾਸੀ, ਹਉ ਤਿਸ ਕੀ ਦਾਸੀ, ਹੁਣ ਅਸੀਂ ਉਹਦੇ ਸੇਵਕ ਬਣ ਗਏ ਹਾਂ। ਮਰੈ ਨਾ ਆਵੈ ਜਾਏ, ਉਹ ਪਰਮੇਸ਼ਰ ਜਿਹੜਾ ਜੰਮਦਾ ਤੇ ਮਰਦਾ ਨਹੀਂ, ਤੇ ਜਿਹੜਾ ਉਹਦਾ ਸੇਵਕ ਬਣ ਗਿਆ ਉਹਦਾ ਵੀ ਜੰਮਣਾ ਮਰਨਾ

ਉਹਦੇ ਚਰਨਾਂ ਨਾਲ ਜੁੜਿਆ, ਫਿਰ ਧਰਮ ਦੀਆਂ ਦਾਤਾਂ ਵੀ ਮਿਲੀਆਂ, ਫਿਰ ਅਰਥ ਭਾਵ ਧਨ ਪਦਾਰਥ ਵੀ ਮਿਲੇ, ਫਿਰ ਕਾਮ ਦਾ ਭਾਵ ਕਿ ਕਾਮਨਾਵਾਂ ਵੀ ਸਾਰੀਆਂ ਪੂਰੀਆਂ ਹੋ ਗਈਆਂ। ਮਨ ਚਿੰਦੀ, ਜੋ ਮਨ ਵਿੱਚ ਚਿਤਵਿਆ ਉਹ ਇੱਛਾ ਜਿਹੜੀਆਂ ਪਰਮੇਸ਼ਰ ਨੇ ਪੂਰੀਆਂ

0: ਧਾਰਮਿਕ ਗ੍ਰੰਥਾਂ ਦਾ ਜ਼ਿਕਰ ਹੈ, ਸ੍ਰੁਤ ਸਿਮਰਤ ਵੇਦ ਤੇ ਸਿਮਰਤੀਆਂ, ਗੁਣ ਗਾਵੇ ਕਰਤੇ ਸਿੱਧ ਸਾਧਕ ਮੁਨ ਜਨ ਤੇ ਆਇਆ, ਜਿਹੜੇ ਯੋਗ ਸਾਧਨਾ ਕਰਨ ਵਾਲੇ ਸਿੱਧ ਯੋਗੀ ਉਹਨਾਂ ਨੇ ਵੀ ਇੱਕ ਪਰਮੇਸ਼ਰ ਦੇ ਗੁਣ ਗਾਏ। ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਉਸ ਪਰਮੇਸ਼ਰ ਦੇ ਹੀ ਗੁਣ ਹਨ।
1: ਨਾਨਕ ਸਰਨ ਕਿਰਪਾ ਨਿਧ ਸਵਾਮੀ ਵੱਡ ਭਾਗੀ ਹਰ ਹਰ ਗਾਇਆ।
0: ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜਾ ਕਿਰਪਾ ਦਾ ਖਜ਼ਾਨਾ ਹੈ, ਕਿਰਪਾ ਦਾ ਖਜ਼ਾਨਾ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਇੱਕ ਬਚਨ ਆਪ ਜੀ ਕੇ ਸਨਮੁਖ ਰੱਖਣ ਦਾ ਯਤਨ ਕਰਾਂ। ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਸਦਾ ਦਇਆਲ, ਇਹ ਨਹੀਂ ਵੀ ਉਹਦੀ ਦਇਆ ਜਾਂ ਦਇਆ ਕਰਨੀ ਬੰਦ ਕਰ ਦਿੰਦਾ, ਨਹੀਂ ਨਹੀਂ, ਉਹ ਕਿਰਪਾ ਦਾ ਖਜ਼ਾਨਾ ਹੈ। ਉਹਦੀ ਕਿਰਪਾ ਜਿਹੜੀ ਹੈ ਵਰਦੀ ਰਹਿੰਦੀ ਹੈ। ਚੇਤੇ ਰੱਖਿਓ ਗੁਰਮੁਖੋ, ਬਾਰਾਂ ਮਹੀਨਿਆਂ ਦੇ ਵਿੱਚ ਛੇ ਰੁੱਤਾਂ, ਤੇ ਇੱਕ ਰੁੱਤ ਐਸੀ ਵੀ ਆਉਂਦੀ ਹੈ ਸਾਉਣ ਭਾਦੋਂ ਦੀ, ਜਿੱਥੇ ਮੀਂਹ ਪੈਂਦਾ ਹੈ ਇੱਕ ਦਿਨ, ਦੋ ਦਿਨ, ਤਿੰਨ ਦਿਨ, ਚਾਰ ਦਿਨ, ਕਿਤੇ ਲਗਾਤਾਰ ਮੀਂਹ ਪੈ ਜਾਵੇ ਤੇ ਆਪਾਂ ਕਹਿੰਦੇ ਹਾਂ ਝੜੀ ਲੱਗ ਗਈ। ਉਹ ਚੇਤੇ ਰੱਖਿਓ, ਇਹ ਮੀਂਹ ਵਾਲੀ ਝੜੀ ਤੇ ਸਾਲ ਵਿੱਚ ਕਦੇ ਕਦੇ ਇੱਕ ਵਾਰੀ ਜਾਂ ਦੋ ਵਾਰੀ ਲੱਗਦੀ ਹੈ, ਪਰ ਕਿਰਪਾ ਦੀ ਝੜੀ ਜਿਹੜੀ ਹੈ ਆ ਗੁਰੂ ਨਾਨਕ ਦੇ ਘਰ ਵਿੱਚ ਸਦਾ ਹੀ ਲੱਗੀ ਰਹਿੰਦੀ ਹੈ। ਪਿਆਰਿਓ, ਕਿਰਪਾ ਨਿਧਾਨ ਭਾਵ ਕਿਰਪਾ ਦਾ ਖਜ਼ਾਨਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਕਿਰਪਾ ਦਾ ਖਜ਼ਾਨਾ ਹੈ, ਵੱਡਿਆਂ ਭਾਗਾਂ ਵਾਲੇ ਹਨ ਉਹ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਹੈ। ਵੱਡ ਭਾਗੀ ਹਰ ਹਰ ਗਾਇਆ, ਕਿਰਪਾ ਕਰੋ ਇੱਕ ਵਾਰ ਵੱਡ ਭਾਗੀ ਹਰ ਹਰ, ਚੜ੍ਹਦੀ ਕਲਾ ਚ ਵੱਡ ਭਾਗੀ ਹਰ ਹਰ, ਵੱਡ ਭਾਗੀ ਹਰ ਹਰ ਗਾਇਆ, ਵੱਡ ਭਾਗੀ ਹਰ ਹਰ ਗਾਇਆ, ਵੱਡ ਭਾਗੀ ਵਾਹ ਵਾਹ, ਵੱਡ ਭਾਗੀ।

ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਕਾਗੋਂ ਹੋਏ ਨਾ ਉਜਲਾ ਦਾ ਭਾਵ ਹੈ, ਕਹਿਣ ਲੱਗੇ ਕਾਂ ਤੋਂ। ਹੁਣ ਇੱਥੇ ਕਾਂ ਦੀ ਗੱਲ ਤੇ ਉਜਲਾ ਦਾ ਭਾਵ ਹੰਸ ਦੀ ਗੱਲ। ਕਹਿਣ ਲੱਗੇ ਕਾਂ ਤੋਂ ਹੰਸ ਨਹੀਂ ਬਣਨਾ, ਕਾਂ ਤੋਂ ਹੰਸ ਤਵਜੋਂ ਦੇਣਾ। ਸਮਝਣ ਦਾ ਯਤਨ ਕਰਿਓ ਸਲੋਕ ਨੂੰ। ਕਾਗੋਂ ਹੋਏ ਨਾ ਉਜਲਾ, ਲੋਹੇ ਨਾਵ ਨਾ ਪਾਰ। ਨਾਵ ਕਹਿੰਦੇ ਨੇ ਬੇੜੀ, ਲੋਹੇ ਦੀ ਬੇੜੀ ਨਾਲ ਕਦੇ ਪਾਰ ਨਹੀਂ ਹੋਇਆ ਜਾਣਾ।

0: ਜਾਈਏ ਗੁਰੂ ਦੇ, ਤਵੱਜੋ ਦੇਣਾ ਜੀ, ਸਦਕੇ ਜਾਈਏ ਸੱਚੇ ਸਤਿਗੁਰੂ ਜੀ ਦੇ, ਜਿਨ੍ਹੇ ਨਾਮ ਦੀਆਂ ਦਾਤਾਂ ਦਿੱਤੀਆਂ। ਨਾਮ ਨਾਲ ਜੋੜ ਕੇ ਜਦੋਂ ਸੱਚੇ ਸਤਿਗੁਰੂ ਜੀ ਨਾਮ ਨਾਲ ਜੋੜਦੇ ਆ ਨਾ, ਫਿਰ ਕਾਂ ਤੋਂ ਹੰਸ ਬਣਾ ਦਿੰਦੇ ਆ। ਪਾਵਨ ਬਾਣੀ ਪੜ੍ਹੋ। ਪਾਵਨ ਬਾਣੀ ਵਿੱਚ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ। ਥੋੜਾ ਜਿਹਾ ਮੈਂ ਇੱਕ ਖਿੰਨ ਇੱਥੇ ਰੁਕਣ ਲੱਗਾ, ਕਿਉਂਕਿ ਪਾਵਨ ਬਾਣੀ ਵਿੱਚ ਕਾਂ ਦਾ ਜ਼ਿਕਰ ਵੀ ਆਉਂਦਾ, ਪਾਵਨ ਬਾਣੀ ਦੇ ਵਿੱਚ ਬਗਲੇ ਦਾ ਜ਼ਿਕਰ ਵੀ ਆਉਂਦਾ ਤੇ ਪਾਵਨ ਬਾਣੀ ਦੇ ਅੰਦਰ ਹੰਸ ਦਾ ਜ਼ਿਕਰ ਵੀ ਆਉਂਦਾ। ਜਿਹੜਾ ਕਾਂ ਹੈ ਇਹਦਾ ਰੰਗ ਹੈ ਕਾਲਾ, ਕਾਂ ਦਾ ਰੰਗ ਕਾਲਾ, ਮਾਫ ਕਰਨਾ, ਕਾਂ ਦਾ ਤੇ ਰੰਗ ਕਾਲਾ ਹੈ। ਬੰਦੇ ਦੀ ਜ਼ਿੰਦਗੀ ਸਾਰੀ ਲੰਘ ਜਾਂਦੀ ਹੈ, ਅੰਦਰੋਂ ਕਾਲਾ ਹੀ ਰਹਿੰਦਾ ਹੈ, ਭਾਵ ਕਾਂ ਬਿਰਤੀ। ਗੁਰਮੁਖੋ, ਦੂਜੀ ਅਰਜ਼ ਕਰਾਂ, ਕਾਂ ਰੌਲਾ ਪਾਉਂਦਾ ਬਨੇਰਿਆਂ ਦੇ ਉੱਤੇ, ਕਾਂ ਕਾਂ ਕਰਦਾ, ਕਈ ਵਾਰੀ ਉਹਨੂੰ ਉਡਾਈਦਾ ਹੈ, ਕਾਂ ਰੌਲਾ ਪਾਉਂਦਾ ਹੈ, ਮਾਫ ਕਰਨਾ ਪਿਆਰਿਓ, ਕਈ ਵਾਰੀ ਕਾਂ ਬਿਰਤੀ ਵਾਲੇ ਵੀ ਪੰਥ ਕੌਮ ਦੇ ਵਿੱਚ ਰੌਲਾ ਪਾਉਣ ਵਾਲੇ ਹੁੰਦੇ ਹਨ। ਇੱਦਾਂ ਦੀ ਬਿਰਤੀ ਹੁੰਦੀ ਹੈ, ਕਾਂ ਬਿਰਤੀ। ਦਾਤਾ ਮੇਰ ਕਰੇ, ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ। ਕਹਿਣ ਲੱਗੇ, ਜਦੋਂ ਸੱਚੇ ਸਤਿਗੁਰੂ ਦੀ ਕਿਰਪਾ ਹੁੰਦੀ ਨਾ, ਨਾਮ ਦੀਆਂ ਦਾਤਾਂ ਮਿਲਦੀਆਂ ਹਨ, ਪਿਰਮ ਪਦਾਰਥ ਮਨ ਲੈ, ਜਦੋਂ ਮਨ ਜਿਹੜਾ ਹੈ, ਜਦੋਂ ਨਾਮ ਨੂੰ ਮੰਨ ਜਾਂਦਾ, ਗੁਰੂ ਸਵਾਰ ਦਿੰਦਾ ਜੀਵਨ, ਫਿਰ ਜਦੋਂ ਗੁਰੂ ਜੀਵਨ ਸਵਾਰਦਾ ਹੈ ਤੇ ਫਿਰ ਕੀ ਹੁੰਦਾ? ਅਗਲੇ ਬਚਨਾਂ ਨੂੰ ਸਰਵਣ ਕਰੋ।
1: ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰ।
0: ਜਦੋਂ ਹੁਕਮ ਨੂੰ ਪਛਾਣ ਲਿਆ, ਗੁਰੂ ਦੇ ਹੁਕਮ ਨੂੰ ਜਦੋਂ ਪਛਾਣਿਆ, ਉਜਲਾ ਫਿਰ ਹੰਸ ਬਣ ਗਿਆ, ਕਾਂ ਤੋਂ ਹੰਸ ਬਣ ਗਿਆ। ਹੁਣ ਹੰਸ ਦੀ ਪਛਾਣ ਕੀ ਹੈ? ਹੰਸ ਦਾ ਹੰਸ ਕੀ ਕਰਦਾ? ਹੰਸਾ ਹੀਰੇ ਮੋਤੀ ਚੁਗਣਾ। ਹੰਸ ਦਾ ਖਾਣਾ ਕੀ ਹੈ? ਹੀਰੇ ਤੇ ਮੋਤੀ। ਗੁਰੂ ਕਿਹਾ, ਸਿੱਖਾ ਤੇਰਾ ਖਾਣਾ ਕੀ ਹੈ? ਤੇਰੇ ਲਈ ਹੀਰੇ ਤੇ ਮੋਤੀ ਕੀ ਹਨ? ਇਹ ਪਾਵਨ ਬਾਣੀ, ਇਹ ਪਾਵਨ ਬਾਣੀ ਹੀਰਾ ਹੈ, ਇਹ ਪਾਵਨ ਬਾਣੀ ਮੋਤੀ ਹੈ। ਤੇ ਗੁਰੂ ਕੇ ਸਿੱਖ ਪਿਆਰੇ ਹੰਸ ਜਿਹੜੇ ਹਨ, ਜਿਵੇਂ ਆਪ ਜੀ ਸਤ ਸੰਗਤ ਵਿੱਚ ਬੈਠ ਕੇ ਪਾਵਨ ਬਾਣੀ ਦਾ ਕੀਰਤਨ, ਪਾਵਨ ਬਾਣੀ ਦੀ ਵਿਚਾਰ, ਹੰਸ ਜਿਹੜੇ ਹਨ ਹੀਰੇ ਤੇ ਮੋਤੀ ਨੂੰ ਚੁਗਦੇ ਹਨ, ਇਸੇ ਤਰ੍ਹਾਂ ਗੁਰੂ ਕੇ ਸਿੱਖ ਰੂਪੀ ਹੰਸ ਜਿਹੜੇ ਹਨ, ਸਤ ਸੰਗਤ ਵਿੱਚ ਬਹਿ ਕੇ ਸ਼ਬਦ ਰੂਪੀ ਮੋਤੀ ਤੇ ਸ਼ਬਦ ਰੂਪੀ ਹੀਰਿਆਂ ਨੂੰ ਚੁਣਦੇ ਹਨ, ਆਪਣੇ ਜੀਵਨ ਵਿੱਚ ਕਮਾਉਂਦੇ ਹਨ, ਹੁਕਮ ਨੂੰ ਮੰਨਦੇ ਹਨ। ਹੁਕਮ ਪਛਾਣੇ ਉਜਲਾ ਸਿਰ ਕਾਸ਼ਟ ਲੋਹਾ ਪਾਰ। ਫਿਰ ਕਹਿਣ ਲੱਗੇ, ਜਿਹੜਾ ਲੋਹਾ ਹੈ ਨਾ, ਲੱਕੜ ਦੇ ਨਾਲ ਪਾਰ ਹੋ ਜਾਂਦਾ, ਜਿਵੇਂ ਲੋਹਾ ਲੱਕੜ ਨਾਲ ਪਾਰ ਹੋ ਜਾਂਦਾ, ਜਿਹਨੇ ਗੁਰੂ ਦੇ ਹੁਕਮ ਨੂੰ ਪਛਾਣਿਆ ਉਹ ਇਸ ਸੰਸਾਰ ਤੋਂ

0: ਇੱਥੇ ਹੁਣ ਮਨ ਨੂੰ ਮਾਰਨ ਦੀ ਗੱਲ ਹੈ ਤੇ ਮਨ ਨੂੰ ਮਾਰਨ ਦੇ ਲਈ ਕਈ ਮਾਰੂ ਥਲਾਂ ਵਿੱਚ ਚਲੇ ਗਏ, ਕਈ ਮਨ ਨੂੰ ਮਾਰਨ ਦੇ ਲਈ ਜੰਗਲਾਂ 'ਚ ਵੀ ਗਏ, ਕਈ ਮਨ ਨੂੰ ਮਾਰਨ ਦੇ ਲਈ ਪਹਾੜਾਂ ਦੀਆਂ ਕੰਦਰਾਂ 'ਚ ਵੀ ਗਏ। ਪਾਵਨ ਬਾਣੀ ਵਿੱਚੋਂ ਆਵਾਜ਼ ਆਉਂਦੀ ਹੈ, ਗ੍ਰਹਿ ਤਜ ਬਨ ਖੰਡ ਜਾਈਐ, ਗ੍ਰਹਿ ਤਜ ਘਰ ਛੱਡਿਆ, ਬਨ ਖੰਡ ਜੰਗਲਾਂ 'ਚ ਚਲਿਆ ਗਿਆ, ਬਨ ਖੰਡ ਜਾਈਐ ਚੁਨ ਖਾਈਐ ਕੰਦਾ, ਰੋਟੀ ਪਾਣੀ ਵੀ ਛੱਡ ਗਿਆ, ਉੱਥੋਂ ਕੋਈ ਮਾੜਾ ਮੋਟਾ ਫਲ ਘਾਹ ਪੱਤੇ ਚੁੱਕ ਕੇ ਖਾਣ ਲੱਗ ਪਿਆ, ਚੁਨ ਖਾਈਐ ਕੰਦਾ। ਪਰ ਸਾਹਿਬ ਕਹਿੰਦੇ ਹਾਲਤ ਕੀ ਆ, ਅੱਜ ਹੂੰ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ। ਮਨ ਤੇ ਅਜੇ ਵੀ ਉਦਾਂ ਹੀ ਆ ਨਾ, ਮਨ ਤੇ ਅਜੇ ਵੀ ਮੰਦਾ ਹੀ ਆ, ਮਨ ਤੇ ਅਜੇ ਵੀ ਮੈਲਾ ਹੀ ਆ, ਮਨ ਤੇ ਅਜੇ ਵੀ ਭੈੜਾ ਹੀ ਆ, ਮਨ 'ਚ ਅਜੇ ਵੀ ਵਿਕਾਰ ਚੱਲਦੇ ਆ, ਮਨ 'ਚ ਅਜੇ ਵੀ ਵਾਸ਼ਨਾਵਾਂ। ਮਾਰੂ ਮਾਰਨ ਜੋ ਗਏ ਮਾਰ ਨਾ ਸਕਹਿ ਗਵਾਰ, ਜਿਹੜੇ ਮਨ ਨੂੰ ਮਾਰਨ ਦੇ ਲਈ ਮਾਰੂ ਥਲਾਂ ਵਿੱਚ ਵੀ ਗਏ ਉਹ ਮਨ ਨੂੰ ਮਾਰ ਨਹੀਂ ਸਕੇ।
1: ਨਾਨਕ ਜੇ ਇਹੋ ਮਾਰੀ ਐ ਗੁਰ ਸਬਦ ਦੀ ਵਿਚਾਰ।
0: ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਮਨ ਮਾਰਿਆ ਜਾ ਸਕਦਾ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੇਗਾ।
1: ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ।
0: ਬੜਿਆਂ ਦੀ ਲੋਚਾ ਸੀ, ਤਾਂਘ ਸੀ ਕਿ ਆਪਾਂ ਮਨ ਮਾਰ ਲਈਏ, ਪਰ ਉਹਨਾਂ ਕੋਲੋਂ ਮਨ ਮਰਿਆ ਨਹੀਂ।
1: ਨਾਨਕ ਮਨ ਹੀ ਕਹੋ ਮਨ ਮਾਰ ਸੀ ਜੇ ਸਤਿਗੁਰ ਭੇਟੈ ਸੋਏ।
0: ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੀਏ, ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਈਏ ਨਾ, ਕਹਿਣ ਲੱਗੇ ਫਿਰ ਸਤਿਗੁਰੂ ਕਿਰਪਾ ਕਰਦੇ ਆ। ਜਦੋਂ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਆਈਏ, ਸਤਿਗੁਰੂ ਜੀ ਦੇ ਸਤ ਸੰਗਤ ਵਿੱਚ ਬੈਠੀਏ, ਬਾਣੀ ਪੜ੍ਹੀਏ, ਸੁਣੀਏ, ਕੀਰਤਨ ਕਥਾ ਸਰਵਣ ਕਰੀਏ ਤੇ ਦਾਤੇ ਦੀ ਕਿਰਪਾ ਵਰਤਦੀ ਆ, ਮਨ ਦਾ ਪਲਟਾ ਵੱਜ ਜਾਂਦਾ ਹੈ। ਮੈਂ ਸੰਖੇਪ ਜਿਹਾ ਇੱਕ ਇਸ਼ਾਰਾ ਦੇਣ ਲੱਗਾ। ਬਠਿੰਡੇ ਦੀ ਧਰਤੀ ਤੋਂ ਗੰਗਾ ਰਾਮ ਜੀ, ਉਹਨਾਂ ਦਾ ਨਾਮ ਗੰਗਾ ਰਾਮ, ਬ੍ਰਾਹਮਣ ਸਨ ਤੇ ਇਹ ਬਾਜਰਾ ਲੈ ਕੇ ਜੀ, ਬਾਜਰਾ ਬਾਜਰੇ ਦੇ ਗੱਡੇ ਭਰ ਕੇ। ਇਹ ਕਦੋਂ ਦੀ ਗੱਲ ਹੈ, ਜਦੋਂ ਅੰਮ੍ਰਿਤ ਸਰੋਵਰ ਪੱਕਾ ਕਰਨ ਦੀ ਸੇਵਾ ਚੱਲ ਰਹੀ ਹੈ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਆਹ ਲੰਗਰ ਹਾਲ ਵਾਲੀ ਜਿਹੜੀ ਦਰਸ਼ਨੀ ਜੋੜੀ ਹੈ, ਇਹਦੇ ਸਾਹਮਣੇ ਗੁਰੂ ਅਰਜਨ ਸਾਹਿਬ ਇਸ ਅਸਥਾਨ ਤੇ ਬਹਿ ਕੇ ਸੇਵਾ ਕਰਵਾ ਰਹੇ ਹਨ। ਤੇ ਗੰਗਾ ਰਾਮ ਜੀ ਆਏ, ਬਠਿੰਡੇ ਤੋਂ ਆਏ, ਬ੍ਰਾਹਮਣ ਪਰਿਵਾਰ ਵਿੱਚੋਂ ਬਾਜਰੇ ਦੇ ਗੱਡੇ ਲੱਦ ਕੇ ਲਿਆਏ। ਮਨ ਵਿੱਚ ਭਾਵਨਾ ਕੀ ਸੀ ਕਿ ਇੱਕੋ ਥਾਂ ਤੇ ਸਾਰਾ ਬਾਜਰਾ ਵੇਚ ਲਊਂਗਾ ਤੇ ਇੱਕੋ ਥਾਂ ਤੋਂ ਸਾਰਾ ਧਨ ਇਕੱਠਾ ਕਰਕੇ ਲੈ ਕੇ ਘਰ ਨੂੰ ਮੋੜਾਂਗਾ ਛੇਤੀ ਦੇ ਨਾਲ। ਜਦੋਂ ਇੱਥੇ ਆਏ ਨਾ, ਜਦੋਂ ਸਿੱਖਾਂ ਨੂੰ ਸੇਵਾ ਕਰਦਿਆਂ ਵੇਖਿਆ, ਵੇਖਿਓ, ਜਦੋਂ ਲੰਗਰ ਦੇ ਲਈ ਰਸਤਾ ਲਿਆਉਂਦਿਆਂ ਵੇਖਿਆ, ਜਦੋਂ ਕਈ ਐਸੇ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਰੱਬ ਨੇ ਧਨ ਬੜਾ ਦਿੱਤਾ, ਧਨ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਉਹਨਾਂ ਕਹਿਣਾ ਮਹਾਰਾਜ ਸਰੋਵਰ ਦੀ ਸੇਵਾ 'ਚ ਲਾ ਲੈਣਾ ਤੇ ਨਾਲ ਸਰੋਵਰ ਦੀ ਸੇਵਾ 'ਚ ਲੱਗ ਜਾਣਾ। ਤੇ ਜਿਹੜਾ ਗੰਗਾ ਰਾਮ ਬਠਿੰਡੇ ਤੋਂ ਚੱਲ ਕੇ ਆਇਆ ਨਾ, ਉਹ ਸਿੱਖਾਂ ਵੱਲ ਵੇਖ ਕੇ ਉਹਦੇ ਮਨ ਦਾ ਪਲਟਾ ਐਸਾ ਵੱਜਿਆ, ਜਿਹੜਾ ਬਾਜਰਾ ਵੇਚਣ ਆਇਆ ਉਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਆਪਣਾ ਮਨ ਵੇਚ ਕੇ ਮੁੜ ਗਿਆ। ਇਹ ਮਨ ਏਦਾਂ ਮਰਨਾ ਜੇ, ਮਨ ਏਦਾਂ ਕਾਬੂ ਹੋਣਾ ਜੇ, ਜਦੋਂ ਸੱਚੇ ਸਤਿਗੁਰੂ ਜੀ ਦੇ ਚਰਨਾਂ ਨਾਲ

ਦੋਵੇਂ ਤਰਫਾਂ ਭਾਵ ਇੱਕ ਪਾਸੇ ਮਾਇਆ ਤੇ ਇੱਕ ਪਾਸੇ ਆਤਮਾ, ਇਹ ਦੋਵੇਂ ਤਰਫਾਂ ਇਹ ਦੋਵੇਂ ਪਾਸੇ ਜਿਹੜੇ ਰੱਬ ਦੇ ਪੈਦਾ ਕੀਤੇ ਵਿੱਚ ਸਕਤ ਸਿਵ ਵਾਸਾ। ਤੇ ਕਹਿਣ ਲੱਗੇ ਜਿਹੜਾ ਫਿਰ ਮਾਇਆ ਨਾਲ ਜੁੜਿਆ ਹੰਕਾਰ ਚ ਝਗੜੇ ਕਰਦਾ, ਤੇ ਜਿਹੜਾ ਆਤਮਾ ਪਰਮਾਤਮਾ ਪਾਵਨ ਬਾਣੀ ਨਾਲ ਜੁੜਿਆ ਨਾਮ ਧਨ ਦੀਆਂ ਦਾਤਾਂ ਇਕੱਠੀਆਂ।

ਬਾਪੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਖੀਰ ਬਚਨ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਦ। ਪਿਆਰਿਓ, ਪਰਮੇਸ਼ਰ ਦਾ ਨਾਮ ਸਦਾ ਥਿਰ ਰਹਿਣ ਵਾਲਾ ਹੈ। ਪਰਮੇਸ਼ਰ ਦੇ ਨਾਮ ਤੋਂ ਸਦਕੇ ਜਾਂਦੇ ਹਾਂ, ਬਲਹਾਰ ਜਾਂਦੇ ਹਾਂ। ਪੌੜੀ ਤੇ ਸਲੋਕ ਅੰਦਰ ਸਾਹਿਬ ਜੀ ਨੇ ਇਹ ਕਿਰਪਾ ਸਾਡੇ ਤੇ ਕੀਤੀ। ਅਖੀਰ ਵਿੱਚ ਮੈਂ ਆਪ ਜੀ ਕੇ ਸਨਮੁਖ ਇੱਕ ਬੇਨਤੀ ਕਰਨੀ ਚਾਹੁੰਦਾ ਗੁਰਮੁਖੋ, ਉਹ ਬੇਨਤੀ ਇਹ ਹੈ, ਤਵੱਜੋ ਦੇਣ, ਥੋੜੀ ਜਿਹੀ ਤਵੱਜੋ ਦੇਣਾ। ਜਦੋਂ ਧੰਨ ਗੁਰੂ ਅਰਜਨ ਸਾਹਿਬ ਦਾਤਾ ਜੀ ਨੇ ਇਹ ਪਾਵਨ ਬੀੜ, ਪਾਵਨ ਬੀੜ, ਤਵੱਜੋ ਦੇਣਾ ਜੀ, ਸ਼ਬਦ ਸਾਡੇ ਕੋਲ ਬੀੜ ਹੈ, ਸਰੂਪ ਸ਼ਬਦ ਜਿਹੜਾ ਬਾਅਦ ਵਿੱਚ ਆਪਾਂ ਕਹਿਣ ਲੱਗ ਪਏ ਹਾਂ, ਪ੍ਰਚਲਿਤ ਹੋ ਗਿਆ, ਕਹਿਣਾ ਸ਼ੁਰੂ ਕਰ ਦਿੱਤਾ, ਅਸਲ ਵਿੱਚ ਸਾਡੇ ਕੋਲ ਸ਼ਬਦ ਹੈ ਬੀੜ। ਗੁਰਮੁਖੋ, ਨੇੜੇ ਕਰਕੇ ਗੱਲ ਵਿਸ਼ੇ ਤੇ ਜਿਹੜੀ ਅਰਜ਼ ਕਰਨੀ ਤੁਹਾਡੇ ਚਰਨਾਂ ਚ, ਜਦੋਂ ਇਹ ਬੀੜ, ਕਿਉਂਕਿ ਬੀੜ ਤਿਆਰ ਜਦੋਂ ਹੋਈ ਜਾਂ ਜਦੋਂ ਹੋ ਰਹੀ ਆ, ਉਦੋਂ ਪੀਲੂ ਵੀ ਆਇਆ, ਛੱਜੂ ਵੀ ਆਇਆ, ਕਾਨਾ ਵੀ ਆਇਆ, ਸ਼ਾਹ ਹੁਸੈਨ ਵੀ ਆਇਆ, ਤੇ ਬਾਪੂ ਜੀ ਨੂੰ ਕਹਿੰਦੇ ਸੀ ਸਾਡੀ ਵਿੱਚ ਸਾਡੇ ਆ ਜਿਹੜੇ ਅਸੀਂ ਲਿਖ ਕੇ ਲਿਆ ਇਹ ਦਰਜ ਕਰੋ, ਮਹਾਰਾਜ ਕਹਿੰਦੇ ਦਰਜ ਨਹੀਂ ਹੋਣੇ। ਭਾਵ ਜਦੋਂ ਇਹ ਬੀੜ ਤਿਆਰ ਹੋਈ ਨਾ, ਵਿਰੋਧ ਕਰਨ ਵਾਲੇ ਤੇ ਉਦੋਂ ਤੋਂ ਹੀ ਪੈਦਾ ਹੋ ਗਏ ਆ, ਚੇਤੇ ਰੱਖਿਓ ਜੀ, ਵਿਰੋਧ ਕਰਨ ਵਾਲੇ ਉਦੋਂ ਤੋਂ ਹੀ ਪੈਦਾ ਹੋ ਗਏ। ਨੇੜੇ ਕਰਨਾ, ਹੋਰ ਅਰਜ਼ ਕਰਦੇ ਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਤੋਂ ਤਿਆਰ ਹੋਇਆ ਨਾ, ਜਦੋਂ ਤੋਂ ਤਿਆਰ ਹੋਇਆ, ਤਵੱਜੋ ਦੇਣਾ ਗੁਰੂ ਕੀ ਸੰਗਤ ਜੀ, ਹਰਿਮੰਦਰ ਸਾਹਿਬ ਹਕੂਮਤ ਦੀਆਂ ਅੱਖਾਂ ਵਿੱਚ ਰੜਕਦਾ ਸੀ, ਰੜਕਦਾ ਹੈ ਤੇ ਰੜਕਦਾ ਰਹੇਗਾ। ਕਿਉਂ? ਕਿਉਂਕਿ ਹਰਿਮੰਦਰ ਦੇ ਵਿੱਚੋਂ ਆ ਧੁਰਕੀ ਬਾਣੀ ਦੀਆਂ ਆਵਾਜ਼ਾਂ ਆਉਂਦੀਆਂ ਨੇ ਜਿਹੜੀਆਂ ਹਕੂਮਤਾਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੰਦੀਆਂ। ਪਿਆਰਿਓ, ਚੇਤੇ ਰੱਖ ਕੇ ਚੱਲਿਓ। ਤੇ ਮੈਂ ਇੱਕ ਬੇਨਤੀ ਅਖੀਰ ਤੁਹਾਡੇ ਚਰਨਾਂ 'ਚ ਇਹ ਕਰਨ ਲੱਗਾ, ਸਿੱਖਾਂ ਨੂੰ ਅਜੇ ਤੱਕ ਕਾਨੂੰਨ ਵਿੱਚੋਂ ਕੁਝ ਨਹੀਂ ਜੇ ਮਿਲਿਆ। ਤੁਸੀਂ 1984 ਨੂੰ ਸਾਹਮਣੇ ਰੱਖ ਕੇ ਵੇਖ ਲਓ, ਕਾਨੂੰਨ ਵਿੱਚੋਂ ਸਿੱਖਾਂ ਨੂੰ ਕੀ ਮਿਲਿਆ। ਹੋਰ ਅਰਜ਼ ਤੁਹਾਡੇ ਚਰਨਾਂ 'ਚ ਕਰਦੇ ਹਾਂ। 35-35 ਸਾਲ ਹੋ ਗਏ, 35-35 ਸਾਲ ਹੋ ਗਏ ਸਿੰਘ ਜਿਹੜੇ ਅੰਦਰ ਸਜਾਵਾਂ ਕੱਟ ਰਹੇ ਆ, ਸਜਾਵਾਂ ਪੂਰੀਆਂ ਹੋ ਗਈਆਂ, ਪਰ ਅਜੇ ਤੱਕ ਉਹਨਾਂ ਨੂੰ ਬਾਹਰ ਫਿਰ ਵੀ ਨਹੀਂ ਕੱਢਿਆ ਗਿਆ। ਕਿਆ ਦੇਣਾ ਕਾਨੂੰਨ ਨੇ? ਪਿਆਰਿਓ, ਦਾਤਾ ਮੇਰ ਕਰੇ ਆਓ, ਅਖੀਰ ਵਾਲੇ ਬਚਨ ਆਪਾਂ ਜਿਹੜੇ ਆ ਉਹਨਾਂ ਨੂੰ ਪੜ੍ਹਨ ਦਾ ਦੁਬਾਰਾ ਬਚਨ ਦੁਹਰਾ ਲਈਏ। ਤੇ ਇੱਕ ਬਚਨ ਜਿਹੜਾ ਜ਼ਕਰੀਆ ਖਾਂ ਤੇ ਨਾਦਰ ਸ਼ਾਹ ਦਾ ਆਪਸ ਵਿੱਚ ਹੋਇਆ ਸੀ ਨਾ, ਬੜਾ ਪਿਆਰਾ ਬਚਨ ਸੀ, ਉਹ ਗੱਲਬਾਤ ਸੀ। ਕਹਿਣ ਲੱਗਾ, ਨਹਿ ਜ਼ਖੀਰੋ ਸਿੰਘਨ ਪਾਸ, ਸ਼ਸਤਰ ਬਸ਼ਤਰ ਹੀਨ ਸੋ ਖਾਸ, ਦਾਰੂ ਸਿੱਕਾ ਨਹਿ ਕਿਸ ਪਾਸੇ, ਨਾਂਗੇ ਭੁੱਖੇ ਔਰ ਪਿਆਸੇ। ਤੇ ਅੱਗੋਂ ਆਵਾਜ਼ ਕੀ ਆਈ? ਕਹਿਣ ਲੱਗੇ, ਆਵਾਜ਼ ਦੇ ਕੇ ਕਹਿਣ ਲੱਗੇ, ਗੁਰੂ ਬਚਨ ਕੀ? ਇਹਨਾਂ ਨੂੰ ਆਸ ਕਾਹਦੀ ਹੁੰਦੀ ਆ? ਇਹਨਾਂ ਕੋਲ ਭਾਵੇਂ ਕੁਝ ਵੀ ਨਾ ਹੋਵੇ, ਜੇ ਇਹਨਾਂ ਦੇ ਕੋਲ ਗੁਰੂ ਕਾ ਬਚਨ ਹੋਵੇ, ਇਹਨਾਂ ਸਿੱਖਾਂ ਦੇ ਕੋਲ ਸਭ ਕੁਝ ਹੀ ਹੁੰਦਾ ਹੈ। ਪਿਆਰਿਓ, ਗੁਰੂ ਬਚਨ ਕੀ ਇਨਕੋ ਆਸ, ਜਹੀ ਖਜ਼ਾਨੋ ਸਿੰਘਨ ਪਾਸ। ਇਹ ਤੇ ਸਿੱਖਾਂ ਦਾ ਖਜ਼ਾਨਾ ਹੈ ਪਾਵਨ ਬਾਣੀ, ਤੇ ਹਕੂਮਤਾਂ ਦਾ ਜ਼ੋਰ ਲੱਗਦਾ ਰਿਹਾ ਤੇ ਲੱਗਦਾ ਰਹਿਣਾ ਕਿ ਸਿੱਖਾਂ ਨੂੰ ਪਾਵਨ ਬਾਣੀ ਦੇ ਨਾਲੋਂ ਕਿੱਦਾਂ ਤੋੜਨਾ ਹੈ। ਦਾਤਾ ਮੇਰ ਕਰੇ ਆਓ, ਅਖੀਰ ਵਾਲੇ ਬਚਨ

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੌਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੌਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street Northeast Calgary।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਇ, ਕੀ ਵੱਡ ਵੱਡਾ ਡੀਠਾ ਹੋਇ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੀ ਤੇਰੀ ਰਹੀ ਸਮਾਈ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਈ ਚਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖਿ ਥੱਕੀ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਈ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋ ਕਉ ਰਾਮ ਨਾਮ ਪਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ।

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਅਗਮਾ ਅਗਮੈ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰਿ ਸੱਚੇ ਸਿਰਜਣਹਾਰਾ ਸਭ ਜੀਅ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰਿ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰਿ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ

ਰਾਜ ਆਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵਹ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛੁ ਹੈ ਜਿਸ ਦੇਹ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

0: ਫਤਿਹ।
1: ਬੋਲੋ ਜੀ ਵਾਹੇ ਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ।

ਕੀਰਤਨ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਲ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ

ਨੇ ਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ਼੍ਰੀ

ਅੱਖੀ ਦੋਏ ਨਿਰਮੋਲ ਕਾ ਸਤਿਗੁਰ ਦਰਸ ਧਿਆਨ ਲਿਵਲਾਈ। ਮਸਤਕ ਸੀਸ ਅਮੋਲ ਹੈ, ਚਰਨ ਸਰਣ ਗੁਰ ਧੂੜ ਸੁਹਾਈ। ਜਿਹਬਾ ਸ਼੍ਰਵਣ ਅਮੋਲ ਕਾ, ਸ਼ਬਦ ਸੁਰਤ ਸੁਣ ਸਮਝ ਸੁਣਾਈ। ਚਰਨ ਹਸਤ ਨਿਰਮੋਲ ਕਾ, ਗੁਰਮੁਖ ਮਾਰਗ ਸੇਵ ਕਮਾਈ। ਗੁਰਮੁਖ ਹਿਰਦਾ ਅਮੋਲ ਹੈ, ਅੰਦਰ ਗੁਰ ਉਪਦੇਸ਼ ਵਸਾਈ। ਪਤ ਪਰਵਾਣ ਤੋਲ ਤੁਲਾਈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤ ਸੰਗਤ ਸਾਧ ਪਾਈ ਵੱਡ ਭਾਗੀ। ਮਨ ਚਲ ਤਉ ਭਇਓ ਅਰੂੜਾ, ਅਨਹਤ ਧੁਨ ਵਾਜਹਿ ਨਿਤ ਵਾਜੀ। ਹਰਿ ਅੰਮ੍ਰਿਤ ਧਾਰ ਰਸ ਲੀੜਾ।

ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਆਰਤੀ ੴ ਸਤਿਗੁਰ